ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।

0: ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
1: ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਵੱਡਿਆਂ ਭਾਗਾਂ ਵਾਲੇ ਹਾਂ। ਗਰੀਬ ਨਿਵਾਸ ਜੀ ਨੇ ਔਗਣ ਨਾ ਚਿਤਾਰਦਿਆਂ ਹੋਇਆਂ ਆਪਣੀ ਪਾਵਨ ਪਵਿੱਤਰ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਸਾਨੂੰ ਸਭਨਾਂ ਨੂੰ ਬਖਸ਼ਿਸ਼ ਕੀਤਾ ਹੈ। ਆਓ ਅੱਗੇ ਅੱਜ ਸੰਥਿਆ ਪ੍ਰਾਰੰਭ ਕਰੀਏ। ਪੋਥੀ ਸਾਹਿਬ ਪ੍ਰਕਾਸ਼ ਕਰ ਲਓ ਜੀ, ਮਨ ਬਿਰਤੀਆਂ ਇਕਾਗਰ ਕਰੋ, ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕ ਕੇ ਧਿਆਨ ਨੂੰ ਗੁਰੂ ਸ਼ਬਦ ਵੱਲ ਕੇਂਦਰਿਤ ਕਰੀਏ। ਅੱਖਾਂ ਦਰਸ਼ਨ ਕਰਦੀਆਂ ਰਹਿਣ, ਕੰਨ ਗੁਰਬਾਣੀ ਸਰਵਣ ਕਰਦੇ ਰਹਿਣ, ਤੇ ਨਾਲ ਮਨ ਹੀ ਮਨ ਗੁਰਬਾਣੀ ਦੀ ਵਿਚਾਰ ਅਰਥ ਭਾਵ ਜਿੰਨੀ ਕੁ ਵੀ ਥੋੜ੍ਹੀ ਬਹੁਤ ਸਮਝ ਆ ਸਕੇ ਮਨ ਨੂੰ ਉਸ ਪਾਸੇ ਲਾ ਦਈਏ, ਤਾਂ ਕਿ ਪੂਰਨ ਤੌਰ ਤੇ ਸਰੀਰ ਦੇ ਸਾਰੇ ਹੀ ਇੰਦਰੀਆਂ ਦੀ ਸਫਲਤਾ ਹੋ ਸਕੇ। ਆਓ ਹੁਣ ਸੰਥਿਆ ਆਪਾਂ ਪ੍ਰਾਰੰਭ ਕਰੀਏ। ਰਸਨਾ ਪਵਿੱਤਰ

ਨਾ ਸਿਮਰਹੁ ਦੁਖ ਭੰਜਨਾ ਰਹਾਉ। ਜਬ ਲਗ ਸਿੰਘ ਰਹੈ ਬਨ ਮਾਹੇ, ਤਬ ਲਗ ਬਨ ਫੂਲੈ ਹੀ ਨਾਹੇ। ਜਬ ਹੀ

ਕੇ ਸੇਖ ਜੋ ਕਹੀ ਹੈ ਕੋਟ ਅਠਾਸੀ ਛੱਪਨ ਕੋਟ ਜਾ ਕੇ ਖੇਲ ਖਾਸੀ ਮੋ ਗਰੀਬ ਕੀ ਕੋ ਗੁਜਰਾਵੈ ਮਜਲਸ ਦੂਰ।

ਕਿਉ ਲੀਜੈ ਗੱਡ ਬੰਕਾ ਭਾਈ ਦੋਵਰ ਕੋਟ ਅਰ ਤੇਵਰ ਖਾਈ ਰਹਾਉ ਪਾਂਚ ਪੱਚੀਸ ਮੋਹ ਮਦ ਮਤਸਰ ਆਡੀ ਪ੍ਰਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚੈ ਕਹਾ ਕਰੋ ਰਘੁਰਾਇਆ ਕਾਮ ਕਿਵਾਰੀ ਦੁਖ ਸੁਖ ਦਰਵਨ।

ਇੱਕ ਹੈ ਚੋਟ ਸਿਝਾਇਆ, ਸੱਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੁਇ ਦਰਵਾਜਾ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ, ਪਕੜਿਓ ਗੱਢ ਕੋ ਰਾਜਾ, ਭਗਵਤ ਭੀਰ ਸਕਤ ਸਿਮਰਨ ਕੀ, ਕੱਟੀ ਕਾਲ ਭੈ ਫਾਸੀ, ਦਾਸ ਕਮੀਰ ਚੜਿਓ ਗੜ ਉਪਰ, ਰਾਜ ਲੀਓ ਅਬਿਨਾਸੀ, ਗੰਗ ਗੁਸਾਇਨ ਗਹਿ।

ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੇ ਜਿਹਬਾ ਕਰੋ ਸਤਿਖੰਡ ਜਾਮ ਨਾ ਉਚਰਸ।

0: ਤਾਕੈ ਨਿਕਟ ਬਸੈ ਨਰ ਹਰੀ ਜੋ ਨਾ ਭਜੰਤੇ ਨਾਰਾਇਣਾ ਤਿੰਨ ਕਾ ਮੈਂ ਨਾ ਕਰੋ ਦਰਸਨ ਰਹਾਉ ਜਿਨ ਕੈ ਭੀਤਰ ਹੈ ਅੰਤਰਾ ਜੈਸੇ ਪਸ ਤੈਸੇ ਓਏ ਨਰਾ ਪ੍ਰਣਵਤ ਨਾਮ ਦੇਉ ਨਾ ਕਹੈ ਬਿਨਾ ਨਾ ਸੋਹੈ ਬੱਤੀਸ ਲਖਣਾ ਦੂਧ ਕਟੋਰੈ ਗੜਵੈ ਪਾਣੀ
1: ਬੱਤੀਸ
0: ਨਾ ਸੋਹੈ ਬੱਤੀਸ ਲਖਣਾ ਨਾ ਸੋਹੈ ਬੱਤੀਸ ਲਖਣਾ
1: ਬੱਤੀਸ
0: ਨਾ ਸੋਹੈ ਬੱਤੀਸ ਲਖਣਾ ਨਾ ਸੋਹੈ ਬੱਤੀਸ ਲਖਣਾ ਦੂਧ ਕਟੋਰੈ ਗੜਵੈ ਪਾਣੀ ਕਪਲ ਕਪਲ ਗਾਏ ਨਾਮੈ ਦੋਹਿਆਨੀ ਦੂਧ ਪੀਓ ਗੋਬਿੰਦੇ ਰਾਏ ਦੂਧ ਪੀਓ ਮੇਰੋ ਮਨ ਪਤੀਆਏ ਨਾਹੀ ਤਾ ਘਰ ਕੋ ਬਾਪ ਰਿਸਾਏ ਰਹਾਉ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੈ ਹਰ ਆਗੈ ਧਰੀ ਏਕ ਭਗਤ ਮੇਰੇ ਹਿਰਦੈ ਬਸੈ ਨਾਮੇ ਦੇਖ ਨਰਾਇਣ ਹੱਸੈ ਦੂਧ ਪੀ ਆਏ ਭਗਤ ਘਰ

ਰੇ ਭਾਈ ਹਰ ਕੀ ਮਹਿਮਾ ਕਿਸ ਕਥਨ ਨਾ ਜਾਈ ਰਹਾਉ। ਕਬਹੂ ਤੁਰੇ ਤੁਰੰਗ ਨਚਾਵੈ ਕਬਹੂ ਪਾਏ ਪਨਿਹੋ

0: ਰਹਾਉ ਲੈ ਕਮਲੀ ਚੱਲਿਓ ਪਲਟਾਏ ਦੇਹੁਰੈ ਪਾਛੈ ਬੈਠਾ ਜਾਏ ਜਾਓ ਜਾਓ ਨਾਮਾ ਹਰ ਗੁਣ ਉਚਰੈ
1: ਜਿਉਂ ਜਿਉਂ
0: ਜਿਉਂ ਜਿਉਂ ਨਾਮ
1: ਸਿਆਰੀ ਹੋਣੀ
0: ਜਿਉਂ ਜਿਉਂ ਜਿਉਂ ਜਿਉਂ ਨਾਮਾ

ਜੈਸੀ ਮੂੜ ਕੁਟੰਬ ਪਰਾਇਣ, ਐਸੀ ਨਾਮੇ ਪ੍ਰੀਤ ਨਰਾਇਣ, ਨਾਮੇ ਪ੍ਰੀਤ ਨਾਰਾਇਣ ਲਾਗੀ, ਸਹਿਜ ਸੁਭਾਏ ਭਇਓ ਬੈਰਾਗੀ ਰਹਾਉ।

0: ਜਾਉ। ਬਿਸਮਿਲ ਗਉ ਦੇਹੋ ਜੀਵਾਏ, ਨਾ ਤਰ ਗਰਦਨ ਮਾਰੋ ਠਾਏ, ਬਾਦਸ਼ਾਹ ਐਸੀ ਕਿਉ ਹੋਏ। ਬਿਸਮਿਲ ਕੀਆ ਨਾ ਜੀਵੈ ਕੋਏ, ਮੇਰਾ ਕੀਆ ਕਛੂ ਨਾ ਹੋਏ। ਕਰ ਹੈ ਰਾਮ ਹੋਏ ਹੈ ਸੋਏ, ਬਾਦਸ਼ਾਹ ਚੜਿਓ ਅਹੰਕਾਰ। ਗਜ ਹਸਤੀ ਦੀਨੋ ਚਮਕਾਰ,
1: ਬਾਦਸ਼ਾਹ
0: ਬਾਦਸ਼ਾਹ ਚੜਿਓ ਅਹੰਕਾਰ। ਗਜ ਹਸਤੀ ਦੀਨੋ ਚਮਕਾਰ, ਰੁਦਨ ਕਰੈ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ। ਨਾ ਹਉ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪੜੈ ਤਉ ਹਰ ਗੁਣ ਗਾਏ। ਕਰੈ ਗਜਿੰਦ ਸੁੰਡ ਕੀ ਚੋਟ, ਨਾਮਾ ਉਬਰੈ ਹਰ ਕੀ ਓ।

ਬੀਤੀ ਸੁਣੀ ਅਜਹ ਨਾ ਆਯੋ ਤ੍ਰਿਭਵਨ ਧਣੀ ਪਾਖੰਤਣ ਬਾਜ ਬਜਾਇਲਾ ਗਰੁੜ ਚੜੇ ਗੋਬਿੰਦ ਆਇਲਾ ਆਪਣੇ ਭਗਤ ਪਰ ਕੀ ਪ੍ਰਤਪਾਲ ਗਰੁੜ ਚੜੇ ਆਏ ਗੋਪਾਲ ਕਹਿ ਤਾ

ਬਾਦਸ਼ਾਹ ਨਾਮਾ ਕਹੈ ਸੁਣੋ ਬਾਦਸ਼ਾਹ ਇਹੋ ਕਿਛ ਪਤੀਆ ਮੁਝੇ ਦਿਖਾਏ ਇਸ ਪਤੀਆ ਕਾ ਇਹ ਪਰਵਾਨ ਸਾਚ ਸੀਲ ਚਾਲ ਹੋ ਸੁਲਤਾਨ ਨਾਮ ਦੇਵ ਸਭ ਰਹਿ ਆਸਮਾਏ ਮਿਲ ਹਿੰਦੂ

0: ताल छिनाए, कह पह करो पुकारा।
1: एहि पह
0: भगत करत मेरे ताल छिनाए, कहे पह करो पुकारा। नामे का स्वामी अंतर जामी, फिरे सगल बेदे सवा। राग बसंत महला पहला, घर पहला चौपदे दुत के। एक ओंकार सत नाम करता पुरख, निर्भाव निर्वैर अकाल मूरत, अजूनी सह भंग गुर प्रसाद।
1: हुण राग बसंत इत्थे प्रारंभ होया। ਉਹ ਮਹੀਨੇ ਦਾ ਜਿਹੜਾ ਆਖਰੀ ਦਿਨ ਹੁੰਦਾ ਹੈ ਮਾਘ ਮਹੀਨੇ ਦੀ ਸੰਗਰਾਂਦ ਤੋਂ ਇੱਕ ਪਹਿਲੀ ਰਾਤ, ਉਸ ਰਾਤ ਨੂੰ ਉਹ ਮਹੀਨੇ ਦੀ ਆਖਰੀ ਰਾਤ ਨੂੰ 9 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ 6 ਪੌੜੀਆਂ ਆਨੰਦ ਸਾਹਿਬ ਜੀਆਂ ਦਾ ਕੀਰਤਨ ਹੁੰਦਾ ਹੈ। ਉਸ ਤੋਂ ਬਾਅਦ ਫਿਰ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਬਸੰਤ ਰਾਗ ਦੀ ਪ੍ਰਾਰੰਭਤਾ ਹੁੰਦੀ ਹੈ। ਫਿਰ ਲਗਭਗ 2 ਮਹੀਨੇ ਹੋਲੇ ਮਹੱਲੇ ਤੱਕ ਇਸ ਰਾਗ ਦਾ ਗਾਇਨ ਕੀਤਾ ਜਾਂਦਾ ਹੈ। ਬਸੰਤ ਰਾਗ ਨੂੰ ਤੁਸੀਂ ਆਮ ਦਿਨਾਂ ਦੇ ਵਿੱਚ ਕਦੇ ਨਹੀਂ ਸੁਣੋਗੇ, ਕਦੇ ਆਮ ਦਿਨਾਂ ਵਿੱਚ ਰਾਗੀ ਸਿੰਘ ਗਾਉਂਦੇ ਹੋਣ। ਜਿਵੇਂ ਕਿ ਜਦੋਂ ਹੁਣ ਅੱਗੇ ਸਾਰੰਗ ਰਾਗ ਆਏਗਾ ਉਦੋਂ ਦੁਬਾਰੇ ਬੇਨਤੀ ਕਰ ਦਿਆਂਗੇ, ਪਰ ਇੱਥੇ ਮੇਲ ਦੱਸ ਦਿਆਂ। ਜਦੋਂ ਬਸੰਤ ਰਾਗ ਗਾਇਆ ਜਾਂਦਾ ਹੈ ਉਦੋਂ ਸਾਰੰਗ ਨਹੀਂ ਗਾਇਆ ਜਾਂਦਾ। ਸਾਰੰਗ ਆਮ ਕਰਕੇ ਸਾਰੇ ਸਾਲ ਦੇ ਵਿੱਚ ਗਾਉਂਦੇ ਆ। ਸਾਰੰਗ ਤੇ ਸਾਰੰਗ ਦੋ ਤਰ੍ਹਾਂ ਦੇ ਨਾਮ ਆਏ ਨੇ। ਸਾਰੰਗ ਵੀ ਤੁਸੀਂ ਲਿਖਿਆ ਹੋਇਆ ਪੜੋਗੇ ਤੇ ਸਾਰਗ ਵੀ ਪੜੋਗੇ। ਜਦੋਂ ਬਸੰਤ ਰਾਗ 2 ਮਹੀਨੇ ਗਾਇਆ ਜਾਂਦਾ ਹੈ ਉਦੋਂ ਫਿਰ ਸਾਰਗ ਨਹੀਂ ਗਾਉਂਦੇ। ਸੋ ਇਸੇ ਤਰ੍ਹਾਂ ਕਰਕੇ ਮਲਾਰ ਰਾਗ ਹੈ ਜਿਹੜਾ, ਇਹਨੂੰ ਤੁਸੀਂ ਵੇਖੋਗੇ ਜਿਹੜੇ ਆਹ 2 ਮਹੀਨੇ ਨੇ ਸਾਉਣ ਦਾ ਤੇ ਭਾਦੋਂ ਦਾ, ਭਾਦਰੋਂ ਵੀ ਅਸੀਂ ਕਹਿੰਦੇ ਹਾਂ, ਇਹਨਾਂ 2 ਮਹੀਨਿਆਂ ਦੇ ਵਿੱਚ ਹੀ ਰਾਗ ਮਲਾਰ ਗਾਇਨ ਕੀਤਾ ਜਾਂਦਾ ਹੈ। ਸੋ ਇਸ ਗੱਲ ਦਾ ਆਪ ਜੀ ਨੇ ਵਿਸ਼ੇਸ਼ ਖਿਆਲ ਰੱਖਣਾ ਹੈ। ਵੈਸੇ ਬਸੰਤ ਰਾਗ ਦਾ ਜਿਹੜਾ ਸਮਾਂ ਹੈ, ਕੁਝ ਵਿਦਵਾਨ ਦਿਨ ਦਾ ਦੂਜਾ ਪਹਿਰ 9 ਤੋਂ 12 ਵਜੇ ਦਾ ਵੀ ਸਵੇਰ ਦਾ ਸਮਾਂ ਮੰਨਦੇ ਆ, ਕੁਝ ਅੱਧੀ ਰਾਤ ਦਾ ਵੀ ਸਮਾਂ ਮੰਨਦੇ ਆ 12 ਤੋਂ 3 ਵਜੇ ਤੱਕ ਵਾਲਾ, ਕਈ 9 ਤੋਂ 12 ਵੀ ਮੰਨਦੇ ਆ। ਪਰ ਆਮ ਕਰਕੇ ਆਮ ਦਿਨਾਂ ਵਿੱਚ ਗਾਇਆ ਨਹੀਂ ਜਾਂਦਾ ਬਸੰਤ ਰਾਗ, ਬਲਾਰ ਰਾਗ। ਸੋ ਇਸ ਕਰਕੇ ਜਦੋਂ ਇਹਨਾਂ ਦਾ ਸਮਾਂ ਆਉਂਦਾ ਉਦੋਂ ਜ਼ਿਆਦਾਤਰ ਇਹ ਰਾਗ ਗਾਏ ਜਾਂਦੇ ਆ। ਬਸੰਤ ਰਾਗ ਦਾ ਜਿਹੜਾ ਮੁੱਖ ਸਮਾਂ ਹੁੰਦਾ ਉਹ ਪੋਹ ਮਹੀਨੇ ਦੀ ਆਖਰੀ ਰਾਤ ਤੋਂ ਲੈ ਕੇ ਹੋਲੇ ਮਹੱਲੇ ਤੱਕ ਦਾ ਹੁੰਦਾ ਹੈ। ਉਦੋਂ ਹੀ ਤੁਸੀਂ 2 ਮਹੀਨੇ ਇਸ ਪਾਵਨ ਰਾਗ ਦਾ ਕੀਰਤਨ ਸਰਵਣ ਕਰਦੇ ਹੋਵੋਗੇ। ਫਿਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਵੀ ਇਹ ਮਰਿਆਦਾ ਹੈ, ਸਥਾਨਕ ਸਾਰੇ ਹੀ ਇਤਿਹਾਸਿਕ ਗੁਰੂ ਘਰਾਂ ਦੀ ਵੀ ਇਹ ਮਰਿਆਦਾ ਹੈ ਕਿ ਕੀਰਤਨ ਦੀ ਹਰ ਇੱਕ ਚੌਂਕੀ ਤੋਂ ਪਹਿਲਾਂ ਸਾਰਾ ਹੀ ਦਿਨ ਬਸੰਤ ਰਾਗ ਦਾ ਇੱਕ ਸ਼ਬਦ ਪਹਿਲਾਂ ਗਾਇਨ ਕੀਤਾ ਜਾਂਦਾ ਹੈ ਬਸੰਤ ਰਾਗ ਦੇ ਵਿੱਚ। ਉਸ ਤੋਂ ਬਾਅਦ ਫਿਰ ਅੱਗੇ ਕੀਰਤਨ ਦੀਆਂ ਚੌਂਕੀਆਂ ਦੇ ਵਿੱਚ ਹੋਰਨਾਂ ਰਾਗਾਂ ਦਾ ਗਾਇਨ ਹੁੰਦਾ ਹੈ। ਪਹਿਲਾ ਸ਼ਬਦ ਹਰ ਚੌਂਕੀ ਦੇ ਵਿੱਚ ਬਸੰਤ ਦਾ ਹੀ ਹੁੰਦਾ ਹੈ। ਸੋ ਇਉਂ ਜਾਣ ਲਓ ਵੀ ਜਦੋਂ ਇਹਨਾਂ ਰਾਗਾਂ ਦਾ ਆਪਣਾ ਸਮਾਂ ਹੁੰਦਾ ਹੈ 2-2 ਮਹੀਨੇ ਦਾ, ਉਦੋਂ ਫਿਰ ਸਾਰਾ ਦਿਨ ਹੀ ਬਸੰਤ ਰਾਗ ਗਾਇਆ ਜਾ ਸਕਦਾ ਹੈ। ਹਾਂਜੀ।
0: ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤ, ਪਾਰ ਫੜ ਚਿੱਤ ਸਮਾਏ ਸੋਏ, ਪਾਰ ਫੜ ਚਿੱਤ ਸਮਾਏ ਸਮਾਲ ਸੋਏ, ਪਾਰ ਫੜ ਚਿੱਤ ਸਮਾਲ ਸੋਏ, ਸਦਾ ਸਦਾ ਗੋਬਿੰਦ ਭੋਲਿਆ ਭੋਲਿਆ ਹੋਮੈ ਸੁਰਤ ਵਿਸਾਰ, ਭੋਲਿਆ ਹੋਮੈ ਸੁਰਤ ਵਿਸਾਰ, ਹੋਮੈ ਮਾਰ ਵਿਚਾਰ ਮਨ,

ਪਹਿਲਾ ਪਹਿਲਾ ਮੇਰੀ ਸਖੀ ਸਹੇਲੀ ਸੁਨ ਹੋ ਪਾਏ ਮੇਰਾ ਪਿਰ ਰੀ ਸਾਲੂ ਸੰਗ ਸਾਏ ਓਹ ਅਲਖ ਨਾ ਲਖੀਐ ਕਹੋ ਕਾਏ ਗੁਰ ਸੰਗ ਦਿਖਾਇਓ ਰਾਮ ਰਾਏ ਮਿਲ ਸਖੀ ਸਹੇਲੀ ਹਰ ਗੁਣ ਬਨੇ ਹਰ ਪ੍ਰਭ ਸੰਗ ਖੇਲ ਹੈ ਵਰ ਕਾਮਨ ਗੁਰਮੁਖ ਖੋਜਤ ਮਨ ਮਨੇ ਰਹਾਉ ਮਨ ਮੁਖੀ ਦੁਹਾਗਣ ਨਾਹਿ ਪੇਉ ਓਹ ਘਟ ਘਟ ਰਾਵੈ ਸਰਬ ਪ੍ਰੇਉ ਗੁਰਮੁਖ ਥਿਰ ਚੀਨੈ

ਤੁਠੈ ਪਾਈਐ ਹਰ ਮਹਿਲ ਠਾਉ ਪਰ ਹਰ ਨਿੰਦਾ ਹਰ ਭਗਤ ਜਾਗ ਹਰ ਭਗਤ ਸੁਹਾਵੀ ਕਰਮ ਭਾਗ ਗੁਰ ਮੇਲ ਮਿਲਾਵੈ ਕਰੇ ਦਾਤ ਗੁਰ ਸਿੱਖ ਪਿਆ

ਇਕ ਤੁਕਾ ਸਾਹਿਬ ਭਾਵੈ ਸੇਵਕ ਸੇਵਾ ਕਰੈ ਜੀਵਤ ਮਰੈ ਸਭ ਕੁਲ ਉਧਰੈ ਤੇਰੀ ਭਗਤ ਨਾ ਛੋਟੋ ਕਿਆ ਕੋ ਹਸੈ ਸਾਚ ਨਾਮ ਮੇਰੇ ਹਿਰਦੈ ਵਸੈ ਰਹਾਉ ਜੈਸੇ ਮਾਇਆ ਮੋਹੇ ਪ੍ਰਾਣੀ ਗਲਤ ਰਹੈ ਤੈਸੇ ਸੰਤ ਜਨ ਰਾਮ ਨਾਮ ਰਵਤ ਰਹੈ ਮੈਂ ਮੂਰਖ ਮੁਗਦ ਉਪਰ ਕਰਹੋ ਦਇਆ ਤਉ ਸਰਣਾਗਤ ਰਹੋ ਪਇਆ ਕਹਿਤ ਨਾਨਕ ਸੰਸਾਰ ਕੇ ਨਿਹਫਲ ਕਾਮਾ ਗੁਰਪ੍ਰਸਾਦ ਕੋ ਪਾਵੈ ਅੰਮ੍ਰਿਤ ਨਾਮਾ ਮਹੱਲਾ ਪਹਿਲਾ ਬਸੰਤ ਹਿੰਡੋਲ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਲ ਗ੍ਰਾਮ ਬਿਪ ਪੂਜ ਮਨਾਵਹੋ ਸੁਕ੍ਰਿਤ ਤੁਲਸੀ ਮਾਲਾ ਰਾਮ ਨਾਮ ਜਪ ਬੇੜਾ ਬੰਦ ਹੋ ਦਇਆ ਕਰਹੋ ਦਇਆਲਾ ਕਾਹੇ ਕਲਰਾ ਸਿੰਚ ਹੋ ਜਨਮ ਗਵਾਵਹੋ ਕਾ

0: ਸਾਹੋਰੜੇ ਵਾਥ ਸਭ ਕਿਛ ਸਾਜੀ।
1: ਪਿਛਲੇ ਸ਼ਬਦ ਵਿੱਚ ਮਹੱਲਾ ਪਹਿਲਾ ਬਸੰਤ ਹੰਡੋ ਪਰ ਦੂਜਾ, ਦੂਸਰੇ ਸ਼ਬਦ ਵਿੱਚ ਵੀ ਬਸੰਤ ਮਹੱਲਾ ਪਹਿਲਾ ਹੰਡੋ, ਬਸੰਤ ਅਤੇ ਹੰਡੋ ਦੋਨੋਂ ਮਿਸ਼ਰਤ ਰਾਗਾਂ ਦੇ ਵਿੱਚ ਇਹ ਸ਼ਬਦ ਉਚਾਰਨ ਕੀਤੇ ਗਏ ਹਨ। ਇਸ ਵਾਸਤੇ ਸਿਰਲੇਖ ਦੇ ਵਿੱਚ ਬਸੰਤ ਅਤੇ ਹੰਡੋਲ ਦੋਨਾਂ ਦਾ ਹੀ ਜ਼ਿਕਰ ਕੀਤਾ ਗਿਆ ਹੈ। ਕਿਉਂ? ਭਾਵੇਂ ਮੁੱਖ ਰਾਗ ਬਸੰਤ ਹੀ ਆਰੰਭ ਹੋਇਆ ਹੈ, ਪਰ ਇਹਦੇ ਨਾਲ ਬਸੰਤ ਅਤੇ ਹੰਡੋਲ ਇਹ ਦੋਨੋਂ ਮਿਸ਼ਰਤ ਰਾਗਾਂ ਦੇ ਵਿੱਚ ਵੀ ਗੁਰੂ ਮਹਾਰਾਜ ਨੇ ਕੁਝ ਸ਼ਬਦ ਉਚਾਰਨ ਕੀਤੇ ਹਨ ਅਤੇ ਉਹ ਆਪ ਸੰਗਤਾਂ ਸਰਵਣ ਕਰ ਰਹੇ ਹੋ। ਹਾਂਜੀ।
0: ਸਾਹੋਰੜੀ ਵਾਥ ਸਭ ਕਿਛ ਸਾਜੀ, ਪੇਵ ਕੜੈ ਤਨ ਵਖੇ, ਆਪ ਕੁਚੱਜੀ ਦੋਸ ਨਾ ਦੇਉ, ਜਾਣਾ ਨਾ ਹੀ ਰੱਖੇ, ਮੇਰੇ ਸਾਹਿਬਾ ਹੋ ਆਪੇ ਭਰਮ ਭੁਲਾਣੀ, ਅੱਖਰ ਲਿਖੇ ਸੇਈ ਗਾਵਾ, ਅਵਰ ਨਾ ਜਾਣਾ ਬਾਣੀ, ਰਹਾਓ ਕੱਢ ਕਸੀਦਾ।

ਭੁੱਖ ਗਵਾਏ, ਕਰ ਕਿਰਪਾ ਹਰ ਭਗਤ ਦ੍ਰਿੜਾਏ, ਅਨ ਦਿਨ ਹਰ ਗੁਣ ਗਾਏ, ਮਤ ਭੁੱਲਹਿ ਰੇ ਮਨ ਚੇਤ ਹਰੀ, ਬਿਨ ਗੁਰ ਮੁਕਤ ਨਾਹੀ ਤ੍ਰੈ ਲੋਈ, ਗੁਰਮੁਖ ਪਾਈਐ ਨਾਮ ਹਰੀ, ਰਹਾਓ ਬਿਨ ਭਗਤੀ ਨਹੀਂ ਸਤਿਗੁਰ ਪਾਈਐ, ਬਿਨ ਭਾਗਾ ਨਹੀਂ ਭਗਤ ਹਰੀ, ਬਿਨ ਭਾਗਾ ਸੰਤ ਬਿਨ ਭਾਗਾ ਸਤ ਸੰਗ ਨਾ ਪਾਈਐ, ਕਰਮ ਮਿਲੈ ਹਰ ਨਾਮ ਹਰੀ, ਘਟ ਘਟ ਗੁਪਤ ਉਪਾਏ ਵੇਖੈ, ਪ੍ਰਗਟ ਗੁਰਮੁਖ ਸੰਤ ਜਨਾ, ਹਰ ਹਰ ਕਰਹਿ ਸੋ ਹਰ ਰੰਗ ਭੀਨੇ, ਹਰ ਜਲ ਅੰਮ੍ਰਿਤ ਨਾਮ ਮਨਾ, ਜਿਨ ਕੋ ਤਖਤ ਮਿਲੈ ਵਡਿਆਈ, ਗੁਰਮੁਖ ਸੇ ਪ੍ਰਧਾਨ ਕੀਏ, ਪਾਰਸ ਭੇਟ ਭਏ ਸੇ ਪਾਰਸ, ਨਾਨਕ ਹਰ ਗੁਰ ਸੰਗ ਥੀਏ, ਬਸੰਤ ਮਹੱਲਾ ਤੀਜਾ, ਘਰ ਪਹਿਲਾ ਦੋਤੁਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਾਹਾ ਰੁਤੀ ਮਹਿ ਸਦ ਬਸੰਤ, ਜਿਤ ਹਰਿਆ ਸਭ

ਨਾਮ ਵਿਸਾਰ ਬਹੁਰ ਪਛੋਤਾਨਾ ਇਹੋ ਮਨ ਲੋਭੀ ਲੋਭ ਲੁਭਾਨਾ ਰਾਮ ਵਿਸਾਰ ਬਹੁਰ ਪਛੋਤਾਨਾ ਬਿਛੁਰਤ ਮਿਲਾਏ ਗੁਰ ਸੇਵ ਰਾਂਗੇ ਹਰ ਨਾਮ ਦੀਓ ਮਸਤਕ ਵਡ ਭਾਗੇ

ਸਾਧ ਹਜੂਰ ਹਰ ਜੀਉ ਵੇਖੈ ਸਾਧ ਹਜੂਰ ਗੁਰ ਕੈ ਸਬਦ ਰਹਿਆ ਭਰਪੂਰ ਜੀ ਜੰਤ ਕੀ ਕਰੇ ਪ੍ਰਤਿਪਾਲ ਗੁਰ ਪ੍ਰਸਾਦੀ ਸਾਧ ਸੰਭਾਲ ਦਰ ਸਾਚੈ ਪਤ ਸਿਉ ਘਰ ਜਾਏ ਨਾਨਕ ਨਾਮ ਵਡਾਈ ਪਾਏ ਬਸੰਤ ਮਹੱਲਾ ਤੀਜਾ ਅੰਤਰ ਪੂਜਾ ਮਨ ਤੇ ਹੋਏ ਏਕੋ ਵੇਖੈ ਔਰ ਨਾ ਕੋਏ ਦੂਜੈ ਲੋਕੀ ਬਹੁਤ ਦੁਖ ਪਾਇਆ ਸਤਿਗੁਰ ਮੈਨੋ ਏਕ ਦਿਖਾਇਆ ਮੇਰਾ ਪ੍ਰਭ ਮੌਲਿਆ ਸਾਧ ਬਸੰਤ ਇਹੋ ਮਨ ਮੌਲਿਆ ਗਾਏ ਗੁਣ ਗੋਬਿੰਦ ਰਹਾਉ ਗੁਰ ਪੁੱਛੋ ਤੁਮ ਕਰਹੋ ਵਿਚਾਰ ਤਾਂ ਪ੍ਰਭ ਸਾਚੇ ਲੱਗੈ ਪਿਆਰ ਆਪ ਛੋੜ ਹੋਹੇ ਦਾਸਤ ਭਾਏ ਤਉ ਜਗ ਜੀਵਨ ਵਸੈ ਮਨ ਆਏ ਭਗਤ ਕਰੇ ਸਦ ਵੇਖੈ ਹਜੂਰ ਮੇਰਾ ਪ੍ਰਭ ਸਦ ਰਹਿਆ ਭਰਪੂਰ ਇਸ ਭਗਤੀ ਕਾ ਕੋਈ ਜਾਣੈ ਭੇਓ ਸਭ ਮੇਰਾ ਪ੍ਰਭ ਆਤਮ ਦੇਓ ਆਪੇ ਸਤਿਗੁਰ ਮੇਲ ਮਿਲਾਏ ਜਗ ਜੀਵਨ ਸਿਉ ਆਪ ਚਿਤ ਲਾਏ ਮਨ ਤਨ ਹਰਿਆ ਸਹਿਜ ਸੁਭਾਏ ਨਾਨਕ ਨਾਮ ਰਹੇ ਲਿਵ ਲਾਏ ਬਸੰਤ ਮਹੱਲਾ ਤੀਜਾ ਭਗਤ ਵਛਲ ਹਰ ਵਸੈ ਮਨ ਆਏ ਗੁਰ ਕਿਰਪਾ ਤੇ ਸਹਿਜ ਸੁਭਾਏ ਗੁਰ ਕਿਰਪਾ ਤੇ ਸਹਿਜ ਸੁਭਾਏ ਭਗਤ ਕਰੇ ਵਿਚੋ ਆਪ ਖੋਏ ਤਦ ਹੀ ਸਾਚ ਮਿਲਾਵਾ ਹੋਏ ਭਗਤ ਸੁਖ ਹੈ ਸਦਾ ਹਰ ਪ੍ਰਭ ਦੁਆਰ ਗੁਰ ਕੈ ਹੇਤ ਸਾਚੈ ਪ੍ਰੇਮ ਪਿਆਰ ਰਹਾਉ ਭਗਤ ਕਰੇ ਸੋ ਜਨ ਨਿਰਮਲ ਹੋਏ ਗੁਰ ਸਬਦੀ ਵਿਚੋ ਹੋਮੈ ਖੋਏ ਹਰ ਜੀਉ ਆਪ ਵਸੈ ਮਨ ਆਏ ਸਦਾ ਸ਼ਾਂਤ ਸੁਖ ਸਹਿਜ ਸਮਾਏ ਸਾਚ ਰਤੇ ਤਿਨ ਸਦ ਬਸੰਤ

ਗੁਰਮੁਖ ਪਾਈਐ ਨਾਮ ਪ੍ਰਸਾਦ, ਆਪੇ ਕਰਤਾ ਸਭ ਰਸ ਭੋਗ, ਜੋ ਕਿਛ ਕਰੇ ਸੋਈ ਪਰ ਹੋਗ, ਵੱਡਾ ਦਾਤਾ ਤਿਲ ਨਾ ਤਮਾਏ, ਨਾਨਕ ਮਿਲੀਐ ਸਬਦ ਕਮਾਏ।

ਇਸ ਜਨ ਕੀ ਹੈ ਸਾਚੀ ਬਾਣੀ, ਗੁਰ ਕੈ ਸ਼ਬਦ ਜਗ ਮਾਹੇ ਸਮਾਣੀ, ਚਹੁ ਜੁਗ ਪਸਰੀ ਸਾਚੀ ਸੋਏ, ਨਾਮ ਰਤਾ ਜਨ ਪ੍ਰਗਟ ਹੋਏ, ਇਕ ਸਾਚੈ ਸ਼ਬਦ ਰਹਿ ਲਿਵ ਲਾਏ, ਸੇ ਜਨ ਸਾਚੇ ਸਾਚੈ ਭਾਏ, ਸਾਚ ਧਿਆਇਨ ਦੇਖ ਹਜੂਰ, ਸੰਤ ਜਨਾ ਕੀ ਪੱਗ ਪੰਕਜ ਧੂਰ, ਏਕੋ ਕਰਤਾ ਅਵਰ ਨਾ ਕੋਇ, ਗੁਰ ਸ਼ਬਦੀ ਮੇਲਾਵਾ ਹੋਇ, ਜਿਨ ਸੱਚ ਸੇਵਿਆ ਤਿਨ ਰਸ ਪਾਇਆ, ਨਾਨਕ ਸਹਿਜੇ ਨਾਮ ਸਮਾਇਆ।

ਨਾਮ ਰਤੇ ਸੱਚ ਸੋਏ, ਨਾਨਕ ਨਾਮ ਰਤੇ ਸੱਚ ਸੋਏ। ਬਸੰਤ ਮਹੱਲਾ ਤੀਜਾ, ਨਾਮ ਰਤੇ ਕੁਲਾਂ ਕਾ ਕਰਹਿ ਉਧਾਰ। ਨਾਮ ਰਤੇ ਕੁਲਾਂ ਕਾ ਕਰਹਿ ਉਧਾਰ, ਸਾਚੀ ਬਾਣੀ ਨਾਮ ਪਿਆਰ। ਮਨਮੁਖ ਭੂਲੇ ਕਾਹੇ ਆਏ, ਨਾਮੋ ਭੂਲੇ ਜਨਮ ਗਵਾਏ। ਜੀਵਤ ਮਰੈ ਮਰਨ ਸੁਵਾਰੈ, ਗੁਰ ਕੈ ਸ਼ਬਦ ਸਾਚ ਔਰ ਧਾਰੈ ਰਹਾਉ। ਗੁਰਮੁਖ ਸੱਚ ਭੋਜਨ ਪਵਿੱਤ ਸਰੀਰਾ,

ਨਾਮੇ ਸਾਚ ਸਮਾਣੀ ਬਸੰਤ ਮਹੱਲਾ ਤੀਜਾ ਬਿਨ ਕਰਮਾ ਸਭ ਭਰਮ ਭੁਲਾਈ ਮਾਇਆ ਮੋਹ ਬਹੁਤ ਦੁੱਖ ਪਾਈ ਮਨਮੁਖ ਅੰਧੇ ਠੌਰ ਨਾ ਪਾਈ ਬਿਸ਼ਟਾ ਕਾ ਕੀੜਾ ਬਿਸ਼ਟਾ ਮਾਹੇ ਸਮਾਈ ਹੁਕਮ ਮੰਨੇ ਸੋ ਜਨ ਪਰਵਾਨ ਗੁਰ ਕੈ ਸ਼ਬਦ ਨਾਮ ਨੀਸਾਨ ਰਹਾਉ ਸਾਚ ਰਤੇ ਜਿਨ੍ਹਾਂ ਧੁਰ ਲਿਖ ਪਾਇਆ ਹਰ ਕਾ ਨਾਮ ਸਦਾ ਮਨ ਭਾਇਆ ਸਤ ਗੁਰ ਕੀ ਬਾਣੀ ਸਦਾ ਸੁਖ ਹੋਏ ਜੋਤੀ ਜੋਤ ਮਿਲਾਏ ਸੋਏ ਏਕ ਨਾਮ ਤਾਰੇ ਸੰਸਾਰ ਗੁਰ ਪ੍ਰਸਾਦੀ ਨਾਮ ਪਿਆਰ ਬਿਨ ਨਾਮੈ ਮੁਕਤ ਕਿਨੈ ਨਾ ਪਾਈ ਪੂਰੇ ਗੁਰ ਤੇ ਨਾਮ ਪੱਲੈ ਪਾਈ ਸੋ ਬੁਝੈ ਜਿਸ ਆਪ ਬੁਝਾਏ ਸਤਿਗੁਰ ਸੇਵਾ ਨਾਮ ਦ੍ਰਿੜਾਏ ਜਿਨ ਇਕ ਜਾਤਾ

ਬਹੁ ਅਭਿਮਾਨ ਆਪਣੇ ਪਤ ਖੋਏ ਸੇਵੜ ਭਾਗੀ ਜਿਨ ਸ਼ਬਦ ਪਛਾਣਿਆ ਬਾਹਰ ਜਾਦਾ ਘਰ ਮਹਿ ਆਣਿਆ ਘਰ ਮਹਿ ਵਸਤ ਅਗਮ ਅਪਾਰਾ ਗੁਰਮਤ ਖੋਜ ਹੈ ਸ਼ਬਦ ਵਿਚਾਰਾ ਨਾਮ ਨਵਨਿਧ ਪਾਈ ਘਰ ਹੀ ਮਾਹਿ ਸਦਾ ਰੰਗ ਰਾਤੇ

ਨਾਨਕ ਨਾਮ ਰਹਿਆ ਭਰਪੂਰ ਬਸੰਤ ਮਹੱਲਾ ਤੀਜਾ ਗੁਰ ਸਬਦੀ ਹਰ ਚੇਤ ਸੁਭਾਏ ਰਾਮ ਨਾਮ ਰਸ ਰਹਿ ਅਗਾਏ ਕੋਟ ਕੋਟ ਅੰਤਰ ਕੇ ਪਾਪ ਜਲ ਜਾਹੇ ਜੀਵਤ ਮਰਹਿ ਹਰ ਨਾਮ ਸਮਾਹੇ ਹਰ ਕੀ ਦਾਤ ਹਰ ਜੀਉ ਜਾਣੈ ਗੁਰ ਕੈ ਸਬਦ ਏਹੋ ਮਨ ਮੌਲਿਆ ਹਰ ਗੁਣ ਦਾਤਾ ਨਾਮ ਵਖਾਣੈ ਰਹਾਉ ਭਗਵੈ ਵੇਸ ਭ੍ਰਮ ਮੁਕਤ ਨ ਹੋਏ ਬਹੁ ਸੰਜਮ ਸਾਂਤ ਨ ਪਾਵੈ ਕੋਇ ਗੁਰਮਤ ਨਾਮ ਪ੍ਰਾਪਤ ਹੋਏ ਵਡਭਾਗੀ

ਲਾ ਤੀਜਾ ਬਨਸਪਤ ਮੌਲੀ ਚੜਿਆ ਬਸੰਤ ਇਹ ਮਨ ਮੌਲਿਆ ਸਤਿਗੁਰੂ ਸੰਗ ਤੁਮ ਸਾਚ ਧਿਆਵਹੁ ਮੁਗਦ ਮਨਾ ਤਾਂ ਸੁਖ ਪਾਵਹੁ ਮੇਰੇ ਮਨਾ ਰਹਾਉ ਇਤ ਮਨ ਮੌਲਿਆ ਭਇਆ ਆਨੰਦ ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ ਏਕੋ ਏਕ ਸਭ ਆਖ ਵਖਾਣੈ ਹੁਕਮ ਬੂਝੈ ਤਾਂ ਏਕੋ ਜਾਣੈ ਕਹਿਤ ਨਾਨਕ ਹਉਮੈ ਕਹਿ ਨਾ ਕੋਇ ਆਖਣ ਵੇਖਣ ਸਭ ਸਾਹਿਬ ਤੇ ਹੋਇ ਬਸੰਤ ਮਹੱਲਾ ਤੀਜਾ ਸਭ ਜੁਗ ਤੇਰੇ

ਕੀਤੇ ਹੋਏ ਸਤਿਗੁਰ ਭੇਟੈ ਮਤ ਬੁੱਧ ਹੋਏ ਹਰ ਜੀਉ ਆਪੇ ਲੈ ਹੋ ਮਿਲਾਏ ਗੁਰ ਕੈ ਸ਼ਬਦ ਸਚ ਨਾਮ ਸਮਾਏ ਰਹਾਉ ਮਨ ਬਸੰਤ ਹਰੇ ਸਭ ਲੋਏ ਫਲ ਹੈ ਫੁਲਿਯਹਿ ਰਾਮ ਨਾਮ ਸੁਖ ਹੋਏ ਸਦਾ ਬਸੰਤ ਗੁਰ ਸ਼ਬਦ ਵਿਚਾਰੇ ਰਾਮ ਨਾਮ ਰਾਖੈ ਉਰ ਧਾਰੇ।

तिन बसंत, तिन बसंत जो हर गुण गाए, पूरा भाग हर भगत कराए, इस मन कौ।

ਬਿਲ ਲਾਏ ਇਹੋ ਮਨ ਛੂਟੈ ਜਾਂ ਸਤਿਗੁਰ ਭੇਟੈ ਜਮ ਕਾਲ ਕੀ ਫਿਰ ਆਵੈ ਨਾ ਫੇਟੈ ਜਮ ਕਾਲ ਕੀ ਫਿਰ ਆਵੈ ਨਾ ਫੇਟੈ ਇਹੋ ਮਨ ਛੂਟਾ ਗੁਰ ਲੀਆ ਛਡਾਏ ਨਾਨਕ ਮਾਇਆ ਮੋਹ ਸਬਦ ਜਲਾਏ ਬਸੰਤ ਮਹੱਲਾ ਤੀਜਾ ਬਸੰਤ ਚੜਿਆ ਫੂਲੀ ਬਨ ਰਾਏ ਇਹ ਜੀ ਜੰਤ ਫੂਲ ਹੈ ਇਹ ਜੀ ਜੰਤ ਫੂਲ ਹੈ ਹਰ ਚਿੱਤ ਲਾਏ ਇਨ ਬਿਦ ਇਹੋ ਮਨ ਹਰਿਆ ਹੋਏ ਹਰ ਹਰ ਨਾਮ ਜਪੈ ਦਿਨ ਰਾਤੀ ਗੁਰਮੁਖ ਹੋਮੈ ਕੱਢੈ ਧੋਏ ਰਹਾਉ ਸਤਿਗੁਰ ਬਾਣੀ ਸ਼ਬਦ ਸੁਣਾਏ ਇਹੋ ਜਗ ਹਰਿਆ ਸਤਿਗੁਰ ਭਾਏ ਫਲ ਫੂਲ ਲਾਗੇ ਜਾਂ ਆਪੇ ਲਾਏ ਮੂਲ ਲੱਗੈ ਤਾਂ ਸਤਿਗੁਰ ਪਾਏ ਆਪ ਬਸੰਤ ਜਗਤ ਸਭ ਵਾੜੀ

ਆਏ ਵਿਚਹੁ ਹਉਮੈ ਦੁਖ ਉਠ ਗਇਆ ਭਾਈ ਸੁਖ ਬੁੱਠਾ ਮਨ ਆਏ ਧੁਰ ਆਪੇ ਜਿਨਾ ਨੋ ਬਖਸਿਓਨ ਭਾਈ ਸਬਦੇ ਲਯਨ ਮਿਲਾਏ ਧੂੜ ਤਿਨਾ ਕੀ ਅਕੁਲਿਐ ਭਾਈ ਸਤ ਸੰਗਤ ਮੇਲ ਮਿਲਾਏ ਆਪ ਕਰਾਏ ਕਰੇ ਆਪ ਭਾਈ ਜਿਨ ਹਰਿਆ ਕੀਆ ਸਭ ਕੋਇ ਨਾਨਕ ਮਨ ਤਨ ਸੁਖ ਸਦ ਵਸੈ ਭਾਈ ਸਬਦ ਮਿਲਾਵਾ ਹੋਇ ਰਾਗ ਬਸੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਪਸਰੀ ਸੂਰਜ ਕਿਰਨ ਜੋਤ ਚਉ ਘਟ ਘਟ ਰਮਈਆ ਓਤ ਪੋਤ ਏਕੋ ਹਰ ਰਵਿਆ ਸਰਬ ਥਾਏ ਗੁਰ ਸਬਦੀ ਮਿਲਿਐ ਮੇਰੀ ਮਾਇ ਰਹਾਉ ਘਟ ਘਟ ਅੰਤਰ ਏਕੋ ਹਰ ਸੋਏ ਗੁਰ ਮਿਲਿਐ

ਹੋਏ। ਬਸੰਤ ਮਹੱਲਾ ਚੌਥਾ, ਰੈਣ ਦਿਨਸ ਦੁਏ ਸੱਦੇ ਪਏ, ਮਨ ਹਰ ਸਿਮਰਹੋ ਅੰਤ ਸਦਾ ਰੱਖ ਲਏ, ਹਰ ਹਰ ਚੇਤ ਸਦਾ ਮਨ ਮੇਰੇ, ਸਭ ਆਲਸ ਦੁਖ ਭੰਜ ਪ੍ਰਭ ਪਾਇਆ, ਗੁਰਮਤ ਗਾਵਹੁ ਗੁਣ ਪ੍ਰਭ ਕੇਰੇ ਰਹਾਉ, ਮਨ ਮੁਖ ਫਿਰ ਫਿਰ ਹਉਮੈ ਮੂਏ, ਕਾਲ ਦੈਤ ਸੰਘਾਰੇ ਜਾਮਪੁਰ ਗਏ, ਗੁਰਮੁਖ ਹਰ ਹਰ ਹਰ ਲਿਵ ਲਾਗੇ, ਜਨਮ ਮਰਨ ਦੋ ਦੁਖ ਭਾਗੇ, ਭਗਤ ਜਨਾ ਕਉ ਹਰ ਕਿਰਪਾ ਧਾਰੀ।

0: ਓਂਕਾਰ ਸਤਿਗੁਰ ਪ੍ਰਸਾਦ ਰਾਮ ਨਾਮ ਰਤਨ ਕੋਠੜੀ ਗੜ ਮੰਦਰ ਏਕ ਲੋਕਾਨੀ ਸਤਿਗੁਰ ਮਿਲੈ ਤਾ ਖੋਜੀਐ ਮਿਲ ਜੋਤੀ ਜੋਤ ਸਮਾਨੀ ਮਾਧੋ ਸਾਧੂ ਜਨ ਦੇਹ ਮਿਲਾਏ ਦੇਖਤ ਦਰਸ ਪਾਪ ਸਭ ਨਸ ਹੈ ਪਵਿੱਤਰ ਪਰਮ ਪਦ ਪਾਏ ਰਹਾਉ ਪੰਚ ਚੋਰ ਮਿਲ ਲਾਗੇ ਨਗਰੀਆ ਰਾਮ ਨਾਮ ਧਨ ਹਿਰਿਆ ਗੁਰਮਤ ਖੋਜ ਪਰੇ ਤਬ ਪਕਰੇ ਧਨ ਸਾਬਤ ਰਾਸ ਉਬਰਿਆ ਪਾਖੰਡ ਭਰਮ ਓ ਪਾਵ ਕਰ ਥਾਕੇ
1: ਉਬਰੇ ਪਾ ਠੀਕ ਹੈ ਉਬਰਿਆ
0: ਗੁਰਮਤ ਖੋਜ ਪਰੇ ਤਬ ਪਕਰੇ ਧਨ ਸਾਬਤ ਰਾਸ ਉਬਰਿਆ
1: ਉਬਰਿਆ
0: ਗੁਰਮਤ ਖੋਜ ਪਰੇ ਤਬ ਪਕਰੇ ਧਨ ਸਾਬਤ ਰਾਸ ਉਬਰਿਆ ਪਾਖੰਡ ਭਰਮ ਓ ਪਾਪ ਕਰ ਥਾਕੇ ਰਿਦ ਅੰਤਰ ਮਾਇਆ ਮਾਇਆ ਸਾਧੂ ਪੁਰਖ ਪੁਰਖ ਪਤ ਪਾਇਆ ਅਗਿਆਨ ਅੰਧੇਰ ਗਵਾਇਆ ਜਗਨਨਾਥ ਜਗਦੀਸ਼ ਗੁਸਾਈ ਕਰ ਕਿਰਪਾ ਸਾਧ ਮਿਲਾਵੈ ਨਾਨਕ ਸਾਂਤ ਹੋਵੈ ਮਨ ਅੰਤਰ ਨਿਤ ਹਿਰਦੈ ਹਰ ਗੁਣ ਗਾਵੈ ਬਸੰਤ ਮਹੱਲਾ ਚੌਥਾ ਹਿੰਡੋਲ ਤੁਮ ਵੱਡ ਪੁਰਖ ਵੱਡ ਅਗਮ ਗੁਸਾਈ ਹਮ ਕੀਰੇ ਕਿਰਮ ਤੁਮ ਨਸ਼ੇ ਹਰ ਦੀਨ ਦਇਆਲ ਕਰਹੋ ਪ੍ਰਭ ਕਿਰਪਾ ਗੁਰ ਸਤਿਗੁਰ ਚਰਨ ਹਮ ਬਨਸ਼ੇ ਗੋਬਿੰਦ ਜੀਓ ਸਤ ਸੰਗਤ ਮੇਲ ਕਰ ਕਿਰਪਸ਼ੇ ਜਨਮ ਜਨਮ ਕੇ ਕਿਲ ਵਿਖ ਮਲ ਭਰਿਆ ਮਿਲ ਸੰਗਤ ਕਰ ਪ੍ਰਭ ਹਨਸ਼ੇ ਰਹਾਉ ਤੁਮਰਾ ਤੁਮਰਾ ਜਨ ਜਾਤ ਅਭਿਜਾਤਾ ਹਰ ਜਪਿਓ ਪਤਤ ਪਵਿਛੇ ਹਰ ਕੀਓ ਸਗਲ ਭਵਨ ਤੇ ਉਪਰ ਹਰ ਸੋਭਾ ਹਰ ਪ੍ਰਭ ਦਿਨਸ਼ੇ ਜਾਤ ਅਜਾਤ ਕੋਈ ਪ੍ਰਭ ਧਿਆਵੈ ਸਭ ਪੂਰੇ ਮਾਨਸ ਤਿਨਸ਼ੇ ਸੇ ਧਨ ਵੱਡੇ ਵੱਡ ਪੂਰੇ ਹਰ ਜਨ ਜਿਨ ਹਰ ਧਾਰਿਓ ਹਰ ਉਰਛੇ ਹਮ ਢੀਂਡੇ ਧੀਮ ਬਹੁਤ ਅਤ ਭਾਰੀ ਹਰ ਧਾਰ ਕਿਰਪਾ ਪ੍ਰਭ ਮਿਲਛੇ ਜਨ ਨਾਨਕ ਗੁਰ ਪਾਇਆ ਹਰ ਤੂਠੇ ਹਮ ਕੀਏ ਪਤਤ ਪਵਿਛੇ ਬਸੰਤ ਹਿੰਡੋਲ ਮਹੱਲਾ ਚੌਥਾ
2: ਇਸ ਪਿਛਲੇ ਸਾਰੇ ਸ਼ਬਦ ਦੇ ਵਿੱਚ ਜਿੰਨੇ ਸ਼ਸ਼ੇ ਆਏ ਨੇ ਸ਼ਸ਼ੇ ਨੂੰ ਲਾ ਇਹ ਨਾਲ ਹੀ ਬਨ ਛੇ ਤਿੰਨ ਛੇ ਪਵਿਛੇ ਇਸੇ ਤਰ੍ਹਾਂ ਹੀ ਬੋਲਣਾ ਹੈ ਇਹ ਸਾਰੇ ਸ਼ਸ਼ੇ ਨਾਲ ਹੀ ਨੇ ਅੱਖਰਾਂ ਜਿਵੇਂ ਪਾਠ ਹੋਇਆ ਹੈ ਸ਼ੁੱਧ ਹੋਇਆ ਹੈ ਇਸੇ ਤਰ੍ਹਾਂ ਹੀ ਕਰਨਾ ਹੈ ਸਾਰੇ ਸ਼ਸ਼ੇ ਲਾ ਲਾ ਕੇ ਨਾਲ ਜੋੜ ਕੇ ਬੋਲਣੇ
0: ਬਸੰਤ ਹਿੰਡੋਲ ਮਹੱਲਾ ਚੌਥਾ ਮੇਰਾ ਇੱਕ ਖਿਨ ਮਨੁਆ ਰਹਿ ਨਾ ਸਕੈ ਨਿਤ ਹਰ ਹਰ ਨਾਮ ਰਸ ਕੀਦੇ ਜੋ ਬਾਰਿਕ ਰਸਕ ਪਰਿਓ ਥਨ ਮਾਤਾ ਥਨ ਕਾਢੇ ਬਿਲਲ ਬਿਲੀਦੇ ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰ ਬੀਦੇ ਵੱਡੈ ਭਾਗ ਗੁਰ ਸਤਿਗੁਰ ਪਾਇਆ ਵਿੱਚ ਕਾਇਆ ਨਗਰ ਹਰ ਸੀਧੇ ਰਹਾਉ ਜਨ ਕੇ ਸਾਸ ਸਾਸ ਹੈ ਜੇਤੇ ਹਰ ਬਿਰਹ ਪ੍ਰਭੂ ਹਰ ਬੀਦੇ ਜੋ ਜਲ ਕਮਲ ਪ੍ਰੀਤ ਅਤ ਭਾਰੀ ਬਿਨ ਜਲ ਦੇਖੇ ਸੁਕਲੀਦੇ ਜਨ ਜਪਿਓ ਨਾਮ ਨਿਰੰਜਨ ਨਰ ਹਰ ਉਪਦੇਸ਼ ਗੁਰੂ ਹਰ ਪ੍ਰੀਦੇ ਜਨਮ ਜਨਮ ਕੀ ਹੋਮੈ ਮਲ ਨਿਕਸੀ ਹਰ ਅੰਮ੍ਰਿਤ ਹਰ ਜਲ ਨੀਦੇ ਹਮਰੇ ਕਰਮ ਨਾ ਵਿਚਰਹੋ ਠਾਕੁਰ ਤੁਮ ਪੈਜ ਰਖਹੋ ਅਪਨੀਦੇ ਹਰ ਭਾਵੈ ਸੁਣ ਬਿਨੋ ਬੇਨਤੀ ਜਨ ਨਾਨਕ ਸਰਨ ਪਵੀਦੇ ਬਸੰਤ ਹਿੰਡੋਲ ਮਹੱਲਾ ਚੌਥਾ ਮਨ ਖਿਨ ਖਿਨ ਭਰਮ ਭਰਮ ਬਹੁ ਧਾਵੈ ਤਿਲ ਘਰ ਨਹੀਂ ਵਾਸਾ ਪਾਈਐ ਗੁਰ ਅੰਕਸ ਸਬਦ ਦਾਰੂ ਸਿਰ ਧਾਰਿਓ ਘਰ ਮੰਦਰ ਆਣ ਵਸਾਈਐ ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਿਆਈਐ ਹੋਮੈ ਰੋਗ ਗਇਆ ਸੁਖ ਪਾਇਆ ਹਰ ਸਹਿਜ ਸਮਾਧ ਲਗਾਈਐ ਰਹਾਉ ਘਰ ਰਤਨ ਲਾਲ ਬਹੁ ਮਾਣਕ ਲਾਦੇ ਮਨ ਭਰਮਿਆ ਲਹਿ ਨਾ ਸਕਾਈਐ ਜੋ ਓਡਾ ਕੂਪ ਗੋਹਜ ਖਿਨ ਕਾਢੈ ਜੋ ਓਡਾ ਜੋ ਓਡਾ ਕੂਪ ਗੋਹਜ ਖਿਨ ਕਾਢੈ ਜੋ ਓਡਾ ਕੂਪ ਗੋਹਜ ਖਿਨ ਕਾਢੈ ਜੋ ਸਤਿਗੁਰ ਵਸਤ ਲਹਾਈਐ ਜਿਨ ਐਸਾ ਸਤਿਗੁਰ ਸਾਧ ਨਾ ਪਾਇਆ ਤੇ ਤ੍ਰਿਗ ਤ੍ਰਿਗ ਨਰ ਜੀਵ ਆਈਐ ਜਨਮ ਪਦਾਰਥ ਪੁੰਨ ਫਲ ਪਾਇਆ ਕੌਡੀ ਬਦਲੈ ਜਾਈਐ ਮਦ ਸੂਦਨ ਹਰ ਧਾਰ ਪ੍ਰਭ ਕਿਰਪਾ ਕਰ ਕਿਰਪਾ ਗੁਰੂ ਮਿਲਾਈਐ ਜਨ ਨਾਨਕ ਨਿਰਵਾਣ ਪਾਦ ਪਾਇਆ ਮਿਲ ਸਾਧੂ ਹਰ ਗੁਣ ਗਾਈਐ ਬਸੰਤ ਹਿੰਡੋਲ ਮਹੱਲਾ ਚੌਥਾ ਆਵਣ ਜਾਣ ਭਇਆ ਦੁਖ ਬਿਖਿਆ ਦੇਹ ਮਨਮੁਖ ਸੁਨੀ ਸੁਨ ਰਾਮ ਨਾਮ ਖਿਨ ਪਲ ਨਹੀਂ ਚੇਤਿਆ ਜਮ ਪਕਰੇ ਕਾਲ ਸੁਲੁੰਜ ਗੋਬਿੰਦ ਜੀਓ ਬਿਖ ਹੋਮੈ ਮਮਤਾ ਮੁੰਜ ਸਤ ਸੰਗਤ ਗੁਰ ਕੀ ਹਰ ਪਿਆਰੀ ਮਿਲ ਸੰਗਤ ਹਰ ਰਸ ਪੁੰਜ ਰਹਾਉ ਸਤ ਸੰਗਤ ਸਾਧ ਦਇਆ ਕਰ ਮੇਲਹੁ ਸਰਨਾਗਤ ਸਾਧੂ ਪੰਜ ਹਮ ਡੁੱਬਦੇ ਪਾਥਰ ਕਾਢ ਲੇ ਹੋ ਪ੍ਰਭ ਤੁਮ ਦੀਨ ਦਇਆਲ ਦੁਖ ਭੰਜ ਹਰ ਉਸਤਤ ਧਾਰ ਹੋ ਰਿਧ ਅੰਤਰ ਸੁਆਮੀ ਸਤ ਸੰਗਤ ਮਿਲ ਬੁੱਧ ਲੰਜ ਹਰ ਨਾਮੈ ਹਮ ਪ੍ਰੀਤ ਲਗਾਨੀ ਹਮ ਹਰ ਵਿਟ ਹੋ ਘੁੰਮ ਵੰਜ ਜਨ ਕੇ ਪੂਰ ਮਨੋਰਥ ਹਰ ਪ੍ਰਭ ਹਰ ਨਾਮ ਦੇਵਹੁ ਹਰ ਲੰਜ ਜਨ ਨਾਨਕ ਮਨ ਤਨ ਅਨੰਦ ਭਇਆ ਹੈ ਗੁਰਮੰਤਰ ਦੀਓ ਹਰ ਭੰਜ ਬਸੰਤ ਮਹੱਲਾ ਪੰਜਵਾ ਘਰ ਪਹਿਲਾ ਦੋ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸੇਵਾਓ ਕਰ ਨਮਸਕਾਰ ਆਜ ਹਮਾਰੈ ਮੰਗਲ ਚਾਰ ਆਜ ਹਮਾਰੈ ਮਹਾ ਆਨੰਦ ਚਿੰਤ ਲੱਥੀ ਭੇਟੇ ਗੋਬਿੰਦ ਆਜ ਹਮਾਰੈ ਗ੍ਰਹਿ ਬਸੰਤ ਗੁਣ ਗਾਏ ਪ੍ਰਭ ਤੁਮ ਬੇਅੰਤ ਰਹਾਉ ਆਜ ਹਮਾਰੈ ਬਨੇ ਫਾਗ ਪ੍ਰਭ ਸੰਗੀ ਮਿਲ ਖੇਲਣ ਲਾਗ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ
2: ਪਾਠ ਹਮਾਰੇ ਦੀ ਥਾਂ ਤੇ ਹਮਾਰੇ ਹੀ ਠੀਕ ਹੈ ਜੀ ਬੋਲੇ ਹਮਾਰੇ ਜਿਵੇਂ ਨੋਰਮਲੀ ਆਵਾਜ਼ ਵਿੱਚ ਪੜ੍ਹ ਲੈਣਾ ਚਾਹੀਦਾ ਹਾਂਜੀ
0: ਮਨ ਤਨ ਮੌਲਿਓ ਅਤ ਅਨੂਪ ਸੂਕੈ ਨਾਹੀ ਛਾਵ ਧੂਪ ਸਗਲੀ ਰੂਤੀ ਹਰਿਆ ਹੋਏ ਸਾਧ ਬਸੰਤ ਗੁਰ ਮਿਲੇ ਦੇਵ ਬਿਰਖ ਜਮਿਓ ਹੈ ਪਾਰ ਜਾਤ ਫੂਲ ਲੱਗੇ ਫਲ ਰਤਨ ਭਾਂਤ ਤ੍ਰਿਪਤ ਆਗਾਨੇ ਹਰ ਗੁਣ ਹੈ ਗਾਏ ਜਨ ਨਾਨਕ ਹਰ ਹਰ ਹਰ ਧਿਆਏ ਬਸੰਤ

ਨਾਮ ਜਪਤ ਹੋਵਤ ਉਧਾਰ, ਨਾਮ ਜਪਤ ਸੁਖ ਸਹਿਜ ਸਾਰ, ਨਾਮ ਜਪਤ ਪਤ ਸੁਭਾ ਹੋਏ, ਨਾਮ ਜਪਤ ਵਿਘਨ ਨਾਮ ਜਪਤ ਵਿਘਨ ਨਾਹੀਂ ਕੋਏ, ਜਾ ਕਾਰਨ

0: ਤੇਰੋ ਨਾਮ ਤੁਜ ਬਿਨ ਦੂਜਾ ਕੋਏ ਨਾਹਿ, ਸਭ ਤੇਰੋ ਖੇਲ ਤੁਜ ਮਾਹੇ ਸਮਾਹਿ,
1: ਜੋ ਮਹਿ ਕੇ ਮਾਹਿ
2: ਤੁਜ ਮਹਿ ਪਾਠ
1: ਮਹਿ ਪਾਠ
2: ਤੁਜ ਮਹਿ ਪਾਠ
1: ਲੜੀ ਵਾਰ ਤੂੰ ਦੇਖ ਮਹਿ ਕੇ ਮਾਹਿ ਪਾਠ
2: ਤੇਰੇ
1: ਲੜੀ ਵਾਰ ਪਾਲਣ
2: ਮਹਿ
1: ਸਾਧ ਸੰਗਤ ਮਹਿ ਕਰ ਲੋ

0: ਸਾਖ ਲੇ ਸੁਖ ਨਾਨ ਸੁਖ ਨਾਨਕ ਪੂਰਾ ਗੁਰ ਮਿਲੇ।
1: ਇੱਥੇ ਹੁਣ ਆਪਾਂ ਬ੍ਰੇਕ ਕਰ ਲੈਂਦੇ ਹਾਂ, ਆਪ ਜੀ ਜਲ ਪਾਣੀ ਛੱਕ ਕੇ ਫਿਰ ਵਾਪਸ ਆ ਜਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤ ਨਾਮ ਵਾਹਿਗੁਰੂ ਸਤ ਨਾਮ ਵਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੀ ਆਪਣੀ ਜਗ੍ਹਾ ਤੇ ਸੱਜ ਕੇ ਪੋਥੀ ਸਾਹਿਬ ਪ੍ਰਕਾਸ਼ ਕਰ ਲਓ ਜੀ। ਇੱਕ ਜ਼ਰੂਰੀ ਬੇਨਤੀ ਆਪ ਸੰਗਤਾਂ ਦੇ ਚਰਨਾਂ ਵਿੱਚ ਕਰਨੀ ਹੈ, ਵਿਸ਼ੇਸ਼ ਕਰਕੇ ਜਿਹੜੀਆਂ ਸੰਗਤਾਂ ਲਾਈਵ ਰਾਹੀਂ ਸੰਥਿਆ ਕਰਦੀਆਂ ਨੇ ਘਰਾਂ ਵਿੱਚ ਜਾਂ ਹੋਰਨਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਰਵਣ ਕਰਦੇ ਨੇ ਗੁਰਮੁਖ ਪਿਆਰੇ। ਅੱਜ ਅਮੈਰੀਕਾ ਤੋਂ ਇੱਕ ਫੋਨ ਆਇਆ ਸੀ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਕੋਈ ਵਟਸਐਪ ਦਾ ਗਰੁੱਪ ਬਣਾ ਕੇ ਵੱਖਰੇ ਵੱਖਰੇ ਦੇਸ਼ਾਂ ਤੋਂ ਉਹਦੇ ਵਿੱਚ ਸੰਥਿਆ ਕਰਦੇ ਹਾਂ ਇੱਥੋਂ ਆਨਲਾਈਨ, ਅਤੇ ਤਾਂ ਕਰਕੇ ਫਿਰ ਇਹ ਮਨ ਵਿੱਚ ਖਿਆਲ ਆਇਆ। ਉਹਨਾਂ ਨੇ ਕਿਹਾ ਕਿ ਅਸੀਂ ਵੀ ਚਾਹੁੰਦੇ ਹਾਂ ਸਾਨੂੰ ਸਰਟੀਫਿਕੇਟ ਮਿਲ ਤਾਂ ਕਿ ਸਾਡੇ ਕੋਲ ਇੱਕ ਨਿਸ਼ਾਨੀ ਰਹੇ ਵੀ ਇੱਥੇ ਅਸੀਂ ਵੀ ਪਾਠ ਬੋਧ ਸਮਾਗਮ ਅਟੈਂਡ ਕੀਤਾ ਸੀ। ਸੋ ਸਾਰਿਆਂ ਦੀ ਇੱਛਾ ਹੈ, ਇਹਦੇ ਵਾਸਤੇ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਤੁਸੀਂ ਇੰਨੇ ਫੋਨ ਵੀ ਨਹੀਂ ਚੱਕੇ ਜਾਣਗੇ, ਮੈਸੇਜ ਕਰ ਲਓ, ਜਿੰਨੇ ਕੁ ਹੋ ਸਕੇ ਅਸੀਂ ਤੁਹਾਨੂੰ ਮੇਲ ਕਰ ਦਿਆਂਗੇ ਜਿੱਥੇ ਕਿੱਥੇ ਵੀ ਪੋਸੀਬਲ ਹੋ ਸਕਦੇ ਹੋਏ। ਸਾਰੇ ਕਿਤੇ ਤੇ ਨਹੀਂ ਕਹਿ, ਇਹ ਵਾਅਦਾ ਤੇ ਨਹੀਂ ਕੀਤਾ ਜਾ ਸਕਦਾ ਵੀ ਹਰ ਥਾਂ ਤੇ ਪਹੁੰਚਾ ਦਿਆਂਗੇ ਸਰਟੀਫਿਕੇਟ, ਪਰ ਜਿੱਥੇ ਜਿੱਥੇ ਵੀ ਮੇਲ ਹੋ ਸਕਦੇ ਹੋਏ ਜਾਂ ਤੁਹਾਡੇ ਕੋਈ ਰਿਸ਼ਤੇਦਾਰ ਇੱਥੇ ਹੋਣ ਜਿਹੜੇ ਲੈ ਸਕਦੇ ਹੋਣ, ਪਰ ਸ਼ਰਤ ਉਹੀ ਰਹੇਗੀ ਕਿ ਪਹਿਲਾਂ ਕੁਝ ਪੁੱਛਿਆ ਜਾਏਗਾ ਫਿਰ ਸਰਟੀਫਿਕੇਟ ਦਿੱਤਾ ਜਾਏਗਾ। ਕਿਉਂਕਿ ਅਸੀਂ ਇੱਦਾਂ ਚਾਹੁੰਦੇ ਨਹੀਂ ਕਿ ਬੇਕਦਰੀ ਹੋਵੇ, ਹਰ ਕਿਸੇ ਨੂੰ ਸਰਟੀਫਿਕੇਟ ਦੇ ਦਈਏ ਤਾਂ ਫਿਰ ਉਹਦਾ ਮਿਸਯੂਜ ਹੋਵੇ, ਇੱਦਾਂ ਨਹੀਂ। ਜਿੰਨੇ ਅਧਿਕਾਰੀ ਹੋਣਗੇ, ਯੋਗ ਵਿਦਿਆਰਥੀ ਹੋਣਗੇ, ਅਤੇ ਹਾਸੇ ਵਾਲੀ ਵੀ ਗੱਲ ਆ, ਉਹਨਾਂ ਨੇ ਬੀਬੀਆਂ ਨੇ ਕਿਹਾ ਕਿ ਅਸੀਂ ਨੋਟਸ ਬਣਾਏ ਆ ਜੀ, ਤੁਸੀਂ ਉਹਦੇ ਨਾਲ ਅਨਾਊਂਸ ਕੀਤਾ ਸੀ ਵੀ ਅਸੀਂ ਕੁਛ ਪੁੱਛ ਕੇ ਦੇਣਾ ਭਾਵੇਂ ਹੁਣੇ ਪੁੱਛ ਲਓ। ਸੋ ਇਸ ਕਰਕੇ ਬੇਨਤੀ ਆ, ਜਿਹੜੀ ਸੰਗਤ ਆਨਲਾਈਨ ਸੁਣਦੀ ਹੈ ਤੁਸੀਂ ਮੈਸੇਜ ਕਰ ਲਿਓ ਮੈਨੂੰ ਫੋਨ 'ਤੇ, ਜਿੱਥੇ ਕਿੱਥੇ ਅਸੀਂ ਮੇਲ ਕਰ ਸਕਦੇ ਹੋਏ ਅਸੀਂ ਤੁਹਾਡੇ ਸਰਟੀਫਿਕੇਟ ਤੁਹਾਡੇ ਤੱਕ ਪਹੁੰਚਦੇ ਕਰ ਦਿਆਂਗੇ। ਪਰ ਇਹ ਵਾਅਦਾ ਨਹੀਂ ਕਿ ਹਰ ਥਾਂ 'ਤੇ ਪਹੁੰਚ ਜਾਣਗੇ, ਕਿਉਂਕਿ ਸਾਨੂੰ ਪਤਾ ਵੀ ਨਹੀਂ ਕਿੱਥੋਂ ਕਿੱਥੋਂ ਫੋਨ ਆਉਂਦੇ ਆ ਅਤੇ ਕਿੱਥੇ ਕਿੱਥੇ ਸੰਗਤ ਲਾਹ ਲੈ ਰਹੀ ਆ। ਬੇਨਤੀ ਸੈਂਕੜਿਆਂ ਦੀ ਗਿਣਤੀ, ਅਸੀਂ 1350 ਸੋਚਦੇ ਸੀ, ਪਰ ਜਿਸ ਤਰੀਕੇ ਨਾਲ ਫੋਨ ਆਉਂਦੇ ਆ ਤਾਂ ਸਾਨੂੰ ਕਈ ਵਾਰੀ ਇੱਦਾਂ ਲੱਗਦਾ ਸ਼ਾਇਦ ਭੁਲੇਖਾ ਹੋਵੇ ਕਿ ਇਦੋਂ ਵੀ ਵੱਧ ਵਿਦਿਆਰਥੀ ਹੋਣਗੇ। ਸੋ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਹੈ ਕਿ ਤੁਸੀਂ ਇੱਦਾਂ ਦਾ ਕੋਈ ਨਾ ਕੋਈ ਸੋਰਸ ਲੱਭ ਲਓ, ਜੇ ਕੋਈ ਕੈਲਗਰੀ ਵਿੱਚ ਤੁਹਾਡਾ ਰਿਸ਼ਤੇਦਾਰ ਜਾਂ ਕੋਈ ਹੋਵੇ ਉਹਨੂੰ ਅਸੀਂ ਇੱਥੋਂ ਸਰਟੀਫਿਕੇਟ ਦੇ ਦਿਆਂਗੇ, ਜਿੱਥੇ ਕਿੱਥੇ ਫਿਰ ਮੇਲ ਕਰ ਸਕਦੇ ਹੋਈਏ ਉੱਥੇ ਮੇਲ ਕਰ ਦਿਆਂਗੇ। ਇਹ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ। ਆਓ ਅੱਗੇ ਹੁਣ ਆਪਾਂ ਸੰਥਿਆ 1181 ਅੰਗ ਤੋਂ ਪ੍ਰਾਰੰਭ ਕਰਨੀ ਹੈ। ਮਨ ਵਿਰਤੀਆਂ ਇਕਾਗਰ ਕਰਕੇ ਆਪ ਜੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਬਸੰਤ ਮਹੱਲਾ ਪੰਜਵਾਂ ਪ੍ਰਭ ਪ੍ਰੀਤਮ ਮੇਰੇ ਸੰਗ ਰਾਏ ਇੱਥੋਂ ਹੁਣ ਸੰਥਿਆ ਪ੍ਰਾਰੰਭ ਕਰੀਏ।

ਕੇਵਡ ਭਾਗ ਹੋਹੇ ਜਿਸ ਪ੍ਰਾਣੀ ਸੋ ਪਾਏ ਏਹੋ ਪਦ ਨਿਰਬਾਣੀ ਰਹਾਉ ਦੂਜੀ ਸੇਵਾ ਜੀਵਨ ਬਿਰਥਾ ਕਛੂ ਨ ਹੋਈ ਹੈ ਪੂਰਨ ਅਰਥਾ ਮਾਨਸ ਸੇਵਾ ਖਰੀ ਦੁਹੇਲੀ ਸਾਧ ਕੀ ਸੇਵਾ ਸਦਾ ਸੁਹੇਲੀ ਜੇ ਲੋੜ ਹੈ ਸਦਾ ਸੁਖ ਭਾਈ।

ਚਰਨ ਕਮਲ ਸਿਓ ਲੱਗੋ ਧਿਆਨ ਕਰ ਕਿਰਪਾ ਪ੍ਰਭ ਕੀਨੋ ਦਾਨ ਤੇਰਿਆ ਸੰਤ ਜਨਾ ਕੀ ਬਾਛੋ ਧੂਰ ਜਪ ਨਾਨਕ ਸੁਆਮੀ ਸਦ ਹਜੂਰ ਬਸੰਤ ਮਹੱਲਾ ਪੰਜਵਾ ਸੱਚ ਪਰਮੇਸ਼ਰ

ਗੌਰ ਮਿਲ ਨਾਨਕ ਖਸਮ ਧਿਆਇਆ ਸਾਧ ਸੰਗਤ ਪ੍ਰਭ ਕੀਓ ਨਿਵਾਸ ਹਰ ਜਪ ਜਪ ਹੋਈ ਪੂਰਨ ਆਸ ਜਲ ਥਲ ਮਹੀਲ ਰਵ ਰਹਿਆ ਗੌਰ ਮਿਲ ਨਾਨਕ ਹਰ ਹਰ ਕਹਿਆ ਅਸ਼ਟ ਸਿੱਧ ਨਾਵ ਨਿਧ ਏਹ ਕਰਮ ਪ੍ਰਾਪਤ ਜਿਸ ਨਾਮ ਦੇਹ ਪ੍ਰਭ ਜਪ ਜਪ ਜੀਵਹਿ ਤੇਰੇ ਦਾਸ ਗੌਰ ਮਿਲ ਨਾਨਕ ਕਮਲ ਪ੍ਰਗਾਸ ਬਸੰਤ ਮਹੱਲਾ ਪੰਜਵਾ ਘਰ ਪਹਿਲਾ ਇੱਕ ਤੁਕੇ

ਜਿਤ ਰਵਿਆ ਸੁਖ ਸਹਿਜ ਭੋਗ ਰਹਾਉ। ਕਰ ਕਿਰਪਾ ਨਦਰ ਨਿਹਾਲਿਆ, ਆਪਣਾ ਦਾਸ ਆਪ ਸੰਭਾਲਿਆ। ਸੇਜ ਸੁਹਾਵੀ ਰਸ ਬਣੀ, ਆਏ ਮਿਲੇ ਪ੍ਰਭ ਸੁਖ ਧਨੀ। ਮੇਰਾ ਗੁਣ ਅਵਗਣ ਨਾ ਵਿਚਾਰਿਆ, ਪ੍ਰਭ ਨਾਨਕ ਚਰਨ ਪੂਜਾਰਿਆ। ਬਸੰਤ ਮਹੱਲਾ ਪੰਜਵਾ, ਕਿਲ ਬਿਖ ਬਿਨਸੇ ਗਾਏ ਗੁਣਾ। ਆਨ ਦਿਨ ਉਪਜੀ ਸਹਿਜ ਧੁਨਾ, ਮਨ ਮੌਲਿਓ ਹਰ ਚਰਨ ਸੰਗ। ਕਰ ਕਿਰਪਾ ਸਾਧੂ ਜਨ ਭੇਟੇ, ਨਿਤ ਰਾਤਾਉ ਹਰ ਨਾਮ ਰੰਗ ਰਹਾਉ। ਕਰ ਕਿਰਪਾ ਪ੍ਰਗਟੇ ਗੋਪਾਲ, ਲੜ ਲਾਏ ਉਧਾਰੇ ਦੀਨ ਦਇਆਲ। ਇਹ ਮਨ ਹੋਆ ਸਾਧ ਧੂਰ, ਨਿਤ ਦੇਖੈ

ਆਪ ਸਾਂਤ ਸਹਿਜ ਗ੍ਰਹਿ ਸਦ ਬਸੰਤ ਗੁਰ ਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪ ਹਰ ਹਰ ਮੰਤ ਰਹਾਉ ਸੋਗ ਸੰਤਾਪ ਕੱਟੇ ਪ੍ਰਭ ਆਪ ਗੁਰ ਆਪਣੇ ਕਉ ਨਿਤ ਨਿਤ ਜਾਪ ਜੋ ਜਨ ਤੇਰਾ ਜਪੇ ਨਾਉ ਸਭ ਫਲ ਪਾਏ ਨਿਹਚਲ ਗੁਣ ਗਾਉ ਨਾਨਕ ਭਗਤਾ ਭਲੀ ਰੀਤ ਸੁਖਦਾਤਾ ਜਪਦੇ ਨੀਤ ਨੀਤ ਬਸੰਤ

ਧਰਮ ਮੇਰਾ ਕਛ ਨਾ ਵਿਚਾਰਿਓ, ਬਾਹ ਪਕਰ ਭਵ ਜਲ ਨਿਸਤਾਰਿਓ, ਪ੍ਰਭ ਕਾਟ ਮਹਿਲ ਨਿਰਮਲ ਕਰੇ, ਗੁਰ ਪੂਰੇ ਕੀ ਸਰਣੀ ਪਰੇ, ਆਪ ਕਰਹਿ ਆਪ ਕਰਨੈ ਹਾਰੇ, ਕਰ ਕਿਰਪਾ ਨਾਨਕ ਉਧਾਰੇ। ਬਸੰਤ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੇਖ ਫੂਲ ਫੂਲ ਫੂਲੇ, ਅਹੰ ਅਹੰ ਤਿਆਗ ਤਿਆਗੇ, ਚਰਨ ਕਮਲ ਪਾਗੇ, ਤੁਮ ਮਿਲਹੁ ਪ੍ਰਭ ਸੁਭਾਗੇ, ਹਰ ਚੇਤ ਮਨ ਮੇਰੇ ਰਹਾਉ, ਸਗਨ ਬਾਸ ਪੂਲੇ, ਇੱਕ ਰਹੇ ਸੂਕ ਕਠੂਲੇ, ਬਸੰਤ

ਨਾਹੀ ਨਾਹੀ ਮਤ ਭਰਮ ਭੁੱਲਹੁ ਗੁਰ ਮਿਲੇ ਹਰ ਪਾਏ ਜਿਸ ਮਸਤਕ ਹੈ ਲੇਖਾ ਮਨ ਰੁੱਤ ਨਾਮ ਰੇ ਗੁਣ ਕਹੇ ਨਾਨਕ ਹਰ ਹਰੇ ਹਰ ਹਰੇ ਬਸੰਤ ਮਹੱਲਾ ਪੰਜਵਾਂ ਘਰ ਦੂਜਾ ਹਿੰਡੋਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੋਏ ਇਕੱਤਰ ਮਿਲਹੁ ਮੇਰੇ ਭਾਈ ਦੁਬਿਧਾ ਦੂਰ ਕਰਹੁ ਲਿਵ ਲਾਇ ਹਰ ਨਾਮੈ ਕੇ ਹੋਵਹੁ ਜੋੜੀ ਗੁਰਮੁਖ ਬੈਸਹੁ ਸਫਾ ਵਿਛਾਇ ਇਨ ਬਿਧ ਪਾਸਾ ਢਾਲਹੁ ਬੀਰ ਗੁਰਮੁਖ ਨਾਮ ਜਪਹੁ ਦਿਨ ਰਾਤੀ ਅੰਤ ਕਾਲ ਨਹਿ ਲਾਗੈ ਪੀਰ ਰਹਾਉ ਕਰਮ ਧਰਮ ਤੁਮ ਚੌਪੜ ਸਾਜਹੁ ਸਤ ਕਰਹੁ ਤੁਮ ਸਾਰੀ ਕਾਮ ਕ੍ਰੋਧ ਲੋਭ ਮੋਹ ਜੀਤਹੁ ਐਸੀ ਖੇਲ ਹਰ ਪਿਆਰੀ ਉਠ ਇਸਨਾਨ ਕਰਹੁ ਪ੍ਰਭਾਤੇ ਸੋਏ ਹਰ ਆਰਾਧੇ ਬਿਖੜੇ ਦਾਉ ਲੰਘਾਵੈ ਮੇਰਾ ਸਤਿਗੁਰ ਸੁਖ ਸਹਿਜ ਸੇਤੀ ਘਰ ਜਾਤੇ ਹਰ ਆਪੇ ਖੇਲੈ ਆਪੇ ਦੇਖੈ ਹਰ ਆਪੇ ਰਚਨ ਰਚਾਇਆ ਜਨ ਨਾਨਕ ਗੁਰਮੁਖ ਜੋ

ਰੱਖ ਲੇਵਹੁ ਮੁਗਧ ਅਜਾਣਾ ਬਸੰਤ ਹਿੰਡੋਲ ਮਹੱਲਾ ਪੰਜਵਾ ਮੂਲ ਨਾ ਬੂਝੈ ਆਪ ਨਾ ਸੂਝੈ ਭਰਮ ਵਿਆਪੀ ਅਹੰ ਮਨੀ ਪਿਤਾ ਪਾਰ ਬ੍ਰਹਮ ਪ੍ਰਭ ਧਨੀ ਪਿਤਾ ਪਾਰ ਬ੍ਰਹਮ ਪ੍ਰਭ ਧਨੀ ਮੋਹ ਨਿਸਤਾਰਹੁ ਨਿਰਗੁਣੀ ਰਹਾਉ ਓਪਤ ਪਰਲਉ ਪ੍ਰਭ ਤੇ ਹੋਵੈ ਇਹ ਵਿਚਾਰੀ ਹਰ ਜਨੀ ਨਾਮ ਪ੍ਰਭੂ ਕੇ ਜੋ ਰੰਗ ਰਾਤੇ ਕਲ ਮਹਿ ਸੁਖੀਏ ਸੇ ਗਨੀ ਅਵਰ ਓਪਾਉ ਨਾ ਕੋਈ ਸੂਝੈ

ਭੁਲਾਏ ਕਿਸ ਕਹੋ ਜਾਏ, ਗੁਰ ਮੇਲੇ ਬਿਰਥਾ ਕਹੋ ਮਾਏ, ਅਵਗਣ ਛੋਡੋ ਗੁਣ ਕਮਾਏ, ਗੁਰ ਸਬਦੀ ਰਾਤਾ ਸੱਚ ਸਮਾਏ, ਸਤਿਗੁਰ ਮਿਲਿਆ ਮਤ ਊਤਮ ਹੋਏ, ਸਤਿਗੁਰ ਮਿਲਿਆ ਮਤ ਊਤਮ ਹੋਏ, ਮਨ ਨਿਰਮਲ ਹੋਮੈ ਕੱਢੈ ਧੋਏ, ਮਨ ਨਿਰਮਲ ਹੋਮੈ ਕੱਢੈ ਧੋਏ, ਸਦਾ ਮੁਕਤ ਬੰਧ ਨਾ ਸਕੈ ਕੋਏ, ਸਦਾ ਨਾਮ ਵਖਾਣੈ ਔਰ ਨਾ ਕੋਏ, ਮਨ ਹਰ ਕੈ ਭਾਣੈ ਆਵੈ ਜਾਏ, ਸਭ ਮਹਿ ਏਕੋ ਕਿਛ ਕਹਿਣ ਨਾ ਜਾਏ, ਸਭ ਹੁਕਮੋ ਵਰਤੈ ਹੁਕਮ ਸਮਾਏ, ਦੁਖ ਸੁਖ ਸਭ ਤਿਸਰ ਜਾਏ, ਤੂੰ ਅਭੁੱਲ ਨਾ ਭੁੱਲੋ ਕਦੇ ਨਾਹੇ, ਗੁਰ ਸ਼ਬਦ ਸੁਣਾਏ ਮਤ ਅਗਾਹੇ, ਤੂੰ ਮੋਟੋ ਠਾਕੁਰ ਸ਼ਬਦ ਮਾਹੇ, ਮਨ ਨਾਨਕ ਮਾਨਿਆ ਸੱਚ ਸਲਾਹੇ, ਬਸੰਤ ਮਹੱਲਾ ਪਹਿਲਾ। ਦਰਸ਼ਨ ਕੀ ਪਿਆਸ ਜਿਸ ਨਰ ਹੋਏ, ਏਕਤ ਰਾਚੈ ਪਰ ਹਰ ਦੋਏ, ਦੂਰ ਦਰਦ ਮਥ ਅੰਮ੍ਰਿਤ ਖਾਏ, ਗੁਰਮੁਖ ਬੂਝੈ ਏਕ ਸਮਾਏ, ਤੇਰੇ ਦਰਸ਼ਨ ਕਉ ਕੇਤੀ ਬਿਲ ਲਾਏ, ਵਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ, ਰਹਾਉ ਬੇਦ ਵਖਾਣ ਕਹਿ ਇੱਕ ਕਹੀਐ, ਓਹ ਬੇਦ ਵਖਾਣ ਕਹਿ ਇੱਕ ਕਹੀਐ, ਓਹ ਬੇਅੰਤ ਅੰਤ ਕਿਨ ਲਹੀਐ, ਏਕੋ ਕਰਤਾ ਜਿਨ ਜਗ ਕੀਆ, ਬਾਜ ਕਲਾ ਧਾਰ ਗਗਨ ਧਰੀਆ, ਏਕੋ ਗਿਆਨ ਧਿਆਨ ਧੁਨ ਬਾਣੀ, ਏਕ ਨਿਰਾਲਮ ਅਕਥ ਕਹਾਣੀ, ਏਕੋ ਸ਼ਬਦ ਸੱਚਾ ਨੀਸਾਨ, ਪੂਰੇ ਗੁਰ ਤੇ ਜਾਣੈ ਜਾਣ, ਏਕੋ ਧਰਮ ਦ੍ਰਿੜੈ ਸੱਚ ਕੋਈ, ਗੁਰਮਤ ਪੂਰਾ ਜੁਗ ਜੁਗ ਸੋਈ,

0: ਸਰਬਤ ਦੁਖ ਭਾਗਾ, ਗੁਰ ਦੀਆ ਸੱਚ ਅੰਮ੍ਰਿਤ ਪੀਵਾਉ, ਸਹਿਜ ਮਰੋ ਜੀਵਤ ਹੀ ਜੀਵਾਉ, ਆਪਣੋ ਕਰ ਰੱਖੋ ਗੁਰ ਭਾਵੈ, ਤੁਮਰੋ ਹੋਏ ਸੋ ਤੁਝੈ ਸਮਾਵੈ, ਭੋਗੀ ਕਉ ਦੁਖ ਰੋਗ ਵਿਆਪੈ, ਘਟ ਘਟ ਰਵ ਰਿਹਾ ਪ੍ਰਭ ਜਾਪੈ, ਸੁਖ ਦੁਖ ਹੀ ਤੇ ਗੁਰ ਸਬਦ ਅਤੀਤਾ, ਨਾਨਕ ਰਾਮ ਰਵੈ ਹਿਤ ਚੀਤਾ, ਬਸੰਤ ਮਹੱਲਾ ਪਹਿਲਾ,
1: ਹਿਤ ਚੀਤਾ,
0: ਨਾਨਕ ਰਾਮ ਰਵੈ ਹਿਤ ਚੀਤਾ, ਬਸੰਤ ਮਹੱਲਾ ਪਹਿਲਾ ਇੱਕ ਤੁਕੀਆ, ਮਾਤ ਭਸਮ ਅੰਦੁਲੇ ਗਰਭ
1: ਅੰਦੁਲੇ
0: ਮਾਤ ਭਸਮ ਅੰਦੁਲੇ
1: ਅੰਦੁਲੇ ਅੰਦੁਲੇ
0: ਮਾਤ ਭਸਮ ਅੰਦੁਲੇ ਗਰਭ ਜਾਹੇ
1: ਅੰਦੁਲੇ
0: ਮਾਤ ਭਸਮ ਅੰਦੁਲੇ ਪਰਮ ਗਰਭ ਜਾਹੇ
1: ਦੱਦਾ ਬੋਲਣਾ ਦੱਦਾ ਨੇ ਅੰਦੁਲੇ

ਜੀ ਅਸੰਖ ਦੇ ਆਧਾਰ, ਤੂੰ ਸਾਰ ਸਾਗਰ ਗੁਣ ਗਹੀਰ, ਤੂੰ ਅਕੁਲ ਨਿਰੰਜਨ ਪਰਮ ਹੀਰ, ਤੂੰ ਆਪੇ ਕਰਤਾ ਕਰਨ ਜੋਗ, ਨਿਹ ਕੇਵਲ ਰਾਜਨ ਸੁਖੀ ਲੋਗ, ਨਾਨਕ ਧਰਾਪੇ ਹਰ ਨਾਮ ਸੁਆਦ, ਬਿਨ ਹਰ ਗੁਰ ਪ੍ਰੀਤਮ ਜਨਮ ਬਾਦ। ਬਸੰਤ ਹਿੰਡੋਲ ਮਹੱਲਾ ਪਹਿਲਾ, ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨੌ ਸੱਤ ਚੌਦਹੈ ਤੀਨ ਚਾਰ, ਕਰ ਮਹਿਲਤ ਚਾਰ ਬਹਾਲੀ, ਚਾਰੇ ਦੀਵੇ ਚਹੋ ਹੱਥ ਦੀਏ, ਏਕਾ ਏਕਾ ਵਾਰੀ, ਮਿਹਰਵਾਨ ਮਧ ਸੂਦਨ ਮਾਧੋ, ਐਸੀ ਸਕਤ ਤੁਮਾਰੀ। ਮਿਹਰਵਾਨ ਮਧ ਸੂਦਨ ਮਾਧੋ, ਐਸੀ ਸਕਤ ਤੁਮਾਰੀ, ਰਹਾਓ ਘਰ ਘਰ ਲਸਕਰ ਪਾਵਕ ਤੇਰਾ, ਧਰਮ ਕਰੇ ਸਿਕਦਾਰੀ, ਧਰਤੀ ਦੇਗ ਮਿਲੈ ਇੱਕ ਵੇਰਾ, ਭਾਗ ਤੇਰਾ ਭੰਡਾਰੀ, ਨਾ ਸਾਬੂਰ ਹੋਵੇ ਫਿਰ ਮੰਗੈ, ਨਾਰਦ ਕਰੇ ਖੁਆਰੀ, ਲਭ ਅਧੇਰਾ ਬੰਦੀ ਖਾਨਾ, ਲਭ ਅਧੇਰਾ ਬੰਦੀ ਖਾਨਾ, ਔਗਣ ਪੈਰ ਲੁਹਾਰੀ, ਪੂੰਜੀ ਮਾਰ ਪਵੈ ਨਿਤ ਮੁਦਗਰ, ਪਾਪ ਕਰੇ ਕੋਟਵਾਰੀ, ਭਾਵੈ ਚੰਗਾ ਭਾਵੈ ਮੰਦਾ, ਜੈਸੀ ਨਦਰ ਤੁਮਾਰੀ, ਆਦਿ ਪੁਰਖ ਕਉ ਅਲਹੋ ਕਹੀਐ, ਸੇਖਾਂ ਆਈ ਵਾਰੀ, ਦੇਵਲ ਦੇਵਤਿਆ ਕਰ ਲਾਗਾ, ਐਸੀ ਕੀਰਤ ਚਾਲੀ, ਕੁੱਜਾ ਬਾਂਗ ਨਿਵਾਜ ਮੁਸੱਲਾ, ਪੂਜਾ ਬਾਂਗ ਨਿਵਾਜ ਮੁਸੱਲਾ, ਨੀਲ ਰੂਪ ਬਨਵਾਰੀ, ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ, ਜੇ ਤੂੰ ਮੀਰ ਮਹੀਪਤ ਸਾਹਿਬ, ਕੁਦਰਤ ਕੌਣ ਹਮਾਰੀ, ਚਾਰੇ ਕੁੰਟ ਸਲਾਮ ਕਰਹਿ ਗੇ, ਘਰ ਘਰ ਸਿਫਤ ਤੁਮਾਰੀ, ਤੀਰਥ ਸਿਮਰਤ ਪੁੰਨ ਦਾਨ।

ਘਰ ਦੂਜਾ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਨਗਰ ਇੱਕ ਬਾਲਕ ਵਸਿਆ ਖਿਨ ਪਲ ਥਿਰ ਨਾ ਰਹਾਈ ਅਨੇਕ ਓ ਭਾਵ ਯਤਨ ਕਰ ਥਾਕੇ ਬਾਰੰਬਾਰ ਭਰਮਾਈ ਮੇਰੇ ਠਾਕੁਰ ਬਾਲਕ ਇਕਤ ਘਰ ਆਣ ਸਤਿਗੁਰ ਮਿਲੈ ਤਾਂ ਪੂਰਾ ਪਾਈਐ ਭਜ ਰਾਮ ਨਾਮ ਨੀਸਾਨ ਰਹਾਉ ਇਹੋ ਮ੍ਰਿਤਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰ ਉਦਕ ਚੁਆਇਆ ਫਿਰ ਹਰਿਆ ਹੋਆ ਰਸਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇੱਕ ਗੁਰਮੁਖ ਚਲਤ ਦਿਖਾਇਆ ਬਾਹਰ ਖੋਜ ਮੂਏ ਸਭ ਸਾਖਤ ਹਰ ਗੁਰਮ

0: ਦਾਲਤ ਭੰਜ ਸਮਾਇਆ ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰ ਆਪ ਰਖਾਈ ਜੇ ਸਭ ਸਾਕਤ ਕਰਹਿ ਬਖੀਲੀ ਇੱਕ ਰਤੀ ਤਿਲ ਨਾ ਘਟਾਈ ਜਾਨਕੀ ਉਸਤਤ ਹੈ ਰਾਮ ਨਾਮਾ ਦਹਿ ਦਿਸ ਸੋਭਾ ਪਾਈ
1: ਇੱਕ ਰਤੀ ਠੀਕ ਹੈ
0: ਜੇ ਸਭ ਸਾਕਤ ਕਰਹਿ ਬਖੀਲੀ ਇੱਕ ਰਤੀ ਤਿਲ ਨਾ ਘਟਾਈ ਜਾਨਕੀ ਉਸਤਤ ਹੈ ਰਾਮ ਨਾਮਾ ਦਹਿ ਦਿਸ ਸੋਭਾ ਪਾਈ ਨਿੰਦਕ ਸਾਕਤ ਖਵ ਨਾ ਸਕੈ ਤਿਲ ਆਪਣੇ ਘਰ ਲੁਕੀ ਲਾਈ ਜਨ ਕਉ ਜਨ ਮਿਲ ਸੋਭਾ ਪਾਵੈ ਗੁਣ ਮਹਿ ਗੁਣ ਪ੍ਰਗਾਸਾ ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੋਵਹਿ ਦਾਸਨ ਦਾਸਾ ਆਪੇ ਜਲ ਅਪਰੰਪਰ ਕਰਤਾ ਆਪੇ ਮੇਲ ਮਿਲਾਵੈ ਨਾਨਕ ਗੁਰਮੁਖ ਸਹਿਜ ਮਿਲਾਏ ਜੋ ਜਲ ਜਲਹਿ ਸਮਾਵੈ ਬਸੰਤ ਮਹੱਲਾ ਪੰਜਵਾ ਘਰ ਪਹਿਲਾ ਦੋ ਤੁਕਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣ ਸਾਖੀ ਮਨ ਜਪ ਪਿਆਰ ਆਜਾ ਮਲ ਉਧਰਿਆ ਕਹਿ ਏਕ ਬਾਰ ਬਾਲਮੀਕੈ ਹੋਆ ਸਾਧ ਸੰਗ।

ਗਣਕਾ ਉਧਰੀ ਹਰ ਕਹਿ ਤੋਤ ਗਜ ਇੰਦਰ ਧਿਆਇਓ ਹਰ ਕੀਓ ਮੋਖ ਬਿਪਰ ਸੁਦਾਮੇ ਦਾਲਦ ਭੰਜ ਰੇ ਮਨ ਤੂੰ ਪੀ ਭਜ ਗੋਬਿੰਦ ਬਦਕ ਉਧਾਰਿਓ ਖੰਮ ਪ੍ਰਹਾਰ ਕੁਬਜਾ ਉਧਰੀ ਅੰਗੁਸ਼ਟ ਧਾਰ ਬਿਦਰ ਉਧਾਰਿਓ ਦਾਸਤ ਭਾਏ ਰੇ ਮਨ ਤੂੰ ਪੀ ਹਰ ਧਿਆਏ ਪ੍ਰਹਲਾਦ ਰੱਖੀ ਹਰ ਪੈਜ ਆਪ ਬਸਤਰ ਸ਼ੀਨਤ ਦ੍ਰੋਪਦੀ ਰੱਖੀ ਲਾਜ ਜਿਨ ਜਿਨ ਸੇਵਿਆ ਅੰਤ ਬਾਰ ਰੇ ਮਨ ਜਿਨ ਜਿਨ ਸੇ

0: ਮਹੱਲ ਪੰਜਵਾ ਇੱਕ ਓਅੰਕਾਰ।
1: ਹਾਂਜੀ, ਇੱਥੇ ਹੁਣ ਬਸੰਤ ਕੀ ਵਾਰ ਮਹੱਲ ਪੰਜਵਾ ਆਇਆ ਹੈ। ਬਾਕੀ ਸਾਰੇ ਥਾਵਾਂ ਤੇ ਬਸੰਤ ਰਾਗ ਵਿੱਚ ਮਹੱਲਾ ਹੀ ਹੈ, ਇੱਥੇ ਪਰ ਹੁਣ ਮਹੱਲ ਆਇਆ ਹੈ। ਨਾਲ ਹੀ ਬੇਨਤੀ ਕਰਦੇ ਹਾਂ ਬਸੰਤ ਕੀ ਵਾਰ ਦੇ ਮਹਾਤਮ ਬਾਰੇ। ਜਿਵੇਂ ਤੁਸੀਂ ਸੁਣਿਆ ਹੋਏਗਾ ਜਾਂ ਬਹੁਤ ਸਾਰੇ ਗੁਰਮੁਖ ਪਿਆਰੇ ਕਰਦੇ ਵੀ ਆ, ਸਵਾ ਸਵਾ ਲੱਖ ਪਾਠ ਮੂਲ ਮੰਤਰ ਦੇ ਕਰਦੇ ਆ, ਜਾਂ 36 ਲੱਖ ਜਾਪ ਮੂਲ ਮੰਤਰ ਦੇ ਕਰਦੇ ਆ, 25 ਲੱਖ ਪਾਠ ਜਪਜੀ ਸਾਹਿਬ ਜੀ ਦੇ ਕਰਦੇ ਆ। ਇਸੇ ਹੀ ਤਰ੍ਹਾਂ ਪੁਰਾਤਨ ਸਿੰਘਾਂ ਦੇ ਵਿੱਚ ਜਦੋਂ ਬਸੰਤ ਮਹੀਨੇ ਦੇ ਦਿਨ ਆਉਂਦੇ ਆ, ਜਿਸ ਤਰ੍ਹਾਂ ਦੱਸਿਆ ਵੀ ਪੋਹ ਦੀ ਆਖਰੀ ਰਾਤ ਤੋਂ ਲੈ ਕੇ ਹੋਲੇ ਮਹੱਲੇ ਤੱਕ ਜਿਹੜੇ ਉਹ 2 ਕੁ ਮਹੀਨਿਆਂ ਦਾ ਸਮਾਂ ਹੁੰਦਾ, ਬਹੁਤ ਸਾਰੇ ਗੁਰਮੁਖ ਪਿਆਰਿਆਂ ਦੇ ਦਰਸ਼ਨ ਹੁੰਦੇ ਰਹੇ ਆ, ਜਿਹੜੇ ਉਹਨਾਂ ਸਮਿਆਂ ਦੇ ਵਿੱਚ 2 ਕੁ ਮਹੀਨਿਆਂ ਵਿੱਚ ਦੀ 25 ਲੱਖ ਪਾਠ ਬਸੰਤ ਕੀ ਵਾਰ ਦਾ ਵੀ ਕਰ ਲੈਂਦੇ ਆ। ਸੋ ਇਸ ਕਰਕੇ ਇਹ ਵੀ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੇ ਕੋਈ ਹਿੰਮਤ ਕਰ ਸਕਦਾ ਹੋਵੇ ਤਾਂ ਫਿਰ ਕਰ ਲੈਣੇ ਚਾਹੀਦੇ ਆ। ਸੋ ਆਓ ਹੁਣ ਬਸੰਤ ਕੀ ਵਾਰ ਦੇ ਪਾਠ ਨਾਲ ਜੁੜੀਏ। ਆਮ ਕਰਕੇ ਬਹੁਤ ਸਾਰੇ ਗੁਰਮੁਖ ਪਿਆਰੇ ਬੇਅੰਤ ਬੇਅੰਤ ਪਾਠ ਨਿਤਨੇਮ ਤੋਂ ਵੱਖਰੇ ਤੁਰਦਿਆਂ ਫਿਰਦਿਆਂ ਬਸੰਤ ਕੀ ਵਾਰ ਦੇ ਕਰਦੇ ਆ। ਸੋ ਇਹ ਬਾਣੀ ਜਿੱਦਾਂ ਆਕਾਰ ਦੇ ਰੂਪ ਵਿੱਚ, ਵੈਸੇ ਤਾਂ ਮਹਾਰਾਜ ਜੀ ਦੀ ਬਾਣੀ ਕੋਈ ਵੀ ਛੋਟੀ ਵੱਡੀ ਨਹੀਂ, ਪਰ ਆਕਾਰ ਦੇ ਰੂਪ ਵਿੱਚ ਥੋੜੀ ਸੀਮਿਤ ਹੋਣ ਕਰਕੇ ਕੰਠ ਕਰਨੀ ਵੀ ਸੁਖਾਲੀ ਹੁੰਦੀ ਹੈ। ਸੋ ਬਸੰਤ ਕੀ ਵਾਰ ਜ਼ਰੂਰ ਕੰਠ ਕਰਕੇ ਨਿਤਨੇਮ ਤੋਂ ਵੱਖਰੇ ਜਿੰਨੇ ਵੀ ਪਾਠ ਰੋਜ਼ਾਨਾ ਹੋਣ ਕਰ ਲੈਣੇ ਚਾਹੀਦੇ ਨੇ। ਜਦੋਂ ਫਿਰ ਬਸੰਤ ਦਾ ਸਮਾਂ ਆਉਂਦਾ ਹੈ ਉਦੋਂ ਤਾਂ ਫਿਰ ਜ਼ਰੂਰ ਹੀ ਨਿਤਨੇਮ ਤੋਂ ਵੱਖਰੇ ਵਧੀਕ ਤੋਂ ਵਧੀਕ ਪਾਠ ਜਿੰਨੇ ਵੀ ਹੋ ਜਾਣ ਓਨੇ ਹੀ ਭਲਾ ਕਰਨੇ ਚਾਹੀਦੇ ਨੇ। ਹਾਂਜੀ,
0: ਬਸੰਤ ਕੀ ਵਾਰ।

ਹਰਿਆ ਭਾਈ ਕਰਮ ਲਖੰਤੈ ਪਾਈਐ ਇਹ ਰੁੱਤ ਸੁਹਾਈ ਵਨ ਤ੍ਰਿਣ ਤ੍ਰਿਭਵਨ ਮੌਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਊਪਜੈ ਲੱਥੀ ਸਭ ਛਾਈ ਨਾ

ਚਰਨ ਜਪਾਇਨ ਵਿੱਚ ਦਈਓ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰੋਆ ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿਥੋ ਉਪਜੈ ਕਹਿ ਰਹਿ ਕਹਿ ਮਾਹੇ ਸਮਾਵੈ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੈ ਕਹਿਣ ਧਿਆਇਨ ਸੁਣਨ ਨਿਤ ਸੇ ਭਗਤ ਸੁਹਾਵੈ ਅਗਮ ਅਗੋਚਰ ਸਾਹਿਬੋ ਦੂਸਰ ਲਵੈ ਨਾ ਲਾਵੈ ਸੱਚ ਪੂਰੈ ਗੁਰ ਉਪਦੇਸਿਆ ਨਾਨਕ ਸੁਣਾਵੈ ਬਸੰਤ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੌਲੀ ਧਰਤੀ ਮੌਲਿਆ ਆਕਾਸ ਘਟ ਘਟ ਮੌਲਿਆ ਆ

ਮਰਨ ਦੁੱਖ ਮੋਰੋ ਜਨਮ ਮਰਨ ਦੁੱਖ ਆਥ ਧੀਰ ਸੁਖ ਸਾਗਰ ਗੁਣ ਰਾਓ ਕਬੀਰ ਨਾਇਕ ਏਕ ਬਨਜਾਰੇ ਪਾਚ ਬਰਦ ਪਚੀਸਕ ਸੰਗ ਕਾਚ ਨੌ ਬਹੀਆਂ ਦਸ ਗੋਨ ਆਹੇ ਕਸਨ ਬਹੱਤਰ।

0: ਪੂੰਜੀ ਹੈਰਾਨੀ ਬਨਜ ਟੂਟ ਦਹਿਦਿਸ ਟਾਂਡੋ ਗਯੋ ਫੂਟ ਕਹਿ ਕਬੀਰ ਮਨ ਸਰਸੀ ਕਾਜ ਸਹਿਜ ਸਮਾਨੋ ਤਾ ਭਰਮ ਭਾਜ।
1: ਇੱਥੇ ਇਸੇ ਸ਼ਬਦ ਵਿੱਚ ਜਿਹੜਾ ਪਿੱਛੇ ਪਾਠ ਆਇਆ ਸੀ ਕਸਨ ਬਹੱਤਰ ਲਾਗੀ ਤਾ ਹੈ, ਇਹਨੂੰ ਬਿਹਤਰ ਨਹੀਂ ਕਰਨਾ ਪਾਠ ਨੂੰ ਜਿਵੇਂ ਭਾਈ ਸਾਹਿਬ ਜੀ ਨੇ ਕੀਤਾ ਸੀ। ਬਹੱਤਰ ਬਹੱਤਰ ਨਾੜੀਆਂ ਦਾ ਪ੍ਰਤੀਕ ਹੈ, ਸੋ ਬਹੱਤਰ ਕਰਨਾ, ਬਿਹਤਰ ਨਹੀਂ ਕਹਿਣਾ। ਅੱਗੇ ਬਾਈ ਜੀ ਨੇ ਦੱਸ ਦਿੱਤਾ ਸੀ ਨਹੀਨ ਪਾਠ ਕਰਨਾ, ਨਹੀਂ ਨਾ ਨਹੀਂ ਕਰਨਾ, ਨਹੀਨ। ਹਾਂਜੀ,
0: ਬਸੰਤ।

ਏਕ ਦਿਵਸ ਮਨ ਭਈ ਉਮੰਗ ਘਸ ਚੰਦਨ ਚੂਆ ਬਹੁ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ ਜਹਾ ਜਾਇ।

0: ਨਾ ਹੋਏ ਸਤਗੁਰ ਮੈਂ ਬਲਿਹਾਰੀ ਤੋਰ ਜਿਨ ਸਕਲ ਬਿਕਲ ਭ੍ਰਮ ਕਾਟੇ ਮੋਰ ਰਾਮਾਨੰਦ ਸੁਆਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੈ ਕੋਟ ਕਰਮ ਬਸੰਤ ਬਾਣੀ ਨਾਮ ਦਿਓ ਜੀ ਕੀ।
1: ਇਹ ਰਾਮਾਨੰਦ ਜੀ ਭਗਤ ਜੀ ਦਾ ਨਾਮ ਹੈ, ਪਹਿਲੀ ਵਾਰੀ ਸ਼ਬਦ ਆਇਆ ਹੈ ਉਹਨਾਂ ਦੀ ਬਾਣੀ ਭਗਤ ਰਾਮਾਨੰਦ ਜੀ ਦੀ। ਸੋ ਰਾਮਾਨੰਦ ਜੀ ਤੋਂ ਭਾਵ ਭਗਤ ਜੀ ਦਾ ਨਾਮ ਸਮਝ ਲੈਣਾ। ਹਾਂਜੀ,
0: ਬਸੰਤ ਬਾਣੀ ਨਾਮ ਦਿਓ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਹਿਬ ਸੰਕਟ ਵੈ ਸੇਵਕ ਭਜੈ ਤ੍ਰਿੰਕਾਲ ਨਾ ਜੀਵੈ।
2: ਭਜੈ ਕਰਨਾ ਕਸਕੇ
0: ਸਾਹਿਬ ਸੰਕਟ ਵੈ।

ਰਾਜ ਤੂੰ ਤਿਸ ਤੇ ਖਰੀ ਉਤਾਵਲੀ ਰਹਾਉ। ਜੈਸੇ ਕੁਰੰਕ ਨਹੀਂ ਪਾਇਓ ਭੇਦ, ਤਨ ਸੁਗੰਧ ਢੂਡੈ ਪ੍ਰਦੇਸ਼, ਆਪ ਤਨ ਕਾ ਜੋ ਕਰੇ ਵਿਚਾਰ, ਤਿਸ ਨਹੀਂ ਜਮ ਕੰ

0: ਸਹਿ ਜੀਓ ਪਾਛੇ ਕਿਸਹਿ ਪੁਕਾਰ ਹੈ ਪੀਓ ਪੀਓ ਸਾਧੂ ਕੀ ਜੋ ਲੇਹ ਓਟ ਤੇਰੇ ਮਿਟ ਹੈ ਪਾਪ ਸਭ ਕੋਟ ਕੋਟ ਕਹਿ ਰਵਿਦਾਸ ਜੋ ਜਪੈ ਨਾਮ ਤਿਸ ਜਾਤ ਨਾ ਜਨਮ ਨਾ ਜੋਨ ਕਾਮ ਬਸੰਤ ਕਬੀਰ ਜੀਓ
1: ਉੱਪਰ ਜਿਹੜਾ ਪਾਠ ਆਇਆ ਸੀ ਠਾਕੁਰ ਲੇਖਾ ਮਗਨਹਾਰ ਹੈ ਭਾਵੇਂ ਮੰਗਣ ਦਾ ਹੀ ਵਾਚਕ ਹੈ ਪਰ ਇਹ ਪਾਠ ਟਿੱਪੀ ਤੋਂ ਬਿਨਾਂ ਆਇਆ ਤਾਂ ਇਹ ਧਿਆਨ ਦੇ ਨਾਲ ਮਗਨਹਾਰ ਹੀ ਕਰਨਾ ਮੰਗਣਹਾਰ ਨਹੀਂ ਕਰਨਾ ਹਾਂਜੀ
0: ਬਸੰਤ ਕਬੀਰ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਰ ਹੈ ਕੀ ਜੈਸੀ ਤੇਰੀ ਚਾਲ ਤੇਰੀ ਪੂੰਛਟ ਉੱਪਰ ਚਮਕ ਬਾਲ ਇਸ ਘਰ ਮਹਿ ਹੈ ਇਸ ਘਰ ਮਹਿ ਹੈ ਸੋ ਤੂੰ ਢੂੰਡ ਖਾਹੇ ਔਰ ਕਿਸ ਹੀ ਕੇ

ਹਾਰਦਿਕ ਧੰਨਵਾਦ ਹੈ। ਬੜੇ ਪ੍ਰੇਮ ਨਾਲ ਆਪ ਜੀ ਨੇ ਹਾਜ਼ਰੀਆਂ ਭਰੀਆਂ ਨੇ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਰੋਜ਼ਾਨਾ ਹੀ ਹੋਣ ਵਾਲੀਆਂ ਵਿਚਾਰਾਂ ਸਾਡੇ ਸਭਨਾਂ ਦੇ ਹਿਰਦਿਆਂ ਵਿੱਚ ਵਸਣ, ਪ੍ਰੇਮ ਨਾਲ ਮਹਾਰਾਜ ਜੀ ਦੀ ਬਾਣੀ ਦਾ ਰਹਿੰਦੀ ਜ਼ਿੰਦਗੀ ਤੱਕ ਪਾਠ ਕਰਦੇ ਰਹੀਏ, ਗੁਰਬਾਣੀ ਪੜ੍ਹ ਸੁਣ ਵਿਚਾਰਦੇ ਰਹੀਏ। ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਦੋਂ ਤੁਹਾਡੀ ਸੰਥਿਆ ਹੁਣ ਸੰਪੂਰਨ ਹੋ ਜਾਣੀ ਹੈ 16 ਅਗਸਤ ਨੂੰ, ਉਸ ਤੋਂ ਬਾਅਦ ਕੋਸ਼ਿਸ਼ ਕਰੋ ਜਿੰਨਾ ਮਰਜ਼ੀ ਸਮਾਂ ਲਾ ਲਓ, ਭਾਵੇਂ ਇੱਕ ਇੱਕ ਸਹਿਜ ਪਾਠ ਘੱਟੋ ਘੱਟ ਜ਼ਰੂਰ ਕਰ ਲਓ ਨਾਲ ਦੀ ਨਾਲ, ਤਾਂ ਕਿ ਫਿਰ ਜਿਹੜੇ ਪਾਠ ਤੁਸੀਂ ਹੁਣ ਕੀਤੇ ਆ ਅਤੇ ਉਹ ਪੱਕ ਜਾਣ, ਤੁਹਾਨੂੰ ਯਾਦ ਵੀ ਰਹੇ। ਕੋਸ਼ਿਸ਼ ਕਰੋ ਕਿ 16 ਤਰੀਕ ਨੂੰ ਸਮਾਪਤੀ ਤੋਂ ਬਾਅਦ ਨਾਲ ਹੀ ਅਗਲੇ ਕੁਝ ਦਿਨਾਂ ਵਿੱਚ ਸਹਿਜ ਪਾਠ ਜ਼ਰੂਰ ਪ੍ਰਾਰੰਭ ਕਰੋ। ਰੋਜ਼ ਜਿੰਨਾ ਸਮਾਂ ਮਿਲੇ, ਇੱਕ ਅੰਗ, 2, 5, 10, 50, 20, ਜਿੰਨਾ ਵੀ ਸਮਾਂ ਮਿਲੇ ਰੋਜ਼ ਸਹਿਜ ਪਾਠ ਨਿਰੰਤਰ ਕਰਦੇ ਰਹਿਣਾ ਆਪ ਜੀ ਨੇ, ਤਾਂ ਕਿ ਫਿਰ ਮਹਾਰਾਜ ਜੀ ਦੀਆਂ ਹੋਰ ਬਖਸ਼ਿਸ਼ਾਂ ਪ੍ਰਾਪਤ ਹੋਣ ਅਤੇ ਜਿੰਨਾ ਕੁਝ ਤੁਸੀਂ ਪੜ੍ਹਿਆ ਹੈ, ਸਿੱਖਿਆ ਹੈ, ਸੰਥਿਆ ਕੀਤੀ ਹੈ, ਇਹ ਸਾਰੇ ਪਾਠ ਫਿਰ ਮਨ ਵਿੱਚ, ਹਿਰਦੇ ਵਿੱਚ, ਬੁੱਧੀ ਵਿੱਚ ਵਸ ਜਾਣ ਅਤੇ ਫਿਰ ਆਉਣ ਵਾਲੀ ਜ਼ਿੰਦਗੀ ਤੱਕ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਸ਼ੁੱਧ ਉਚਾਰਨ ਕਰ ਸਕੀਏ। ਹੋਈਆਂ ਸਰਬੱਤ ਭੁੱਲਾਂ ਦੀ ਤਰਸ ਕਰਕੇ ਖਿਮਾ ਬਖਸ਼ਿਓ ਜੀ, ਜੋੜਿਆਂ ਵਿੱਚ ਬਿਠਾਈ ਰੱਖਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੁਝ ਸੰਗਤਾਂ ਪੁੱਛਦੀਆਂ ਸੀ ਸੱਚਖੰਡ ਅਸਥਾਨ ਦੀ ਸੇਵਾ ਵਾਸਤੇ, ਉਹ ਭਾਵੇਂ ਤੁਸੀਂ ਅੱਜ ਵੀ ਇੱਥੇ ਰੱਖ ਦਿਓ, ਜੇ ਕੋਈ ਅੱਜ ਵੀ ਰੱਖਣਾ ਚਾਹਵੇ ਤਾਂ ਤੁਸੀਂ ਰੱਖ ਸਕਦੇ ਹੋ।
1: ਸਤਿਨਾਮ ਵਾਹਿਗੁਰੂ, ਸਤਿਨਾਮ।

ਸਤਿਨਾਮ ਵਾਹਿਗੁਰੂ ਸਤਿਨਾਮ।

0: ਨਾਮ
1: ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕਨੇਰੇ, ਹੋਏ ਨਾ ਤੁਮਰਾ ਅੰਤ ਉੱਚੇ ਚਾ ਭਗਵੰਤ, ਤੁਮਰਾ ਸੁੰਦਰ।

बोलो जी, प्रथमे सरबत खालसा जी की अरदास है जी। सरबत

ਰਹਿਣ ਆਈ ਹੈ, ਆਪਣੇ ਭਾਣੇ ਅੰਦਰ ਸੁੱਖਾਂ ਦੀ ਬਤੀਤ ਕਰਵਾਉਣੀ, ਅੰਮ੍ਰਿਤ ਵੇਲੇ ਦੇ ਜਾਗਣੇ, ਨਾਮ ਦਾਨ ਇਸ਼ਨਾਨ ਦ੍ਰਿੜ ਕਰਵਾਉਣਾ।

ਗੁਰਬਾਣੀ ਦੇ ਸ਼ੁੱਧ ਉਚਾਰਨ ਸੰਬੰਧੀ ਪਠਨ ਪਾਠ ਵਿਚਾਰਾਂ ਹੋਈਆਂ, ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਲਈ ਖਿਮਾ ਜਾਚਣਾ ਹੈ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਪੜ੍ਹੀ ਬਾਣੀ ਕੀਰਤਨ ਵਿਚਾਰ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਗਰੀਬ ਨਿਵਾਜ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਕੈਨੇਡਾ ਦੀ ਧਰਤੀ ਤੇ ਪਿਛਲੇ ਕਾਫੀ ਸਮੇਂ ਤੋਂ ਆਪਣੇ ਰੋਸ਼ਨ ਭਵਿੱਖ ਦੀ ਤਲਾਸ਼ ਵਿੱਚ ਮਿਹਨਤ ਕਰ ਰਹੇ ਵਿਦਿਆਰਥੀਆਂ ਨੂੰ ਪਾਤਸ਼ਾਹ ਕਿਰਪਾ ਕਰਕੇ ਵਰਕ ਪਰਮਿਟ ਉਪਰੰਤ PR ਦੀ ਬਖਸ਼ਿਸ਼ ਕਰੋ। ਗਰੀਬ ਨਿਵਾਜ ਸੰਕਟ ਦੇ ਸਮੇਂ ਵਿਦਿਆਰਥੀਆਂ ਦੇ ਡੋਲਦੇ ਹੋਏ ਮਨਾਂ ਨੂੰ ਸ਼ਬਦ ਦਾ ਆਸਰਾ ਬਖਸ਼ ਕੇ ਚੜ੍ਹਦੀ ਕਲਾ ਕਰਨੀ। ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋ ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਸਮੂਹ ਪਰਿਵਾਰਾਂ ਅੰਦਰ ਆਪਸੀ ਪਿਆਰ ਇਤਫਾਕ ਸੁੱਖ ਸ਼ਾਂਤੀ ਤੰਦਰੁਸਤੀਆਂ ਬਖਸ਼ਣੀਆਂ, ਬੱਚਿਆਂ ਨੂੰ ਦੀਰਘ ਆਯੂ ਗੁਰਸਿੱਖੀ ਜੀਵਨ ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ ਕਿਰਤ ਕਮਾਈ ਵਿੱਚ ਬਰਕਤਾਂ ਪਾਉਣੀਆਂ। ਕਿਰਪਾ ਕਰੋ ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਸਮਰੱਥ

ਸਦਾ ਨਾਨਕ ਕੀ ਅਰਦਾਸ। ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ, ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ। ਸੋ ਕਹ ਟਲ ਗੁਰਸੇਵੀ ਐ ਐਨ ਇਸ ਸਹਿਜ ਸੁਭਾਏ, ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਬਾਨ, ਬੰਧ ਪਾਇਆ ਮੇਰਾ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਰਹਾਓ ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ।

0: ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਾਧ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਟ ਮਹੱਲਾ ਪੰਜਵਾਂ ਗੁਰ ਕਾ

ਜੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇਵਨ ਬਿਰਤੀ ਜਾਸੀ, ਆਨੰਦ ਕਰੈ ਤੇਰੇ ਦਾਸਾ ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜੇਵਾ, ਤਾਤੀ ਵਾਹੁ ਨ ਲੱਗਈ ਪਾਰ ਬ੍ਰਹਮ ਸ਼ਰਨ ਆਈ, ਜੋ ਗਿਰਦ ਹਮਾਰੈ ਰਾਮ ਘਰ ਦੁਖ ਲੱਗੇ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਆਉ ਖੁਦ ਦੀਆਂ ਏਕਾਂ ਲਿਵ ਲਾਈ ਰਹਾਉ। ਰੱਖ ਲਈਏ ਤਿੰਨ ਰੱਖਣ ਹਾਰ ਸਭ ਵਿਆਤ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭੈ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁਟ ਹੈ ਨਿਕਟ ਨਾ ਜਾਈਓ ਦੂਤ। ਸਲੋਕ ਮਹੱਲਾ ਪੰਜੇਵਾ, ਮਾਨ ਮਹਿ ਚਿਤਵੋ ਚਿਤਵਨੀ।

ਕਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰ, ਉਤਿਤ ਕਰ ਗਾਵ ਹੋ ਸੋਹਿਲਾ ਸਿਵਰ ਹੋ ਸਿਜਣਾਰ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਈ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ ਦੇਖੇਗਾ ਦੇਵਣਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੀ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲਕਰ ਪਾਵਹੁ ਤੇਲ, ਦੇਹੋ ਸਜਣ ਅਸੀਸੜੀਆ ਜਿਉ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੈ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸਮਹਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰੱਖ ਵਡਾਈ ਤੋਏ ਰਾਉ। ਵਿਸਵੇ ਚਸੀਆ ਘੜੀਆਂ ਪਹਿਰਾ, ਤਿੱਤੀ ਵਾਰੀ ਮਾਹ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ, ਰਾਗਤ ਨਾਸਰੀ ਮਹੱਲਾ ਪਹਿਲਾ। ਗਗਨ ਮੈਂ ਤਾਲ ਰਵ ਚੰਦ ਦੀਪਕ ਬਨੈ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬੁਨਰਾਈ ਮੂੰਹ ਲਾਂਤ ਜੋਤੀ।

ਕੀਰਤਨ ਨਾਇਕ ਤੋਈ ਸਹਿਸ ਪਾਤ ਬਿਮਲ ਨਾਨੀ ਏਕ ਪਾਤ ਗੰਧ ਬੈਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾ ਕੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨ ਅਨੰਦ ਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕੋ ਹੋਏ ਜਾ

ਵੇਲਾ ਈਹਾ ਖਾੜ ਚਲੋ ਹਰ ਲਾਹਾ ਆ ਗਏ ਬਸਨ ਸੁਹੇਲਾ ਔਤ ਕਟੇ ਦਿਨ ਸੁ ਰਹਿਣਾ ਰੇ ਮਨ ਗੁਰਮਿਲ ਘਾ ਸਵਾਰੀ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਈ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵਹੁ ਸੁਖ ਸਹਿਜੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧ ਆਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਕਹੁ ਨਾਨਕ ਸਭ, ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀ ਹੈ ਘਰ ਨੋ ਨਿਧ ਆਵੈ ਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਗਰੀਬ ਨਿਵਾਜ ਦਾ ਤਾਰ ਪਾਤਸ਼ਾਹ ਜੀ ਆਪ ਜੀ ਕੇ ਹਜ਼ੂਰ ਅਰਦਾਸ ਹੈ ਜੀ। ਦੀਵਾਨ ਦੀ ਸੰਪੂਰਨਤਾ ਉਪਰੰਤ ਆਪ ਜੀ ਨੇ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ। ਆਪ ਜੀ ਦੇ ਸੁੰਦਰ ਸਰੂਪ ਦੀ ਟਹਿਲ ਸੇਵਾ ਹੋਈ। ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਗਿਆ। ਬਾਣੀ ਪੜ੍ਹਦਿਆਂ, ਸੇਵਾ ਕਰਦਿਆਂ, ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਬਖਸ਼ਿਸ਼ ਕਰਨੀ, ਅੱਗੇ ਤੋਂ ਸੁਮਤ ਬਖਸ਼ਣੀ। ਇਸ ਵਕਤ ਸੇਵਾਦਾਰ ਸੰਗਤ ਆਪ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਹੈ। ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਰਾਮ ਫਰਮਾਓ, ਸੇਵਕਾਂ ਨੂੰ ਖੁਸ਼ੀਆਂ ਬਖਸ਼ੋ। ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗਜਗਲ ਬਾਹੂ ਗੁਰੂ ਗੋਬਿੰਦ ਸਿੰਘ ਮੈਨੂੰ ਪਾਵੇ
1: ਤੇਗ ਪੰਥ ਕੀ ਰਾਜ ਕਰੇਗਾ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਝੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਲਾਗ ਤੇ ਦੀਵਾਨ ਰਹੇ ਬੋਲੇ ਸੋਨਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬਖਾਨ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੇ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕਾਓ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆ।

ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕੇਤੇ ਮੰਗਹਿ ਜੋਧ ਅਪਾਰ, ਕੇਤਿਆ ਗਣਤ ਨਹੀਂ ਵਿਚਾਰ, ਕੇਤੇ ਖੱਪ ਟੁੱਟਹਿ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤਿਆ ਦੁਖ ਭੂਖ ਸਾਧ ਮਾਰ, ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਇਕ ਆਖਣ ਪਾਏ, ਉਹ ਜਾਣੈ ਜੇਤੀਆ ਮੋਹਿ ਖਾਏ, ਆਪੇ ਜਾਣੈ ਆਪੇ ਦੇ, ਆਖ ਹੈ ਸੇ ਭੇ ਕੇਈ ਕੇ, ਜਿਸਨੋ ਬਖਸੇ ਸਿਫਤ ਸਾ ਲਾਹ, ਨਾਨਕ ਪਾਤ ਸਾਹੀ ਪਾਤ ਸਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਬਾਨ, ਅਮੁੱਲ ਤੁਲ ਅਮੁੱਲ ਪਰਵਾਨ, ਅਮੁੱਲ ਬਖਸੀਸ ਅਮੁੱਲ ਨੀਸਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ, ਆਖ ਹੈ ਵੇਦ ਪਾਠ ਪੁਰਾਣ, ਆਖ ਹੈ ਪੜੇ ਕਰਹਿ ਵਖਿਆਨ, ਆਖ ਹੈ ਬ੍ਰਹਮੇ ਆਖ ਹੈ ਇੰਦ, ਆਖ ਹੈ ਗੋਪੀ ਤੈ ਗੋਵਿੰਦ, ਆਖ ਹੈ ਈਸਰ ਆਖ ਹੈ ਸਿੱਧ, ਆਖ ਹੈ ਕੇਤੇ ਕੀਤੇ ਬੁੱਧ, ਆਖ ਹੈ ਦਾਨਵ ਆਖ ਹੈ ਦੇਵ, ਆਖ ਹੈ ਸੁਰ ਨਰ ਮੁਨ ਜਨ ਸੇਵ, ਕੇਤੇ ਆਖ ਹੈ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਏਤੇ ਕੀਤੇ ਹੋਰ ਕਰੇਹ ਤਾ ਆਖ ਨਾ ਸਕਹਿ ਕੇਈ ਕੇ, ਜੇਵਡ ਭਾਵੈ ਤੇਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾ ਲਿਖੀਐ ਸਿਰ ਗਾ ਵਾਰਾ ਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸਮਾਲੇ ਵਾਜੇ ਨਾਦ, ਅਨੇਕ ਅਸੰਖਾ ਕੇਤੇ ਵਾਵਣ ਹਾਰੇ, ਕੇਤੇ ਰਾਗ ਪਰੀ ਸਿਉ ਕਹੀਅਨ, ਕੇਤੇ ਗਾਵਣ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ, ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ, ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆ ਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੇ, ਗਾਵਣ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਣ ਪੰਡਿਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ, ਗਾਵਹਿ ਮੋਹਨੀਆ ਮਨ ਮੋਹਨ, ਸੁਰਗਾ ਮੱਛ ਪਿਆਲੇ, ਗਾਵਣ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵਹਿ ਜੋਧ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਧਾਰੇ ਸੇ, ਤੁਧ ਨੋ ਗਾਵਹਿ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ, ਭੀ ਹੋਸੀ ਜਾਏ ਨਾ ਜਾਸੀ ਰਚਨਾ, ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬਿਭੂਤ, ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ ਤਿਸੈ ਆਦੇਸ, ਆਦਿ ਅਨਿਲ ਅਨਾਦਿ ਅਨਾਹਤ, ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਜ ਹੈ ਨਾਦ, ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ,

ਆਦਿ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਾਉ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ਼ ਏ ਤੋ ਰਾਹੇ ਪਤ ਪਵੜੀਆ ਚੜੀਐ ਹੋਏ।

ਦੇਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੇ ਗਿਆਨ ਵਿਚਾਰ ਜੋਰ ਨਾ ਜੁਗਤੇ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੇ ਥਿੱਤੇ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ

ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨਵ ਮੁਨ ਕਿਤੇ ਕਿਤੇ ਰਤਨ ਸਮੁੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾਤ ਨਰਿੰਦ ਕਿਤਿਆ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ

0: ਕਰਤਾ ਭਗਤ ਭਗਤ ਨਹੀਂ ਛਪੇ,
1: ਹਰ ਕੀ ਭਗਤ ਮੁਕਤ ਬੋ ਕਰੇ,
0: ਨਾਨਕ ਜਾਨਸਾ ਕੇ ਤੇ ਤਰੇ,
1: ਪਾਰ ਜਾਤ ਇਹੋ ਹਰ ਕੋ ਨਾਮ,
0: ਨਾਮ ਦੇਨ ਹਰ ਹਰ ਗੁਣ ਗਾਮ,
1: ਸਤੇ ਉਤਮ ਹਰ ਕੀ ਕਥਾ,
0: ਨਾਮ ਸੁਣ ਦਰ ਦੁਖ ਲਥਾ,
1: ਨਾਮ ਕੀ ਮਹਿਮਾ ਸੰਤ ਰਿਦ ਬਸੈ,
0: ਸੰਤ ਪਤਾਪ ਦੁਰਤ ਸਭ ਨਸੈ।

ਆਸਨ ਨਿਮਕ ਨਿਮਕ ਕਰ ਸਰੀਰ ਕਟਾਵੈ ਹਰ ਕੇ ਨਾਮ ਸੰਸਰ ਕਚ ਨਾਹਿ।

0: ਕੇਲ ਮਾਇਆ ਰੰਗ ਰਸ
1: ਦ੍ਰਿੜ ਕਰ ਮਾਨੇ ਮਨੇ ਪ੍ਰਤੀਤ
0: ਆਵੇ ਮੂੜੇ ਚੀਤ
1: ਬੈਰ ਵਿਰੋਧ ਕਾਮ ਕ੍ਰੋਧ ਮੋਹ
0: ਝੂਠ ਬਕਾਰ ਮਾ ਲੋ ਤਰੋਹ
1: ਆਹੂ ਜੁਗਤ ਬਿਹਾਨੇ ਕਈ ਜਨਮ
0: ਨਾਨਕ ਰਾਖ ਲਿਓ।

0: ਤਾਮਸ ਉੱਪਰ ਕਰਤ ਗੁਮਾਨ,
1: ਅਸਤਰ ਭਗਤ ਸਾਧ ਕੀ ਸਰਨ,
0: ਨਾਨਕ ਜਪ ਜਾ ਜੀਵੇ ਹਰ ਕੇ ਚਰਨ,
1: ਮਿਥਿਆ ਸਰਵਨ ਪਰ ਨਿੰਦਾ ਸੁਨੇ,
0: ਮਿਥਿਆ ਹਸ ਪਰ ਦਰ ਕੋਹਿ ਰਹੇ,
1: ਮਿਥਿਆ ਨੇਤਰ ਪੇਖਤ ਪਰ ਤਿਰਿਆਰ ਪਾਦ,
0: ਮਿਥਿਆ ਰਸਨਾ ਭੋਜਨ

0: ਧਿਆਏ ਸਦਾ ਮਨ ਅੰਦਰ।
1: ਜਾ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ,
0: ਆਠ ਪੈਰ ਸਿਮਰੋ ਤਿਸ ਰਸਨਾ।
1: ਜਾ ਪ੍ਰਸਾਦ ਰੰਗ ਰਸ ਭੋਗ,
0: ਨਾਨਕ ਸਦਾ ਧਿਆਈਏ ਧਿਆ ਬੰਜੋ।
1: ਜਾ ਪ੍ਰਸਾਦ ਪਾਠ ਪਟੰਬਰ ਹੰਡਾਵਾ,
0: ਇਸੇ ਧਿਆ ਕਤ ਅਵਲ ਲੁਭਾਵੈ।
1: ਜਾ ਪ੍ਰਸਾਦ ਸੁਖ ਸੇ ਸੋਈ
0: ਜਾ, ਮਨ ਆਠ ਪੈ ਤਾਕਾ ਜਸ ਗਾਵੀ।
1: ਜਾ ਪ੍ਰਸਾਦ ਤੂੰ ਸਭ ਕੋ ਮਾਨੈ,
0: ਮੁਕਤਾ ਕੋ ਜਸ ਰਸਨ ਬਖਾਨੈ।
1: ਜਾ ਪ੍ਰਸਾਦ ਤੇਰੋ ਰਹਿਤਾ ਧਰਮ,
0: ਮਨ ਸਦਾ ਧਿਆਏ।

0: ਤਿਸੇ ਤੇ ਆਏ ਜੋ ਏਕ ਲਖ
1: ਨਾਨਕ ਤੇਰੀ ਰੱਖੇ
0: ਜਾ ਪ੍ਰਸਾਦ ਕਰੇ ਪੁਨ ਬਹੁ ਦਾਨ ਜਾ ਪ੍ਰਸਾਦ ਤੂੰ ਆਚਾਰ ਬਿਹਾਰੀ ਜਾ

ਜਪ ਪ੍ਰਸਾਦ ਸੁਨੇਕਰ ਨਾਦ ਜਪ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਪ ਪ੍ਰਸਾਦ ਹਸਤ ਕਰ ਚਲ ਹੈ।

0: ਪਧਰੇ ਸਾਧ ਸੁਨ ਰਸੇ,
1: ਸਾਧ ਕੇ ਸੰਗ ਸੁਨੋ ਹਰ ਨਾਵ,
0: ਸਾਧ ਸੰਗ ਹਰ ਕੇ ਗੁਣ ਗਾਵ,
1: ਸਾਧ ਕੇ ਸੰਗ ਨ ਮਨ ਤੇ ਬਿਸਰੈ,
0: ਸਾਧ ਸੰਗ ਸਰ ਪਰ ਨਿਸਤਰੈ,
1: ਸਾਧ ਕੇ ਸੰਗ ਲਗੇ ਪ੍ਰਾ ਮੀਠਾ,
0: ਸਾਧੂ ਕੇ ਸੰਗ ਘਟ ਘਟ ਡੀਠਾ,
1: ਸਾਧ ਸੰਗ ਪੈ ਆਗਿਆਕਾਰੀ,
0: ਸਾਧ ਸੰਗਤ ਭਈ ਅਮਾਰੀ।

0: ਨਾ ਜਾਤ ਜਾਕਰ ਜਨਮ ਮਨ ਬਹੀਨ ਚੱਕਰ ਬੱਕਰ ਫਿਰੇ ਚਤਰ ਚੱਕ ਮਾਨ ਹੀ ਪੁਰਤੀਨ
1: ਲੋਕ ਚੌਦਹ ਕੇ ਬਿਖੇ ਜਗ ਜਾਪ ਹੀ ਰਹਿ ਜਾਪ ਆਦ ਦੇਵ ਅਨਾਦ ਮੂਰਤ ਤਪਿ ਸਭੇ ਜਹ ਥਾਪ
0: ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵ ਰਚਿਓ ਸੰਭਵ ਗੜਨ ਪੰਜਨ ਹਾਰ
1: ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਦੇਸ ਧਰਮ ਤਾਮ ਸੋ ਪਰਮ ਰਹਿਤ ਪੂਤ ਹਰ ਕਪੇਸ
0: ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ
1: ਆਪ ਰੂਪ ਅਮੀਕ ਅਨਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਪੰਜਨ ਆਦ ਰੂਪ ਸੂਤ
0: ਅੰਗਹੀਨ ਅਪੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ
1: ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਕ ਸਰਬ ਸਾਸਤ ਨ ਜਾਣਹੀ ਜੈ ਰੂਪ ਰੰਗ ਰੇਖ
0: ਪਰਮ ਵੇਦ ਪੁਰਾਣ ਜਾ ਕੇ ਨੇਤ ਪਾਖਤ ਨਿਤ ਕੋਟ ਸਿਮਰਤ ਪੁਰਾਣ ਸਾਸਤਰ ਨਾ

0: ਪਿਓ ਸ਼ੰਕਰ ਕੈਠਾ
1: ਸਿਗਰੀ ਸਿਰਤ ਦਿਖਾਏ ਅਚੰਭਵ ਆਪ ਜਗਾਤ ਸਰੂਪ ਸੰਭਵ
0: ਅਬਰਛਾ ਮੇਰੀ ਤੁਮ ਕਰੋ ਸਿੱਖ ਬਾਰਾ ਸਿੱਖ ਸੰਗਰੋ
2: ਦੁਸ਼ਟ ਜਿਥੇ

0: ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੇ।

0: ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ।
1: ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਖਨੇਰੇ,
0: ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੇ।
1: ਸੱਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ,
0: ਕਰ ਸ਼ਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪਜਾਈਆਂ।

0: ਪਰਮ ਭੁਲਾਇਆ।
1: ਮਾਇਆ ਤਾਂ ਮੋਹਨੀ ਤਿੰਨੇ ਕੀਤੀ, ਜਿਨ ਠਗੋਲੀ ਪਾਇਆ।
0: ਗੁਰਬਾਣ ਕੀਤਾ ਤਿਸੇ ਵਿਟੋ, ਜਿਨ ਮੋਹ ਮਿੱਠਾ ਲਾਇਆ।
1: ਕਹੇ ਨਾਨਕ ਮਨ ਚੰਚਲ, ਚਤੁਰਾਈ ਕਿਨੇ ਨਾ ਪਾਇਆ।
0: ਇਹ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ,
1: ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀ ਤੇਰੇ ਨਾਲੇ।
0: ਸਾਥ ਤੇਰੇ ਚੱਲੇ ਨਾਹੀ, ਤਿਸ ਨਾਲ ਕਿਉਂ ਚਿੱਤ ਲਾਈਐ।
1: ਐਸਾ ਕੰਮ ਮੂਲੇ ਨਾ ਕੀਜੇ, ਜਿਤ ਅੰਤ ਪਛੋਤਾਈਏ।
0: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ।
1: ਕਹੇ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ।
0: ਅਗਮ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣੇ।
1: ਜੀ ਜੰਤ ਸਭ ਖੇਲ।

0: ਔਰ ਕਿਰਪਾ ਕੀਨੀ ਸੱਚਾ ਮਨ ਵਸਾਇਆ
1: ਜੀ ਜਨ ਸਤੁਦ ਪਾਏ ਵੇਖ ਪਰਸਨ ਆਇਆ
0: ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ
1: ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
0: ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲ

0: ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।
1: ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ,
0: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ।

0: ਹੋਰ ਅਨਰਸ ਸਭ ਵਿਸਰੇ ਜਾਂ ਹਰ ਵਸੇ ਮਨਿਆਏ।
1: ਸਰੀਰਾ ਮੇਰਿਆ ਹਰ ਤੁਮੈ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ।
0: ਹਰ ਜੋਤ ਰੱਖੀ ਤੁਦ ਵਿਚ ਤਾਂ ਤੂੰ ਜਗ ਮੈਂ ਆਇਆ।
1: ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ।
0: ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।
1: ਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ।
0: ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਹਰ ਗਾਓ ਮੰਗਲ ਨਿ ਸਖੀਐ ਸੁਖ ਦੁਖ ਨਾ ਵਿਆਪੇ।
0: ਗੁਰ ਚਰਨ ਲਾਗੇ ਦਿਨ ਸਪਾਗੇ ਆਪਣਾ ਪਿਰ ਜਾਪੇ।
1: ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ।
0: ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ।
1: ਇਹ ਸਰੀਰਾ ਮੇਰਿਆ ਇਸ ਜਗ ਮੈਂ ਆਇ ਕੈ ਕਿਆ ਤੁਧ ਕਰਮ ਕਮਾਇਆ।
0: ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ।
1: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ।
0: ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ

0: ਹੈ ਹਰ ਰੂਪ ਨਦਰੀ ਆਇਆ
1: ਗੁਰ ਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਰਵ ਨਾ ਕੋਈ
0: ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੇ ਦਿਬ ਦ੍ਰਿਸ਼ਟ ਹੋਈ
1: ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ
0: ਸਾਚੇ ਸੁਣਨੇ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ
1: ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ
0: ਸੱਚ ਅਲੱਖ ਵਡਾਣੀ।

ਮਹੱਲਾ ਪਹਿਲਾ ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਰੰਗ ਬਿਸਮਾਦ ਸਾਂਗੇ ਫਿਰੇ ਬਿਸਮਾਦ ਪਾਉਣ।

ਲਾਗ ਜੇ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀਏ ਹੋਏ ਕਮਾਨ ਲੱਖ ਤਿਹਾਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੁਰਬ

ਐਸਰ ਧੰਦੇ ਲਾਏਦਾ, ਨਦਰ ਪੱਠੀ ਜੇ ਕਰੇ ਸੁਲਤਾਨਾ ਕਾ ਕਰਾਏਦਾ, ਦਰ ਮੰਗਣ ਭੇਖ ਨਾ ਪਾਏਦਾ, ਦਰ ਮੰਗਣ

0: ਤੁਦੇ ਆਗੇ ਭਿੰਨ ਮਤਾ।
1: ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਜ ਦੁਇ ਦਾਈ ਦਾਇਆ ਖੇਲੇ ਸਗਲ ਜਗਤ।

0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਿੰਘਾਂ ਦਾ ਜਿਨ੍ਹਾਂ ਨੇ ਆਪ ਜੀ ਨੂੰ ਆਸਾ ਦੀ ਵਾਰ ਜੀ ਦੇ ਕੀਰਤਨ ਸਰਵਣ ਕਰਾਏ। ਗੁਰੂ ਪਿਆਰੇ ਸਾਧ ਸੰਗਤ ਜੀ, ਬੇਨਤੀ ਆ ਵੀ ਪਿਛਲੇ ਦਿਨੀ ਆਪਣੇ ਗੁਰੂ ਘਰ ਦੇ ਸਾਹਮਣੇ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਜਿਹੜੇ ਬੱਚੇ ਰੋਜ਼ ਗੁਰੂ ਘਰ ਪਹੁੰਚਦੇ ਆ ਈ ਸਕੂਟਰ ਲੈ ਕੇ, ਉਹਦੇ ਕਾਰਨ ਹੋਇਆ। ਇੱਕ ਮਾਤਾ ਜੀ ਦੇ ਬਹੁਤ ਜ਼ਿਆਦਾ ਸੱਟ ਲੱਗ ਗਈ। ਪਲੀਜ਼ ਬੇਨਤੀ ਆ ਵੀ ਜਿਨ੍ਹਾਂ ਦੇ ਬੱਚੇ ਗੁਰੂ ਘਰ ਦੇ ਵਿੱਚ ਈ ਸਕੂਟਰ ਲੈ ਕੇ ਆਉਂਦੇ ਆ ਉਹ ਇਸ ਗੱਲ ਤੋਂ ਗਰੇਜ਼ ਕਰਨ। ਜੇ ਗਾਂਹ ਤੋਂ ਇਹੋ ਜਿਹਾ ਕੋਈ ਵੀ ਚਾਂਸ ਹੁੰਦਾ ਹੈ ਤਾਂ ਉਹਨਾਂ ਦੇ ਪੇਰੈਂਟਸ ਇਸ ਗੱਲ ਲਈ ਜ਼ਿੰਮੇਵਾਰ ਹੋਣਗੇ। ਦੂਸਰੀ ਬੇਨਤੀ ਹੈ ਵੀ ਜਿਹੜੇ ਵੀ ਵਿਜ਼ਟਰ ਇੱਥੇ ਆਪਣੇ ਘਰਾਂ ਵਿੱਚ ਆਏ ਹੋਏ ਆ, ਪਲੀਜ਼ ਉਹਨਾਂ ਦੀ ਇੰਸ਼ੋਰੈਂਸ ਜ਼ਰੂਰ ਕਰਾਓ। ਉਹ ਇੱਕ ਹੈਪਨ ਤਾਂ ਜਿਹੜਾ ਹੋਇਆ ਹੀ ਆ, ਪਲੱਸ ਉਹ ਮਾਤਾ ਜੀ ਦੀ ਇੰਸ਼ੋਰੈਂਸ ਵੀ ਹੈ ਨਹੀਂ ਸੀਗੀ, ਕਿਉਂਕਿ ਆਪਾਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕਈ ਵਾਰ ਬਹੁਤ ਵੱਡਾ ਨੁਕਸਾਨ ਕਰਾ ਬਹਿੰਦੇ ਹਾਂ। ਫਿਰ ਆਪਾਂ ਗੁਰੂ ਘਰ ਦੇ ਉੱਤੇ ਸਾਰੇ ਬਟਨ ਪਾਉਂਦੇ ਹਾਂ ਵੀ ਗੁਰੂ ਘਰ ਹੈਲਪ ਕਰੇ, ਹੈ ਨਾ। ਪਲੀਜ਼ ਬੇਨਤੀ ਆ ਵੀ ਜੋ ਕੈਨੇਡਾ ਵਿੱਚ ਰਹਿੰਦੇ ਕਾਨੂੰਨ ਲਾਗੂ ਹੁੰਦੇ ਆ ਉਹ ਸਾਰਿਆਂ ਲਈ ਆ। ਗੁਰੂ ਘਰ ਤੁਹਾਡੀ ਗਲਤੀ ਦੀ ਭਰਪਾਈ ਲਈ ਮਜਬੂਰ ਨਹੀਂ ਹੈ। ਪਲੀਜ਼ ਜੋ ਤੁਹਾਡੇ ਆਪਣੇ ਕਰਤੱਵ ਆ, ਜੋ ਤੁਹਾਡੇ ਆਪਣੇ ਫਰਜ਼ ਆ, ਤੁਸੀਂ ਪਲੀਜ਼ ਉਹਨਾਂ ਨੂੰ ਸਮਝੋ। ਜੇ ਤੁਹਾਡੇ ਘਰ ਕੋਈ ਵਿਜ਼ਟਰ ਆਉਂਦਾ ਆ ਤਾਂ ਪਲੀਜ਼ ਉਹਦੀ ਇੰਸ਼ੋਰੈਂਸ ਜ਼ਰੂਰ ਲਓ। ਦੂਸਰੀ ਬੇਨਤੀ ਹੈ ਵੀ ਜਦੋਂ ਆਪਾਂ ਆਪਣੇ ਬੱਚੇ ਨੂੰ ਇਹ ਸਕੂਟਰ ਲੈ ਕੇ ਦਿੰਦੇ ਹਾਂ, ਤੁਹਾਨੂੰ ਇਹਦੇ ਬਾਰੇ ਪਤਾ ਹੀ ਹੋਊਗਾ ਵੀ ਕਿੰਨੇ ਕੁ ਜ਼ਿਆਦਾ ਐਕਸੀਡੈਂਟ ਹੋ ਰਿਹਾ। ਬੱਚੇ ਬਹੁਤ ਜ਼ਿਆਦਾ ਅਣਗਹਿਲੀ ਵਰਤਦੇ ਆ। ਜੋ ਸਟੋਪ ਸੈਨ ਲੱਗੇ ਹੋਏ ਨੇ ਉਹ ਜੇ ਪੈਦਲ ਚੱਲਣ ਵਾਲਿਆਂ ਲਈ ਨੇ ਤਾਂ ਈ ਸਕੂਟਰ ਵਾਲਿਆਂ ਲਈ ਵੀ ਹੈਗੇ ਆ।

ਕਿਉਂਕਿ ਪਰਿਵਾਰ ਨੇ ਤਾਂ ਉਹ ਬੱਚਾ ਤਾਂ ਜੋ ਗਲਤੀ ਕਰੇ ਗਿਆ ਪਰ ਪਰਿਵਾਰ ਉਹ ਗਲਤੀ ਨੂੰ ਭੁਗਤ ਰਿਹਾ ਅਤੇ ਪਲੱਸ ਉਹ ਮਾਤਾ ਜੀ ਜਿਨ੍ਹਾਂ ਦੇ ਸੱਟ ਬਹੁਤ ਜ਼ਿਆਦਾ ਲੱਗ ਗਈ ਆ। ਪਲੀਜ਼ ਇੱਕ ਵਾਰ ਤੁਹਾਡੇ ਚਾਨਣ 'ਚ ਫੇਰ ਬੇਨਤੀ ਆ ਵੀ ਜੇ ਕੋਈ ਬੱਚਾ ਗੁਰੂ ਘਰ ਵਿੱਚ ਹੀ ਸਕੂਟਰ ਲੈ ਕੇ ਆਊਗਾ ਤਾਂ ਅਸੀਂ ਉਸ ਦਾ ਸਕੂਟਰ ਜ਼ਬਤ ਕਰ ਲੈਣਾ ਆ। ਪਲੀਜ਼ ਫਿਰ ਤੁਸੀਂ ਇਸ ਗੱਲ ਦਾ ਇਤਰਾਜ਼ ਜਤਾਉਂਦੇ ਹੋ ਵੀ ਕਮੇਟੀ ਵਾਲੇ ਥੋੜ੍ਹਾ ਜਿਹਾ ਸਖਤ ਬਿਹੇਵੀਅਰ ਕਰਦੇ ਨੇ, ਪਰ ਸੱਚ ਜਾਣਿਓ ਬੱਚੇ ਗਲਤੀਆਂ ਬਹੁਤ ਜ਼ਿਆਦਾ ਕਰਦੇ ਆ ਜਿਹੜੀਆਂ ਕਿ ਬਹੁਤ ਜ਼ਿਆਦਾ ਭਾਰੂ ਪੈ ਜਾਂਦੀਆਂ ਨੇ। ਇੱਕ ਵਾਰ ਤੁਹਾਡੇ ਫਿਰ ਚਾਨਣ 'ਚ ਬੇਨਤੀ ਆ, ਪਲੀਜ਼ ਜਿਹੜੇ ਬੱਚੇ ਹੀ ਸਕੂਟਰ ਗੁਰਦੁਆਰਾ ਸਾਹਿਬ ਲੈ ਕੇ ਆਉਂਦੇ ਆ ਜਾਂ ਰੋਡਾਂ 'ਤੇ ਚਲਾਉਂਦੇ ਆ ਉਹਨਾਂ ਦਾ ਖਿਆਲ ਰੱਖਿਆ ਕਰੋ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਹੁਣ ਭਾਈ ਜਗਦੀਪ ਸਿੰਘ ਹੁਣੀ ਤੁਹਾਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Ouais. Ouais.

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਦਾ ਰਾਗੀ ਜਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲਿਆਂ ਦੇ ਰਾਗੀ ਜਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿ ਸ੍ਰੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਜੋ ਕਿ 16 ਅਗਸਤ ਦਿਨ ਐਤਵਾਰ ਸਵੇਰੇ 7 ਵਜੇ ਹੋਵੇਗਾ ਜੀ, ਜਿਹੜੇ ਪ੍ਰਾਣੀਆਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਜੀ ਕਿ ਆਪ ਜੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਅਤੇ ਜਿਹੜੇ ਪ੍ਰਾਣੀ ਅੰਮ੍ਰਿਤ ਛਕਣਾ ਚਾਹੁੰਦੇ ਹਨ ਉਹਨਾਂ ਨੂੰ ਬੇਨਤੀ ਹੈ ਜੀ ਕਿ ਆਪ ਜੀ ਆਪਣੇ ਨਾਮ ਲਾਇਬ੍ਰੇਰੀ ਵਿੱਚ ਦਰਜ ਕਰਵਾ ਦੇਣੇ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਰ ਰੰਗ ਸਹਿਜੇ ਮਾਣ ਨਾਨਕ ਧੰਨ ਧੰਨ ਧੰਨ ਜਨ ਆਏ ਤੇ ਪ੍ਰਵਾਨ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਹ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ।

साहिब कमाल पीरान पीर मीरान मीर वाली कुल आलम सरवरे कायनात दसाही पातशाहियों की आत्मक जोत धन धन साहिब श्री गुरु ग्रंथ साहिब महाराज सच्चे पातशाह जी दी पावन पवित्र हजूरी अंदर सुंदर सजे हुए दीवाना अंदर हाजरियां लगवा रही गुरु रूप गुरु खालसा साध संगत जीओ सारी ही संगत दियो असीस रसना करो पवित्र दास दी हाजरी प्रवान करो बुलाओ फतेह वाहेगुरु जी का खालसा वाहेगुरु जी की फतेह। दास तो पहला बहुत ही सन्मान जो कीर्तनी है भाई तरलोक सिंह जी पौंटा साहब वाले तिना दे कीर्तनी जथे पासों आप संतां ने अमृतमई पावन गुरबाणी का कीर्तन सरवण करके लाहे लए ने। भाई साहब जी आपां पावन शब्द सरवण करवा रहे सन बिन नावै जग कमला फिरै गुरमुख नदरी आया। जिथे अकाल पुरख वाहिगुरु जी ने कृपा करके इस संसार की सृष्टि की रचना की है उथे ही मनुखा दे सब तो उत्तम परमात्मा की देन है ये दात। 84 लख जोन विच उत्तम जन्म सो मानस देही और ये मनुखा देही दा लाभ एहो है कि परमात्मा दा नाम जप के गुरु साहब जी दी दित्ती हुई मत अनुसार गुरु की सेवा करके ये देही नूं सफला करना, क्योंकि ये शरीर की बनतर ही परमात्मा के सिमरन के नाल बनी है। मात गर्भ मह आपन सिमरन दे तह तुम राखन हारे और जैसी अगन उदर मह तैसी बाहर माया। जिस तरह मां के उदर दे विच परमात्मा ने तेरी रख्या कीती है और ये संसार के अंदर भी महाराज कथन करते ने कि माया की अग है और इस माया की अग के अंदर बहुता संसार सड़ रहा है। इन माया अगन बहुत तृण जाले कोई हरिया बूट रहे उरी कोई विरला ही है। जेड़ा इस माया की अग तो बचिया है, नहीं तो हुणे आपां पावन शब्द सरवण कीता है गुरु अमरदास साहब जी का माया ममता मोहनी जिन विण दंता जग खाया। ये ऐसी मन नूं मोहन वाली है जिसने बिना प्रतख दंदा तो अंतरीव दंदा दे नाल संसार नूं खादा है। पर महाराज जी ने नाल ही दस दिता कि जिन्हां दा मुख अपने गुरु वल सी वह इस दी मार तो बचे हैं और जिन्हां ने अपना मन उहदे वल मुख कीता है वह इस दे खादे गए। मनमुख खादे गुरमुख उभरे जिन्हें सच नाम चित लाया। गुरु अमरदास साहब जी ने भी समझा दिता सी क्योंकि माया का जो विस्थार करन लगीए तो बहुत वड्डा विस्थार होंदा है। पर जे आपां गुरु अमरदास साहब जी तों पुछ लईए कि महाराज असल विच माया की है सानू समझ पै जावे तो साहब जी दे बचन तुसीं अमृत वेले पढ़े हन इह माया जित हर विसरै मोह उपजै भाउ दूजा लाया। माया है ही वो जिहड़ी परमात्मा की याद नूं भुला के द्वैत विच बिरती नूं ला दवे उन्हों ही गुरु साहब ने माया कहा है। पर विरले गुरमुख जन जेड़ा अपना मन गुरु की आग्या दे विच रखते ने गुरु के मुख वल जिन्हां ने मन किया होया वह गुरमुख जन। महाराज कहिंदे ने गुरप्रसादी जिन्हां लिव लागी तिन्हें विचे माया पाया। गुरु की कृपा दे नाल
ਜਿਨ੍ਹਾਂ ਦੀ ਪਰਮਾਤਮਾ ਦੇ ਨਾਮ ਦੇ ਨਾਲ ਲਿਵ ਲੱਗੀ ਹੋਈ, ਉੱਠਦੇ ਸਾਰ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ, ਫਿਰ ਆਪਣੀ ਕਿਰਤ ਕਰਦਿਆਂ ਹੋਇਆਂ ਪਰਿਵਾਰ ਗ੍ਰਸਤ ਵਿੱਚ ਰਹਿੰਦਿਆਂ ਵੀ ਉਹਦੀ ਯਾਦ ਨੂੰ ਭੁਲਾਉਂਦੇ ਨਹੀਂ। ਮਹਾਰਾਜ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨੇ ਮਾਇਆ ਵਿੱਚ ਰਹਿੰਦਿਆਂ ਹੋਇਆਂ ਵੀ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ, ਉਹ ਹੀ ਵੱਡੇ ਭਾਗਾਂ ਵਾਲੇ ਨੇ। ਪਰ ਇਸ ਦੀ ਅੱਗ ਤੋਂ ਉਹ ਵਿਰਲੇ ਨੇ ਜਿਹੜੇ ਬੱਚੇ ਹਨ, ਨਹੀਂ ਤਾਂ ਮਹਾਰਾਜ ਕਹਿੰਦੇ ਸੰਸਾਰ ਦੀ ਹਾਲਤ ਐਸੀ ਹੈ, ਗੁਰਮੁਖ ਵਿਰਲੇ ਸੋਝੀ ਪਈ ਤੇ ਨਾ ਅੰਦਰ ਬ੍ਰਹਮ ਦਿਖਾਇਆ। ਵਿਰਲੇ ਹੀ ਗੁਰਮੁਖ ਨੇ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਲੈ ਕਰਕੇ ਇਹਦੇ ਵਿੱਚ ਧਾਰਨ ਕੀਤਾ ਹੈ, ਉਹ ਬੱਚੇ ਹਨ। ਨਹੀਂ ਤਾਂ ਬਿਨ ਨਾਵੇ ਜਗ ਕਮਲਾ ਫਿਰੈ, ਨਾਮ ਤੋਂ ਬਿਨਾਂ ਸਿਮਰਨ ਤੋਂ ਬਿਨਾਂ ਸੰਸਾਰ ਦੀ ਹਾਲਤ ਕਮਲਿਆਂ ਵਰਗੀ ਹੈ। ਔਰ ਗੁਰਮੁਖ ਨਦਰੀ ਆਇਆ, ਗੁਰਮੁਖਾਂ ਨੇ ਗੁਰੂ ਦੇ ਉਪਦੇਸ਼ ਦੁਆਰਾ ਇਸ ਸੰਸਾਰ ਵਿੱਚ ਰਹਿੰਦਿਆਂ ਹੀ ਬ੍ਰਹਮ ਨੂੰ ਦੇਖਿਆ, ਬ੍ਰਹਮ ਨੂੰ ਪਾਇਆ ਹੈ। ਧੰਦਾ ਕਰਤਿਆਂ ਨਿਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਮਹਾਰਾਜ ਕਹਿੰਦੇ ਕੇਵਲ ਧੰਦਿਆਂ ਵਿੱਚ ਹੀ ਉਮਰ ਬਤੀਤ ਕਰ ਲਈ, ਸੁੱਖਾਂ ਦਾ ਦਾਤਾ ਵਾਹਿਗੁਰੂ ਮਨ ਵਿੱਚ ਵਸਾਇਆ ਹੀ ਨਹੀਂ। ਨਾਨਕ ਨਾਮ ਤਿੰਨਾਂ ਕੋ ਮਿਲਿਆ, ਜਿਨ ਕਉ ਤੁਰ ਲਿਖ ਪਾਇਆ। ਔਰ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਉਹਨਾਂ ਨੂੰ ਹੋਈ ਹੈ ਜਿਨ੍ਹਾਂ ਦੇ ਮੱਥੇ ਦੇ ਉੱਤੇ ਸੋਹਣੇ ਲੇਖ ਲਿਖੇ ਹੋਏ ਸਨ, ਉਹਨਾਂ ਨੇ ਹੀ ਗੁਰੂ ਦੁਆਰੇ ਆ ਕਰਕੇ ਗੁਰੂ ਸਾਹਿਬ ਤੋਂ ਨਾਮ ਦੀ ਪ੍ਰਾਪਤੀ ਕੀਤੀ ਹੈ। ਇਹ ਉਪਦੇਸ਼ ਹੁਣੇ ਆਪਾਂ ਨੂੰ ਭਾਈ ਸਾਹਿਬ ਜੀ ਨੇ ਸਰਵਣ ਕਰਵਾਇਆ ਹੈ। ਸਾਧ ਸੰਗਤ ਜੀ, ਇਸ ਹਫ਼ਤਾਵਾਰੀ ਜੋ ਦੀਵਾਨ ਦੇ ਵਿੱਚ ਇਸ ਹਫ਼ਤੇ ਆਪਾਂ ਦਿਹਾੜਾ ਮਨਾਇਆ ਹੈ, ਧੰਨ ਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਅਵਤਾਰ ਗੁਰਪੁਰਬ, ਨਾਲ ਹੀ ਧੰਨ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ, ਦਮਦਮੀ ਟਕਸਾਲ ਦੀ ਸ਼ੁਰੂਆਤ ਕਿੱਥੋਂ ਹੋਈ, ਔਰ ਨਾਲ ਹੀ ਗੁਰੂ ਕੇ ਬਾਗ ਕਾ ਮੋਰਚਾ, ਅਤੇ ਨਾਲ ਹੁਣੇ ਆਪਾਂ ਨੂੰ ਸੈਕਟਰੀ ਸਾਹਿਬ ਨੇ ਸਰਵਣ ਕਰਵਾਇਆ ਕਿ ਜਿਨ੍ਹਾਂ ਨੇ ਕੌਮ ਦੀ ਖਾਤਰ, ਪੰਥ ਨੂੰ ਸਲਾਮਤ ਰੱਖਣ ਦੀ ਖਾਤਰ, ਪੰਥ ਦਾ ਦਰਦ ਆਪਣੇ ਅੰਦਰ ਰੱਖਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਤਾ ਹੈ ਭਾਈ ਸੁਖਦੇਵ ਸਿੰਘ ਜੀ ਬੱਬਰ, ਤਿੰਨਾਂ ਦਾ ਸ਼ਹਾਦਤ ਵਾਲਾ ਆਪਾਂ ਦਿਨ ਮਨਾ ਰਹੇ ਹਾਂ। ਕੀਰਤਪੁਰ ਸਾਹਿਬ ਦੀ ਪਾਵਨ ਧਰਤੀ, ਜਿੱਥੇ ਗੁਰੂ ਨਾਨਕ ਦੇਵ ਸਾਹਿਬ ਦੇ ਮੁਬਾਰਕ ਚਰਨ ਪਏ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਚਰਨ ਪਾਏ, ਸਤਿਗੁਰੂ ਜੀ ਦਾ ਜੋਤੀ ਜੋਤ ਅਸਥਾਨ ਹੈ, ਸੱਤਵੇਂ ਪਾਤਸ਼ਾਹ ਗੁਰੂ ਹਰਿ ਸਾਹਿਬ ਮਹਾਰਾਜ ਦਾ ਪ੍ਰਕਾਸ਼ ਉਸ ਧਰਤੀ ਦਾ ਹੈ, ਔਰ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਉੱਥੇ ਅਵਤਾਰ ਧਾਰਿਆ, ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨ ਪਏ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਧਰਤੀ 'ਤੇ ਆਪਣੇ ਮੁਬਾਰਕ ਚਰਨ ਪਾਏ ਨੇ। ਉਹ ਅਸਥਾਨ ਹੈ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦੂਜੀ ਉਦਾਸੀ ਵੇਲੇ ਕੀਰਤਪੁਰ ਸਾਹਿਬ ਇੱਥੇ ਪਹੁੰਚੇ ਸਨ, ਕਿਉਂਕਿ ਇੱਕ ਅਸਥਾਨ ਤੁਸੀਂ ਸ਼ੀਸ਼ ਮਹਿਲ ਸਾਹਿਬ ਦਰਸ਼ਨ ਕਰਦੇ ਹੋ, ਔਰ ਕੀਰਤਪੁਰ ਸਾਹਿਬ ਹੀ ਉੱਚੇ ਪਹਾੜੀ ਦੇ ਉੱਤੇ ਇੱਕ ਟਿੱਲੇ 'ਤੇ ਅਸਥਾਨ ਬਣਿਆ ਹੋਇਆ ਸਾਈਂ ਬੁੱਢਣ ਸ਼ਾਹ ਦਾ। ਉਹ ਸਾਈਂ ਬੁੱਢਣ ਸ਼ਾਹ ਰੱਬ ਦੀ ਬੰਦਗੀ ਦੇ ਵਿੱਚ ਮਸਤ ਹੋਇਆ, ਪਰਮਾਤਮਾ ਦੀ ਸਿਫਤੋ ਸਲਾਹ ਦੇ ਵਿੱਚ ਲੱਗਾ ਸੀ, ਪਰ ਹਲੇ ਤੱਕ ਉਹ ਆਤਮਕ ਆਨੰਦ ਨਹੀਂ ਸੀ ਬਣਿਆ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਬਣਦਾ ਹੈ, ਕਿਉਂਕਿ ਬੰਦਗੀ ਦੇ ਵਿੱਚ ਸਫਲਤਾ ਜਿਹੜੀ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਹੀ ਮਿਲਦੀ ਹੈ। ਇਹ ਬਚਨ ਤੁਸੀਂ ਪੜ੍ਹਦੇ ਹੋ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਪਰਮਾਤਮਾ ਦੀ ਪ੍ਰਾਪਤੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੁੰਦੀ ਹੈ। ਸਾਈਂ ਬੁੱਢਣ ਸ਼ਾਹ ਦੇ ਕੋਲ ਇੱਕ ਬੱਕਰੀ ਸੀ, ਦੁੱਧ ਪੀ ਕੇ ਪੇਟ ਭਰ ਲੈਣਾ, ਗੁਜ਼ਾਰਾ ਕਰਨਾ, ਔਰ ਇੱਕ ਸ਼ੇਰ ਜਿਹੜਾ ਬੰਦਗੀ ਕਰਦੇ ਸਨ ਜਿੱਥੇ ਇਹਨਾਂ ਦੀ ਜੰਗਲੀ ਜਾਨਵਰਾਂ ਤੋਂ ਰੱਖਿਆ ਕਰਦਾ ਸੀ। ਇੱਕ ਦਿਨ ਪਿੰਜੂ ਦੀ ਧੀ ਸਾਈਂ ਬੁੱਢਣ ਸ਼ਾਹ ਨੂੰ ਮਿਲੀ ਹੈ, ਉਹਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਲ ਦੱਸੀ ਹੈ, ਔਰ ਸਾਈਂ ਬੁੱਢਣ ਸ਼ਾਹ ਨੂੰ ਇਹ ਵੀ ਦੱਸਿਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਿੱਚ ਐਸਾ ਪ੍ਰੇਮ ਪੈਦਾ ਹੁੰਦਾ ਹੈ ਕਿ ਪਰਮਾਤਮਾ ਦੇ ਸਿਮਰਨ ਦੇ ਨਾਲ ਪਿਆਰ ਬਣਦਾ ਹੈ। ਸਾਈਂ ਬੁੱਢਣ ਸ਼ਾਹ
ਗੁਰੂ ਨਾਨਕ ਸਾਹਿਬ ਜੀ ਦਾ ਜਸ ਸੁਣ ਕੇ ਉਡੀਕ ਕਰਨ ਲੱਗੇ ਔਰ ਦੂਜੀ ਉਦਾਸੀ ਵੇਲੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਸ ਧਰਤੀ 'ਤੇ ਮੁਬਾਰਕ ਚਰਨ ਪਾਏ ਨੇ। ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਸਾਈਂ ਬੁੱਢਣ ਸ਼ਾਹ ਬੜੇ ਪ੍ਰਸੰਨ ਹੋਏ। ਜਿੱਦਾਂ ਗੁਰੂ ਸਾਹਿਬ ਜੀ ਦੀ ਉਪਮਾ ਕੰਨਾਂ ਦੇ ਨਾਲ ਸੁਣੀ ਸੀ ਉਸ ਤਰ੍ਹਾਂ ਦਰਸ਼ਨ ਕਰਕੇ ਮਨ ਨੂੰ ਪ੍ਰਸੰਨਤਾ ਹੋਈ ਔਰ ਛੇਤੀ ਨਾਲ ਸਾਈਂ ਬੁੱਢਣ ਸ਼ਾਹ ਦੁੱਧ ਚੋ ਕੇ ਲਿਆਏ ਬੱਕਰੀ ਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਸੀ, ਸਾਈਂ ਜੀ ਤੁਹਾਡੀ ਇਹ ਵਸਤੂ ਦਾ ਉਧਾਰ ਰਿਹਾ, ਅਸੀਂ ਫਿਰ ਆਵਾਂਗੇ, ਹੁਣ ਅਸੀਂ ਪਿੰਜੂ ਦੇ ਘਰ ਪ੍ਰਸ਼ਾਦਾ ਪਾਉਣਾ ਹੈ। ਉਸ ਵੇਲੇ ਸਾਈਂ ਬੁੱਢਣ ਸ਼ਾਹ ਨੇ ਕਿਹਾ ਸੀ ਕਿ ਮਹਾਰਾਜ ਮੈਂ ਪਛਾਣਾਂਗਾ ਕਿਸ ਤਰ੍ਹਾਂ, ਅਤੇ ਗੁਰੂ ਨਾਨਕ ਦੇਵ ਸਾਹਿਬ ਦੇ ਬਚਨ ਹੋਏ, ਚਿੰਤਾ ਨਾ ਕਰ, ਇੱਥੇ ਬੈਠਾ ਤੂੰ ਪਰਮਾਤਮਾ ਦੀ ਆਰਾਧਨਾ ਕਰ, ਤੇਰੇ ਕੋਲੋਂ ਇਹ ਵਸਤੂ ਅਸੀਂ ਆਪ ਮੰਗ ਕੇ ਲਵਾਂਗੇ। ਸਮਾਂ ਬੀਤਿਆ, ਗੁਰੂ ਨਾਨਕ ਦੇਵ ਮਹਾਰਾਜ ਪਿੰਜੂ ਦੇ ਘਰ ਪ੍ਰਸ਼ਾਦਾ ਛਕਦੇ ਅਤੇ ਇਹ ਵੀ ਦੱਸ ਦਿੱਤਾ ਸੀ ਕਿ ਪਹਿਲਾਂ ਸਾਹਿਬਜ਼ਾਦਾ ਇੱਥੇ ਆਵੇਗਾ ਔਰ ਉਸ ਤੋਂ ਬਾਅਦ ਛੇਵੇਂ ਜਾਮੇ ਦੇ ਵਿੱਚ ਤੈਨੂੰ ਦਰਸ਼ਨ ਦੇਵਾਂਗੇ। ਸਾਧ ਸੰਗਤ, ਸਮਾਂ ਬੀਤਿਆ, ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ, ਕਿਉਂਕਿ ਉਹਨਾਂ ਦੇ ਨਾਮ ਦੇ ਨਾਲ ਬਾਬਾ ਸ਼ਬਦ ਜੁੜਦਾ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਬਿਲਕੁਲ ਨੈਣ ਨਕਸ਼ ਮਿਲਦੇ ਸਨ ਜੋ ਇਤਿਹਾਸ ਦੱਸਦਾ ਹੈ। ਔਰ ਜਿਸ ਵਕਤ ਬਾਬਾ ਗੁਰਦਿੱਤਾ ਜੀ ਉੱਥੇ ਪਹੁੰਚੇ ਨੇ, ਸਾਈਂ ਬੁੱਢਣ ਸ਼ਾਹ ਨੇ ਉਹਨਾਂ ਦੇ ਦਰਸ਼ਨ ਕਰਕੇ ਗੁਰੂ ਨਾਨਕ ਸਾਹਿਬ ਦੇ ਸਰੂਪ ਨੂੰ ਚੇਤਾ ਕੀਤਾ ਔਰ ਪੁੱਛਿਆ ਸੀ, ਅਤੇ ਬਾਬਾ ਗੁਰਦਿੱਤਾ ਜੀ ਨੇ ਦੱਸ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਛੇਵਾਂ ਸਰੂਪ, ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਮੈਂ ਵੱਡਾ ਪੁੱਤਰ ਹਾਂ। ਸਾਈਂ ਬੁੱਢਣ ਸ਼ਾਹ ਨੇ ਪੁੱਛਿਆ, ਮੈਨੂੰ ਦਰਸ਼ਨ ਕਦੋਂ ਹੋਣਗੇ? ਅਤੇ ਬਾਬਾ ਗੁਰਦਿੱਤਾ ਜੀ ਕਹਿੰਦੇ ਸਨ ਕਿ ਸਮਾਂ ਆਵੇਗਾ ਅਤੇ ਗੁਰੂ ਹਰਗੋਬਿੰਦ ਸਾਹਿਬ ਇੱਥੇ ਚਰਨ ਪਾਉਣਗੇ। ਨਗਰ ਵਸਾਇਆ ਔਰ ਨਗਰ ਦਾ ਨਾਮ ਰੱਖਿਆ ਕੀਰਤਪੁਰ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿੱਥੇ 52 ਰਾਜੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾ ਕਰਵਾਏ ਸਨ, ਉਹਨਾਂ ਵਿੱਚੋਂ 27 ਰਾਜੇ ਜਿਹੜੇ ਸਨ ਉਹ ਪਹਾੜੀ ਰਾਜੇ ਸੀ। ਔਰ ਇਹ ਜਿਹੜੀ ਰਿਆਸਤ ਸੀ ਕੀਰਤਪੁਰ ਵਾਲੀ, ਇਹ ਹੰਡੂਰ ਦੀ ਰਿਆਸਤ ਹੈ। ਔਰ ਇੱਥੋਂ ਦਾ ਜਿਹੜਾ ਰਾਜਾ ਸੀ ਧਰਮਚੰਦ, ਉਹਨੇ ਬੇਨਤੀ ਕੀਤੀ ਸੀ ਗੁਰੂ ਸਾਹਿਬ ਜੀ ਨੂੰ ਕਿ ਆਪ ਜੀ ਮੇਰੀ ਰਿਆਸਤ ਦੇ ਵਿੱਚ ਨਗਰ ਵਸਾਓ। ਗੁਰੂ ਹਰਗੋਬਿੰਦ ਸਾਹਿਬ ਨੇ ਵੱਡੇ ਸਾਹਿਬਜ਼ਾਦੇ ਨੂੰ

ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਾਈਂ ਬੁੱਢਣ ਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੱਕ ਸਰੀਰ ਕਰਕੇ ਰਹੇ ਔਰ ਗੁਰੂ ਸਾਹਿਬ ਜੀ ਦੀ ਭਗਤੀ ਦੇ ਵਿੱਚ ਲੀਨ ਰਹੇ ਨੇ। ਅੱਜ ਆਪਾਂ ਉੱਥੇ ਜਾਂਦੇ ਹਾਂ ਕੀਰਤਪੁਰ ਸਾਹਿਬ ਦੇ ਨੇੜੇ ਹੀ ਉਹ ਸਾਈਂ ਬੁੱਢਣ ਸ਼ਾਹ ਦਾ ਉਹ ਥਾਂ ਬਣਿਆ ਹੋਇਆ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਰਹਿ ਕੇ ਸਮਾਂ ਬਤੀਤ ਕੀਤਾ ਔਰ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਘਰ ਪਹਿਲਾ ਪੁੱਤਰ ਹੋਇਆ ਜਿਹਦਾ ਨਾਮ ਰੱਖਿਆ ਧੀਰਮਲ ਔਰ ਦੂਜੀ ਸੰਤਾਨ ਨੇ ਜਨਮ ਲਿਆ ਅਤੇ ਜਿਹੜੇ ਸੱਤਵੇਂ ਥਾਂ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਗੁਰੂ ਹਰਿ ਸਾਹਿਬ ਇਹ ਬਾਬਾ ਗੁਰਦਿੱਤਾ ਜੀ ਦੇ ਛੋਟੇ ਪੁੱਤਰ ਹਨ। ਗੁਰੂ ਹਰਿ ਸਾਹਿਬ ਮਹਾਰਾਜ ਦਾਦਾ ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਦੇ ਵਿੱਚ ਰਹਿੰਦੇ ਇੱਕ ਦਿਨ ਬਾਗ ਦੇ ਵਿੱਚ ਆਪਣੇ ਦਾਦਾ ਸਤਿਗੁਰੂ ਦੇ ਪਿੱਛੇ ਜਾ ਰਹੇ ਸਨ। ਚੋਲਾ ਅੜਿਆ, ਜਿਹੜੇ ਪੱਲੇ ਸਨ ਉਹਦੇ ਨਾਲ ਅੜ ਕੇ ਫੁੱਲ ਟੁੱਟ ਗਿਆ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਸਿੱਖਿਆ ਦਿੱਤੀ ਸੀ ਕਿ ਜਿਹੜਾ ਜਾਮਾ ਖੁੱਲ੍ਹਾ ਹੋਵੇ ਨਾ ਤੈਨੂੰ ਸੰਕੋਚ ਲੈਣਾ ਚਾਹੀਦਾ ਹੈ। ਗੁਰੂ ਹਰਿ ਸਾਹਿਬ ਜੀ ਨੇ ਦਾਦਾ ਗੁਰੂ ਜੀ ਦਾ ਬਚਨ ਐਸਾ ਪੱਲੇ ਬੰਨਿਆ ਕਿ ਭਾਵੇਂ ਗੁਰਤਾ ਗੱਦੀ 'ਤੇ ਵੀ ਬਿਰਾਜਮਾਨ ਹੋ ਗਏ ਪਰ ਜਦੋਂ ਵੀ ਬੈਠਦੇ ਸਨ ਤਾਂ ਆਪਣਾ ਚੋਲਾ ਜਿਹੜਾ ਸੀ ਉਹ ਸੰਕੋਚ ਲੈਂਦੇ ਸਨ, ਜਾਮਨ ਇਕੱਠਾ ਕਰ ਲੈਂਦੇ ਸੀ। ਗੁਰੂ ਹਰਿ ਸਾਹਿਬ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ। ਗੁਰੂ ਹਰਿ ਸਾਹਿਬ ਜੀ ਦੇ ਗ੍ਰਹਿ ਵੱਡਾ ਪੁੱਤਰ ਜਨਮ ਲੈਂਦਾ ਹੈ ਜਿਹਦਾ ਨਾਮ ਰੱਖਿਆ ਰਾਮ ਰਾਏ ਔਰ ਸਮਾਂ ਆਇਆ ਜਿਹੜਾ ਪੁਰਬ ਆਪਾਂ ਮਨਾ ਰਹੇ ਹਾਂ। ਬਾਬਾ ਗੁਰੂ ਹਰਿ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖ ਤੋਂ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਸ਼ੀਸ਼ ਮਹਿਲ ਜਿਹੜਾ ਅਸਥਾਨ ਹੈ ਇਸ ਅਸਥਾਨ 'ਤੇ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜਨਮ ਹੋਇਆ। ਪਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਮਾਤਾ ਕ੍ਰਿਸ਼ਨ ਕੌਰ ਜੀ ਦਾ ਆਪਾਂ ਜੀਵਨ ਪੜ੍ਹਦੇ ਹਾਂ। ਮਾਤਾ ਜੀ ਨੇ ਅੰਮ੍ਰਿਤ ਵੇਲੇ ਉੱਠ ਕੇ ਪਹਿ ਰਾਤ ਰਹਿੰਦਿਆਂ ਇਸ਼ਨਾਨ ਕਰਨਾ, ਜਪਜੀ ਸਾਹਿਬ, ਸੁਖਮਨੀ ਸਾਹਿਬ, ਆਸਾ ਦੀ ਵਾਰ ਅਤੇ ਹੋਰ ਬੇਅੰਤ ਬਾਣੀਆਂ ਦਾ ਜਾਪ ਕਰਕੇ ਫਿਰ ਸੁਰਤ ਅਤੇ ਸ਼ਬਦ ਦਾ ਅਭਿਆਸ ਕਰਨਾ, ਕਿਉਂਕਿ ਸਿੱਖ ਹੈ ਹੀ ਉਹ ਜਿਹੜਾ ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜਦਾ ਹੈ ਔਰ ਉਹ ਸ਼ਬਦ ਵਿੱਚ ਐਸੀ ਸੁਰਤ ਜੁੜੀ ਰਹਿਣੀ ਕਿ ਸਰੀਰ ਕਰਕੇ ਹੱਥਾਂ ਪੈਰਾਂ ਨਾਲ ਭਾਵੇਂ ਕੰਮ ਕਰਨਾ ਪਰ ਉਸ ਸ਼ਬਦ ਦਾ ਰਸ ਲੈਂਦੇ ਰਹਿਣਾ। ਸਮਾਂ ਆਇਆ ਹੈ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ 'ਤੇ। ਸੋ ਸਾਵਣ ਵਧੀ 10 ਬਿਕਰਮੀ ਸੰਮਤ 1713 ਹੈ ਅਤੇ ਸੰਨ ਹੈ 1656। ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਆਗਮਨ ਹੋਇਆ। ਗੁਰੂ ਹਰਿ ਸਾਹਿਬ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਇਹ ਨਾਮ ਪ੍ਰਗਟ ਕੀਤਾ ਹਰਕ੍ਰਿਸ਼ਨ ਅਤੇ ਗੁਰੂ ਸਾਹਿਬ ਜੀ ਦੀ ਹਾਜ਼ਰੀ ਵਿੱਚ ਹੀ ਇਹਨਾਂ ਦੀ ਪਾਲਣਾ ਜਾਰੀ ਰਹੀ ਔਰ ਜਦੋਂ ਆਪ ਜੀ ਚੌਂਕੜਾ ਲਾ ਕੇ ਬੈਠਣ ਲੱਗ ਪਏ ਅਤੇ ਫਿਰ ਜਿੱਥੇ ਕੀਰਤਨ ਹੋਣਾ, ਬਾਣੀ ਦੀ ਧੁਨ ਸੁਣਨੀ, ਬਚਪਨ ਵਿੱਚ ਹੀ ਬਾਲ ਅਵਸਥਾ ਵਿੱਚ ਹੀ ਕੀਰਤਨ ਦਾ, ਗੁਰਬਾਣੀ ਦੇ ਸ਼ਬਦ ਦਾ ਆਨੰਦ ਮਾਣਨਾ। ਆਪ ਜੀ ਦੇ ਚਿਹਰੇ ਦੀ ਨੁਹਾਰ ਭਾਈ ਸੰਤੋਖ ਸਿੰਘ ਲਿਖਦੇ ਨੇ ਕਿ ਗੁਰੂ ਕਲਗੀਧਰ ਸਾਹਿਬ ਦੇ ਜਿਹੜੇ ਬਚਨ ਹਨ, ਸ਼੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਗੁਰੂ ਹਰਕ੍ਰਿਸ਼ਨ ਸਾਹਿਬ ਦੀ ਸੋਹਣੀ ਮੂਰਤ ਦੇ ਦਰਸ਼ਨ ਕੀਤਿਆਂ ਹੀ ਦੁੱਖ ਦੂਰ ਹੁੰਦੇ। ਮਹਾਰਾਜ ਜੀ ਦੇ ਨੇਤਰ ਕਮਲ ਵਰਗੇ, ਕਮਲਾਂ ਵਰਗੇ ਨੇਤਰ, ਚੌੜਾ ਮੱਥਾ ਸਤਿਗੁਰੂ ਜੀ ਦਾ ਅਤੇ ਬਚਨ ਜਿਹੜੇ ਸਨ ਉਹ ਬੜੇ ਰਸੀਲੇ ਸੀ। ਗੁਰਬਾਣੀ ਦੇ ਅੱਖਰ ਪਿਤਾ ਗੁਰੂ ਦੀ ਸੰਗਤ ਵਿੱਚ ਰਹਿ ਕੇ ਸਿੱਖੇ ਨੇ ਅਤੇ ਬੜੇ ਪ੍ਰੇਮ ਦੇ ਨਾਲ ਮਨ ਟਿਕਾ ਕੇ ਬਾਣੀ ਪੜ੍ਹਨ ਲੱਗੇ ਨੇ। ਸੋ ਇੱਧਰ ਗੁਰੂ ਹਰਿ ਸਾਹਿਬ ਮਹਾਰਾਜ ਏਡੇ ਕਿਰਪਾਲੂ ਕਿ ਗੁਰੂ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਬਾਗ ਲਵਾਇਆ ਅਤੇ ਨਾਲ ਹੀ ਦਵਾਖਾਨਾ ਜਿਹੜਾ ਸੀ ਉਹ ਵੀ ਖੋਲ੍ਹਿਆ ਗਿਆ ਔਰ ਐਸਾ ਇਹ ਦਵਾਖਾਨਾ ਕਿ ਜਿੱਥੇ ਕਿਤੇ ਵੀ ਰੋਗ ਦਾ ਇਲਾਜ ਨਹੀਂ ਸੀ ਨਾ ਹੁੰਦਾ ਉਸ ਰੋਗ ਦਾ ਇਲਾਜ ਗੁਰੂ ਹਰਿ ਸਾਹਿਬ ਜੀ ਦੇ ਦਵਾਖਾਨੇ ਦੇ ਵਿੱਚ ਹੁੰਦਾ। ਤੁਸੀਂ ਇਤਿਹਾਸ ਤੋਂ ਜਾਣੂ ਹੋਵੋਗੇ ਕਿ ਜਿਸ ਵਕਤ ਸ਼ਾਹਜਹਾਨ ਦੇ ਪੁੱਤਰ ਦਾਰਾ ਸ਼ਿਕੋਹ ਨੂੰ ਔਰੰਗਜ਼ੇਬ ਨੇ ਸ਼ੇਰ ਦੀ ਮੁੱਛ ਦਾ ਵਾਲ ਦੇ ਦਿੱਤਾ ਸੀ, ਇਲਾਜ ਕਿਤੋਂ ਨਹੀਂ ਸੀ ਹੋ ਰਿਹਾ, ਉਸ ਵੇਲੇ ਸ਼ਾਹਜਹਾਨ ਨੇ ਗੁਰੂ ਹਰਿ ਸਾਹਿਬ ਜੀ ਦੇ ਦਵਾਖਾਨੇ ਵਿੱਚੋਂ ਹੀ ਹਰੜ ਅਤੇ ਲੌਂਗ ਪ੍ਰਾਪਤ ਕਰਕੇ ਦਾਰਾ ਸ਼ਿਕੋਹ ਦਾ ਇਲਾਜ ਕਰਵਾਇਆ ਸੀ। ਸੋ ਗੁਰੂ ਹਰਿ ਸਾਹਿਬ ਜੀ ਦਾ ਦਰ ਜਿਹੜਾ ਹੈ ਉਹ ਬਿਨਾਂ ਵਿਤਕਰੇ ਤੋਂ ਸਤਿਗੁਰੂ ਗੁਰੂ ਹਰਿ ਸਾਹਿਬ ਨੇ ਇਹ ਬਖਸ਼ਿਸ਼ਾਂ ਕੀਤੀਆਂ ਨੇ ਔਰ ਸਮਾਂ ਬੀਤਦਾ ਗਿਆ। ਉੱਧਰ ਧੀਰਮਲ ਨੇ ਜਿਹੜਾ ਆਪਣੇ ਆਪ ਨੂੰ ਗੁਰੂ ਹੋਣ ਦਾ ਦਾਅਵਾ ਰੱਖਦਾ ਸੀ ਕਿਉਂਕਿ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਵੱਲੋਂ ਤਿਆਰ ਕੀਤੀ ਹੋਈ ਬੀੜ

0: ਜਿਹਦਾ ਪ੍ਰਕਾਸ਼ ਹਰਿਮੰਦਰ ਸਾਹਿਬ ਪਹਿਲੀ ਵਾਰੀ ਹੋਇਆ ਅਤੇ ਬਾਬਾ ਬੁੱਢਾ ਸਾਹਿਬ ਨੇ ਕੀਤਾ ਸੀ, ਉਹ ਸਰੂਪ ਧੀਰਮੱਲ ਨੇ ਆਪਣੇ ਕੋਲ ਰੱਖਿਆ ਸੀ। ਉਹ ਗੁਰੂ ਹੋਣ ਦਾ ਦਾਅਵਾ ਕਰਦਾ ਸੀ ਔਰ ਔਰੰਗਜ਼ੇਬ ਦੇ ਪਾਸ ਬਾਦਸ਼ਾਹ ਦੇ ਕੋਲ ਇਹਨੇ ਇੱਕ ਸ਼ਿਕਾਇਤ ਦਰਜ ਕੀਤੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਹੱਕ ਮੇਰਾ ਸੀ, ਧੱਕੇ ਨਾਲ ਮੇਰੇ ਛੋਟੇ ਭਰਾ ਨੇ ਲੈ ਲਿਆ, ਕਿਉਂਕਿ ਧੀਰਮੱਲ ਗੁਰੂ ਹਰਿ ਸਾਹਿਬ ਦਾ ਵੱਡਾ ਭਰਾ ਹੈ। ਔਰ ਉਸ ਵੇਲੇ ਔਰੰਗਜ਼ੇਬ ਹਕੂਮਤ ਤਾਂ ਪਹਿਲਾਂ ਹੀ ਗੁਰੂ ਘਰ ਦੇ ਵਿੱਚ ਸਿੱਖੀ ਦੇ ਵਿੱਚ ਪਾੜ ਪਾਉਣਾ ਚਾਹੁੰਦੀ ਸੀ। ਔਰੰਗਜ਼ੇਬ ਨੇ ਉਸ ਵੇਲੇ ਇੱਕ ਸੁਨੇਹਾ ਘੱਲਿਆ ਗੁਰੂ ਹਰਿ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਕੀਰਤਪੁਰ ਦੀ ਧਰਤੀ 'ਤੇ ਕਿ ਤੁਸੀਂ ਗੁਰੂ ਘਰ ਦਾ ਜਿਹੜਾ ਪੱਖ ਹੈ ਗੁਰਤਾ ਗੱਦੀ ਦਾ ਉਹ ਇੱਥੇ ਆ ਕੇ ਰੱਖਿਆ ਜਾਏ ਅਤੇ ਨਾਲੇ ਅਸੀਂ ਇਹ ਦੇਖਾਂਗੇ ਕਿ ਵਾਕਈ ਗੁਰਤਾ ਦੇ ਯੋਗ ਕੌਣ ਹੈ। ਭਾਵੇਂ ਗੁਰੂ ਕਾ ਦਰ ਜਿਹੜਾ ਹੈ ਉਹ ਬੇਪਰਵਾਹ ਹੈ, ਪਰ ਫਿਰ ਵੀ ਜਿਹੜੇ ਮੁਖੀ ਸਿੱਖ ਸਨ ਉਹਨਾਂ ਨੇ ਗੁਰੂ ਹਰਿ ਸਾਹਿਬ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪਾਂ ਨੂੰ ਗੁਰੂ ਘਰ ਦਾ ਪੱਖ ਜਿਹੜਾ ਹੈ ਉਹ ਉੱਥੇ ਰੱਖਣਾ ਚਾਹੀਦਾ, ਜਿਹਦੇ ਨਾਲ ਸਿੱਖੀ ਦੀ ਚੜ੍ਹਦੀ ਕਲਾ ਹੋਵੇ। ਹੁਣ ਸਲਾਹ ਦੇਣ ਵਾਲਿਆਂ ਵਿੱਚੋਂ ਬੇਦੀ ਤੇ ਹਨ ਭੱਲੇ ਸੋਢੀ ਸਾਰੇ ਬੈਠੇ ਨੇ, ਪਰ ਗੁਰੂ ਹਰਿ ਸਾਹਿਬ ਜੀ ਨੇ ਕਿਹਾ ਕਿ ਕੋਈ ਸੂਰਮਾ ਬਹਾਦਰ ਉੱਥੇ ਜਾਵੇ ਬਾਦਸ਼ਾਹ ਦੇ ਕੋਲ ਅਤੇ ਜਾ ਕੇ ਗੁਰੂ ਘਰ ਦਾ ਪੱਖ ਰੱਖੇ ਔਰ ਸਿੱਖੀ ਦੀ ਚੜ੍ਹਦੀ ਕਲਾ ਜਿਹੜੀ ਹੈ ਉਹ ਦੱਸੇ ਜਾ ਕੇ। ਪਰ ਹੁਣ ਇਹ ਗੱਲ ਸੁਣ ਕੇ ਜਾਣ ਨੂੰ ਕੋਈ ਨਹੀਂ ਸੀ ਤਿਆਰ ਹੋਇਆ, ਕਿਉਂਕਿ ਪਤਾ ਸੀ ਜਿਹੜਾ ਔਰੰਗਜ਼ੇਬ ਹੈ ਇਹ ਬੜਾ ਭੈੜੀ ਸੋਚ ਵਾਲਾ ਸੀ, ਘਟੀਆ ਕਿਸਮ ਦਾ ਇਨਸਾਨ। ਇਹਦੇ ਬਾਰੇ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ ਕਿ ਇੱਕ ਵਾਰ ਬਚਪਨ ਦੇ ਵਿੱਚ ਆਪਣੇ ਪਿਤਾ ਸ਼ਾਹਜਹਾਨ ਦੇ ਨਾਲ ਮਸੀਤ ਵਿੱਚ ਗਿਆ, ਸਾਰਾ ਪਰਿਵਾਰ ਮਸੀਤ ਦੇ ਅੰਦਰ ਗਿਆ ਹੈ, ਨੌਰੰਗਾ ਨਹੀਂ ਸੀ ਗਿਆ। ਪੁੱਛਣ ਵਾਲਿਆਂ ਨੇ ਪੁੱਛ ਲਿਆ ਕਿ ਪਰਿਵਾਰ ਸਾਰਾ ਮਸੀਤ ਵਿੱਚ ਹੈ, ਤੂੰ ਬਾਹਰ ਕੀ ਕਰਦਾ? ਕਹਿਣ ਲੱਗਾ ਮਸੀਤ ਹੈ ਪੁਰਾਣੀ, ਪਤਾ ਕੋਈ ਨਹੀਂ ਛੱਤ ਕੱਢੋਂ ਡਿੱਗ ਪਵੇ ਅਤੇ ਫਿਰ ਰਾਜ ਭਾਗ ਸੰਭਾਲਣ ਵਾਲਾ ਵੀ ਤਾਂ ਕੋਈ ਚਾਹੀਦਾ ਹੈ ਨਾ ਬਾਹਰ। ਇਹ ਬਚਪਨ ਵਿੱਚ ਹੀ ਐਡਾ ਸ਼ੈਤਾਨ ਸੀ। ਔਰ ਔਰੰਗਜ਼ੇਬ ਜਿਸ ਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਇੱਕ ਆਗਰੇ ਲਾਲ ਕਿਲ੍ਹਾ ਹੈ ਜਿੱਥੇ ਕਿਲ੍ਹੇ ਦੇ ਵਿੱਚ ਕੈਦ ਰੱਖਿਆ, ਆਪਣੇ ਭਰਾ ਦਾਰਾ ਸ਼ਿਕੋਹ ਨੂੰ ਕਤਲ ਕਰਵਾਇਆ, ਆਪਣੀ ਭੈਣ ਰੌਸ਼ਨ ਆਰਾ ਨੂੰ ਜ਼ਹਿਰ ਦੇ ਕੇ ਮਰਵਾਉਣ ਵਾਲਾ ਔਰੰਗਜ਼ੇਬ ਸੀ। ਮਥੁਰਾ ਦੇ ਵਿੱਚ, ਕਾਸ਼ੀ ਦੇ ਵਿੱਚ ਹਰਿਦੁਆਰ ਜਿੰਨੇ ਵੀ ਪੁਰਾਤਨ ਮੰਦਰ ਸਨ ਸਨਾਤਨ ਮਤ ਦੇ ਢਾ ਦਿੱਤੇ, ਔਰ ਜਿਹੜਾ ਆਪਣੀ ਹੋਣ ਦੀ ਗੱਲ ਰੱਖਦਾ ਸੀ ਉਹਨੂੰ ਇਹ ਕਤਲ ਕਰਾ ਦਿੰਦਾ ਸੀ, ਵੱਖਰੀ ਹੋਣ ਦੀ ਜਿਹੜਾ ਗੱਲ ਰੱਖੇ। ਇਸ ਕਰਕੇ ਕੋਈ ਦਿੱਲੀ ਜਾਣ ਨੂੰ ਤਿਆਰ ਨਹੀਂ ਸੀ ਹੋਇਆ। ਇੰਨੇ ਚਿਰ ਵਿੱਚ ਸਭਾ ਦੇ ਵਿੱਚ ਆਏ ਹਨ ਬਾਬਾ ਰਾਮ ਰਾਏ, ਇਹ ਗੁਰੂ ਹਰਿ ਸਾਹਿਬ ਦੇ ਵੱਡੇ ਪੁੱਤਰ ਸਨ। ਸਾਰਿਆਂ ਨੂੰ ਖਾਮੋਸ਼ ਹੋਇਆਂ ਬੈਠਿਆਂ ਦੇਖ ਕਰਕੇ ਕਾਰਨ ਪੁੱਛਿਆ ਔਰ ਸਭਾ ਵਿੱਚੋਂ ਪਤਾ ਲੱਗਾ ਕਿ ਔਰੰਗਜ਼ੇਬ ਦਾ ਸੁਨੇਹਾ ਆਇਆ ਹੈ ਕਿ ਉੱਥੇ ਆ ਕਰਕੇ ਪੱਖ ਰੱਖਿਆ ਜਾਵੇ। ਅਤੇ ਰਾਮ ਰਾਏ ਨੇ ਸੁਣ ਕੇ ਕਿਹਾ ਕਿ ਜਿੱਥੇ ਜਾਣਾ ਜ਼ਰੂਰੀ ਹੈ ਉੱਥੇ ਜਾਣਾ ਚਾਹੀਦਾ ਹੈ। ਅਤੇ ਕੁਝ ਕਹਿਣ ਲੱਗੇ ਕਿ ਜੇ ਜਾਣਾ ਚਾਹੀਦਾ ਤਾਂ ਫਿਰ ਤੁਸੀਂ ਚਲੇ ਜਾਓ। ਅਤੇ ਬਾਬੇ ਰਾਮ ਰਾਏ ਨੇ ਕਿਹਾ ਕਿ ਜੇ ਮੈਨੂੰ ਤੁਸੀਂ ਗੁਰੂ ਪਿਤਾ ਤੋਂ ਆਗਿਆ ਦਵਾਓ ਮੈਂ ਜਾਣ ਨੂੰ ਤਿਆਰ ਹਾਂ। ਵੈਸੇ ਬੜਾ ਨੀਤੀ ਨਿਪੁੰਨ ਸੀ, ਬੜਾ ਚਤਰ ਸੀ, ਸਿਆਣਾ ਵੀ ਸੀ ਅਤੇ ਚਲਾਕ ਵੀ ਬੜਾ ਸੀ ਔਰ ਰਸੂਖ ਵੀ ਸਾਰਿਆਂ ਨਾਲ ਰੱਖਦਾ ਸੀ। ਵੱਡਾ ਹੋਣ ਕਰਕੇ ਗੁਰਤਾ ਗੱਦੀ ਦਾ ਦਾਅਵਾ ਵੀ ਰਾਮ ਰਾਏ ਰੱਖਦਾ ਸੀ। ਇੱਕ ਵਾਰ ਦੂਰੋਂ ਸੰਗਤ ਚੱਲ ਕੇ ਆਈ, ਸੰਗਤ ਵਿੱਚ ਬੈਠਿਆਂ ਸਿੱਖ ਨੇ ਗੁਰੂ ਹਰਿ ਸਾਹਿਬ ਜੀ ਨੂੰ ਸਵਾਲ ਕੀਤਾ ਸੀ ਕਿ ਮਹਾਰਾਜ ਤੁਹਾਡੇ ਦੋਵੇਂ ਪੁੱਤਰ ਲਾਇਕ ਨੇ ਪਰ ਦੋਵਾਂ ਵਿੱਚੋਂ ਗੁਰਤਾ ਗੱਦੀ ਪ੍ਰਾਪਤ ਕਿਹਨੂੰ ਹੋਵੇਗੀ? ਗੁਰੂ ਹਰਿ ਸਾਹਿਬ ਮਹਾਰਾਜ ਨੇ ਸਿੱਖ ਨੂੰ ਕਿਹਾ ਸੀ ਕਿ ਤੂੰ ਕੱਲ੍ਹ ਨੂੰ ਆਵੀਂ। ਅੰਮ੍ਰਿਤ ਵੇਲੇ ਉਹ ਸਿੱਖ ਆਇਆ ਅਤੇ ਗੁਰੂ ਹਰਿ ਸਾਹਿਬ ਜੀ ਕਹਿਣ ਲੱਗੇ ਦੋਵੇਂ ਪੁੱਤਰ ਬਾਣੀ ਪੜ੍ਹ ਰਹੇ ਨੇ, ਤੂੰ ਆਪਣੇ ਹੱਥ ਵਿੱਚ ਸੂਈ ਲੈ ਕੇ ਜਾ, ਜਿਸ ਪੀੜ੍ਹੇ ਦੇ ਉੱਤੇ ਪੋਥੀ ਪ੍ਰਕਾਸ਼ ਹੈ ਉਸਦੇ ਪਾਵੇ ਦੇ ਵਿੱਚ ਸੂਈ ਲਾ ਕੇ ਦੇਖੀ, ਜਿਹੜਾ ਕਾਠ ਲੱਕੜ ਮੋਮ ਬਣ ਗਈ ਹੋਵੇਗੀ ਜਿਸ ਬਾਣੀ ਦੇ ਪ੍ਰਭਾਵ ਦੇ ਨਾਲ, ਮਹਾਰਾਜ ਕਹਿੰਦੇ ਗੁਰਤਾ ਦਾ ਹੱਕਦਾਰ ਉਹੀ ਹੋਵੇਗਾ। ਉਹ ਸਿੱਖ ਦਿਨੇ ਗਿਆ। ਰਾਮ ਰਾਏ ਵੱਡਾ ਹੋਣ ਕਰਕੇ ਉਹਨੇ ਪਹਿਲਾਂ ਜਾ ਕਰਕੇ ਜਿੱਥੇ ਉਹ ਬਾਣੀ ਪੜ੍ਹ ਰਿਹਾ ਸੀ ਉੱਥੇ ਜਾ ਕਰਕੇ ਪਾਵੇ ਦੇ ਵਿੱਚ ਸੂਈ ਲਾ ਕਰਕੇ ਦੇਖੀ ਹੈ ਜਿਸ ਪੀੜ੍ਹੇ ਦੇ ਉੱਤੇ ਪੋਥੀ ਪ੍ਰਕਾਸ਼ ਸੀ ਉਹ ਪਾਵਾ ਜਿਹੜਾ ਹੈ ਉਹ ਕਾਠ ਦਾ ਹੀ ਰਿਹਾ, ਮੋਮ ਨਹੀਂ ਸੀ ਬਣਿਆ। ਉਹਨੇ ਸਮਝ ਲਿਆ ਕਿ ਇਹ ਗੁਰਤਾ ਗੱਦੀ ਦਾ ਹੱਕ ਨਹੀਂ ਰੱਖਦਾ। ਔਰ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜਿੱਥੇ ਬਾਣੀ ਪੜ੍ਹ ਰਹੇ ਸੀ ਨਾ, ਸਿੱਖ ਨੇ ਜਦੋਂ ਜਾ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਰਸਨਾ ਤੋਂ ਬਾਣੀ ਸੁਣੀ ਹੈ, ਇੰਨਾ ਕੁ ਰਸ ਆਇਆ ਕਿ ਉਸ ਵੇਲੇ ਉਹ ਸਮਾਧੀ ਲੀਨ ਹੋ ਗਿਆ सुन अवस्था दे विच चला गया ते भुल ही गया कि माया की कारण। पर जदों सुरत उत्थान हुई, समाधि तो उत्थान होया, उस वेले उन्हूं चेता आया ते अपने हाथ विच सूई लै करके पावे दे विच खबोई है। गुरु हरकृष्ण साहब जिथे बाणी पढ़ रहे सन, वह बाणी के प्रभाव के नाल ही वह जिहड़ी काठ सी मोम बन चुकी सी, वह सूई उस मोम दे विच खुब गई। जान गया कि गुरु नानक साहब महाराज की गति इन्हां नूं प्राप्त होवेगी। अठवां स्वरूप जाण करके गुरु नानक साहब का उदों ही नमस्कार कर दित्ती सी। सो समा आया और सिखां ने कहा गुरु हरि साहब जी नूं कि महाराज तुहाडा पुत्र राम राय योग है, इहनूं दिल्ली भेजना चाहीदा है। गुरु हरि साहब महाराज जी ने इहदी सलाह पुछी है। उस वेले राम राय जाण नूं तैयार होया और गुरु हरि साहब जी ने फिर बख्शिशां कीतियां। महाराज कहण लगे, राम राय तेरे ते गुरु नानक साहब की कृपा वरतेगी, जिहड़ा भी बचन कहेगा पूरा होगा, तिन्ना लोकां दे विच तेरा बचन सत करके मन्निया जाएगा। पर एक गल याद रखी, गुरु नानक साहब के घर के सिद्धांत नूं कदे उलटाउणा नहीं। जे गुरु का आशा सामने रख के चलेगा तो इस घर के विच तेरी सदा ही फतेह होवेगी, तेरी जित होवेगी। गुरु हरि साहब तो बख्शिशां लै करके राम राय दिल्ली गया और भाई संतोख सिंह लिखते ने एक नहीं दो नहीं, उत्थे 72 करामातां दा जिक्र आया है। क्योंकि काजी ते मुलाणे ये पहला चाहुंदे सन कि किसी ना किसी तरीके आपां गुरु घर का वध रहा प्रताप इहनूं घटाईए, क्योंकि जिथे सिख वड्डियां कतारां दे विच गुरु साहब की शरण में आ रहे हैं कतारां बन के, उत्थे हिंदू अते मुसलमान भी जिहड़े सन वह आत्मक आनंद लैण वास्ते, अंदर रूह की खुराक लैण वास्ते गुरु नानक साहब के घरों शब्द का भोजन छकन आते सन। ये जिहड़ी गल सी बर्दाश्त नहीं सी हुई काजी ते मुलाणियां कोलों, तां करके उन्होंने नुरंगे नूं कहा, कहण लगे कि गुरु साहब आप तो नहीं आए पर उन्हां दा पुत्र राम राय आया है। और गुरु अते पिता अते पुत्र विच कोई बहुत अंतर हुंदा नहीं, ते गुरु ने सारियां बख्शिशां इहनूं दे के भेजियां, तू जिहड़ी करामात देखनी चाहुंदा इहदे तों देख सकदा। और भाई संतोख सिंह जी लिखते ने 72 करामातां दा उत्थे जिक्र आया है। और इन्हां दे प्रताप दे अगे जिथे बादशाह दा सिर झुकिया होया सी, उत्थे काजी ते मुलाणे जिहड़े चाहुंदे सन कि बादशाह दे मन दे विच द्वैत बने गुरु घर प्रति, हुण उन्होंने देखिया कि तां राम राय दे अगे सिर सुट्टी बैठा है। पर उस वेले उन्होंने एक फिर शरारत कीती और बादशाह औरंगजेब नूं चुकना दे करके कहा कि इन्हां दी बाणी दे विच मुसलमान घराने प्रति निंदा कीती हुई। वो ये शब्द मैं पढ़ के सुनावा, गुरु नानक साहब जी दा आपां रोज आसा दी वार विच पढ़दे हाँ। मिट्टी मुसलमान की, पेड़ पई घुमियार, घड़ भांडे इट्टा की आ, जल्दी करे पुकार। इस पावन शब्द के अंदर वैसे गुरु नानक साहब ने जिहड़े मनां दे विच लोकां दे पखंड ने घर कीता सी ना, केवल वह वहम दूर किया है कि इस्लाम घराने दे विच कहिंदे ने कि जी दफनाउणा चाहिए है जदों प्राणी चढ़ाई कर जांदा है, चलो अपनी रीति जिहड़ी आ उह संस्कार करदे आ। पर महाराज कहिंदे ने उन्हां दा मनणा यह है कि जिहड़ियां रूहां कबरां दे विच बैठियां ने, वह रूहां कबरां दे विच तां बैठियां ने कि क्यामत की रात आएगी और यह सारियां रूहां जिहड़ियां उठणगियां, फिर इन्हां दी कल्याण होवेगी। गुरु नानक साहब जी कहण लगे, हाँ वह मानते हैं कि जे शरीर नूं साड़िया जावे तो जीव की अधोगति रहिंदी है, उहदी कल्याण नहीं हुंदी। मारे कहिंदे जिहड़ा बंदा मर गया हुण उहदे कर्म उहदे नाल जाणे सां, पर तुहाडे मनां दे विच इह वड्डा भरम है कि वह रूहां कबरां दे विच बैठियां ने। ते फिर गुरु साहब ने पावन शब्द उच्चारण करके उपदेश दिता। महाराज ने दृष्टांत दिता उह घुमियार दा, क्योंकि भांडे बनाउण वास्ते वह कब्रस्तान ते जा करके कबर की मिट्टी पुट के लिआंदा, क्योंकि वह कबर की मिट्टी चीकनी बड़ी हुंदी सी, ते वह मिट्टी लिया करके फिर उहदे पिन्ने बना करके चक ते चाढ़दा उहदे भांडे तैयार करन लई, फिर अग दा ताओ दिंदा है और वह जिहड़ी मिट्टी है फिर सड़दी है ते उहदे विचों सड़न की आवाज़ आउंदी है। महाराज कहण लगे कि जे रूहां विच बैठियां ने, चलो तुसीं कहिंदे हो कि उहनां नूं साड़ना नहीं शरीरां नूं, पर बाद विच उह जिहड़ियां कबर दी मिट्टी लिया करके घुमियार ने चक ते चाढ़ी है उहनूं अग दा सेक दिता है ते सड़न ते उह बाद विच वी रही है। वह पावन शब्द हन, मिट्टी मुसलमान की, पेड़ पई घुमियार, घड़ भांडे इट्टां की आ, जल्दी करे पुकार, जल जल रोवै बप्पड़ी चढ़ चढ़ पवै अंग्यार। पर महाराज कहिंदे केवल ये बंदे दा परम वहम है, नानक जिन करतै कारण किया सो जाणै करता। जिस परमात्मा ने पैदा किया उहदे हुक्म दे विच जीव इथों तुरी है, जीव आत्मा। हुण उह जीव आत्मा किथे है, किहड़े सफर ते उहदे नाल की होया, महाराज कहिंदे उह तां करतार वाहिगुरु परमेश्वर खुदा ही जाणदा। ਇਹ ਨਹੀਂ ਕਿ ਜੇ ਉਹ ਕਬਰਾਂ ਦੇ ਵਿੱਚ ਸਰੀਰ ਰੱਖੇ ਨੇ ਤੇ ਉੱਥੇ ਰੂਹਾਂ ਬੈਠੀਆਂ ਨੇ। ਕੇਵਲ ਮਹਾਰਾਜ ਜੀ ਨੇ ਇਹ ਪਰਮ ਦੂਰ ਕੀਤਾ ਸੀ, ਪਰ ਉਪਕਾਜੀ ਤੇ ਮੁਲਾਣਿਆਂ ਨੂੰ ਮੌਕਾ ਮਿਲ ਗਿਆ। ਉਹਨਾਂ ਭਰੀ ਸਭਾ ਦੇ ਵਿੱਚ ਬਾਦਸ਼ਾਹ ਨੂੰ ਚੁੱਕਣਾ ਦੇ ਕੇ ਕਿਹਾ ਕਿ ਦੇਖੋ ਜੀ, ਇਹ ਸਾਡੇ ਮਤ ਪ੍ਰਤੀ ਇਹਨਾਂ ਨੇ ਨਿੰਦਾ ਕੀਤੀ ਹੋਈ, ਗੁਰੂ ਇਹਨਾਂ ਦੇ ਗੁਰੂ ਨੇ ਬਾਣੀ ਵਿੱਚ। ਔਰ ਔਰੰਗਜ਼ੇਬ ਨੇ ਪੁੱਛ ਲਿਆ। ਰਾਮ ਰਾਏ ਇਤਿਹਾਸ ਕਹਿੰਦਾ ਹੈ, ਵਿਦਵਾਨ ਲਿਖਦੇ ਨੇ ਕਿ ਜੇ ਇੰਨੀਆਂ ਕਰਾਮਾਤਾਂ ਦਿਖਾ ਸਕਦੇ ਸੀ ਨਾ, ਤੇ ਫਿਰ ਕਿਤੇ ਇਹ ਵੀ ਕਹਿ ਦਿੰਦੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਉਹ ਰੂਹਾਂ ਅੱਗ ਦੇ ਵਿੱਚ ਸੜਦੀਆਂ ਵੀ ਦਿਖਾ ਦਿੰਦੇ। ਪਰ ਇੰਜ ਕਹਿ ਲਓ ਕਿ ਦੋਹਾਂ ਸਿਰਿਆਂ ਕਾ ਆਪ ਸੁਆਮੀ, ਬਾਬਾ ਰਾਮ ਰਾਏ ਤਾਂ ਗੁਰੂ ਪੁੱਤਰ ਨੇ। ਇਹੋ ਹੀ ਦੱਸਣ ਵਾਸਤੇ ਕਿ ਜਿਹੜਾ ਗੁਰੂ ਸਿਧਾਂਤ ਤੋਂ ਉਲਟ ਚੱਲੇਗਾ, ਗੁਰੂ ਦੇ ਆਸ਼ੇ ਤੋਂ ਉਲਟ ਚੱਲੇਗਾ, ਉਹਨੂੰ ਗੁਰੂ ਸਾਹਿਬ ਨੇ ਭਾਵੇਂ ਪੁੱਤ ਕਿਉਂ ਨਾ ਹੋਵੇ ਆਪਣਾ, ਮਹਾਰਾਜ ਮੱਥੇ ਲਾਉਣ ਨੂੰ ਤਿਆਰ ਨਹੀਂ ਹਨ। ਰਾਮ ਰਾਏ ਦੇ ਉੱਤੇ ਪ੍ਰਭਾਵ ਪਿਆ ਔਰ ਉਹਨਾਂ ਨੇ ਉਸ ਵੇਲੇ ਸੋਚਿਆ ਕਿ ਬਾਦਸ਼ਾਹ ਮੇਰੀ ਸੇਵਾ ਦੇ ਵਿੱਚ ਹੁਣ ਹਾਜ਼ਰ ਹੈ, ਕਿਤੇ ਇਹ ਨਾ ਹੋਵੇ ਕਿ ਮੈਂ ਕਹਾਂ ਕਿ ਹਾਂ ਮਿੱਟੀ ਮੁਸਲਮਾਨ ਕੀ ਲਿਖਿਆ ਹੈ ਤੇ ਬਾਦਸ਼ਾਹ ਦੇ ਨਾਲ ਮੇਰੀ ਅਣਬਣ ਹੋ ਜਾਵੇ। ਉਸ ਵੇਲੇ ਬਾਬੇ ਰਾਮ ਰਾਏ ਨੇ ਕਹਿ ਦਿੱਤਾ, ਕਿਹਾ ਕਿ ਇਹ ਬਾਣੀ ਇੱਥੇ ਮੁਸਲਮਾਨ ਨਹੀਂ, ਇੱਥੇ ਬੇਈਮਾਨ ਸ਼ਬਦ ਹੈ। ਕੇਵਲ ਇੱਕ ਸ਼ਬਦ ਬਦਲਿਆ ਸੀ ਔਰ ਸਿੱਖਾਂ ਨੂੰ ਇਹ ਗੱਲ ਦਾ ਪਤਾ ਲੱਗਾ, ਦਿੱਲੀ ਦੇ ਸਿੱਖਾਂ ਨੂੰ। ਉਹਨਾਂ ਨੇ ਗੁਰੂ ਹਰਿ ਸਾਹਿਬ ਮਹਾਰਾਜ ਜੀ ਨੂੰ ਲਿਖ ਭੇਜਿਆ ਔਰ ਗੁਰੂ ਹਰਿ ਸਾਹਿਬ ਜੀ ਬਾਰੇ ਭਾਈ ਨੰਦ ਲਾਲ ਲਿਖਦੇ ਨੇ, ਹੱਕ ਪਰਵਰ ਹੱਕ ਕਰਤਾ ਹੱਕ ਪਰਵਰ, ਕਿ ਗੁਰੂ ਹਰਿ ਸਾਹਿਬ ਮਹਾਰਾਜ ਜੀ ਸੱਚ ਦੇ ਪਾਲਣਹਾਰ ਨੇ। ਉਸ ਵੇਲੇ ਗੁਰੂ ਕਰਤਾ ਹਰ ਰਾਏ ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰ ਰਾਏ। ਸੋ ਉਸ ਵੇਲੇ ਗੁਰੂ ਹਰਿ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਦੇਖਿਆ ਕਿ ਬਾਦਸ਼ਾਹ ਦੇ ਇੰਨੇ ਪ੍ਰਭਾਵ ਥੱਲੇ ਰਾਮ ਰਾਏ ਆਇਆ ਹੈ ਕਿ ਉਹਨੇ ਪ੍ਰਭਾਵ ਕਬੂਲਿਆ ਤੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਬਦਲਣ ਦਾ ਯਤਨ ਕੀਤਾ ਹੈ। ਗੁਰੂ ਹਰਿ ਸਾਹਿਬ ਜੀ ਨੇ ਕਹਿ ਦਿੱਤਾ ਸੀ ਕਿ ਰਾਮ ਰਾਏ ਨੂੰ ਕਹੋ ਕਿ ਸਾਡੇ ਮੱਥੇ ਨਾ ਲੱਗੇ, ਅੱਜ ਤੋਂ ਬਾਅਦ ਉਹਦੇ ਨਾਲ ਸਾਡਾ ਕੋਈ ਨਾਤਾ ਨਹੀਂ, ਉਹਦਾ ਜਿੱਧਰ ਨੂੰ ਮੁੱਖ ਹੈ ਤੇ ਚਲਾ ਜਾਏ। ਤੁਹਾਨੂੰ ਪਤਾ ਹੋਵੇਗਾ ਕਿ ਜਿਹੜਾ ਦੂਣ ਵਾਲਾ ਇਲਾਕਾ ਸੀ ਉਹ ਫਿਰ ਔਰੰਗਜ਼ੇਬ ਤੋਂ ਰਾਮ ਰਾਏ ਨੇ ਲਿਆ ਸੀ, ਉੱਥੇ ਉਹਨਾਂ ਦਾ ਦੇਹਰਾ ਬਣਿਆ ਹੋਇਆ, ਤਾਂ ਕਰਕੇ ਉਸ ਨਗਰ ਦਾ ਨਾਮ ਦੇਹਰਾ ਦੂਣ ਹੈ। ਸੋ ਰਾਮ ਰਾਏ ਨੂੰ ਗੁਰੂ ਹਰਿ ਸਾਹਿਬ ਨੇ ਮੱਥੇ ਨਹੀਂ ਸੀ ਲਾਇਆ। ਜਿਨ੍ਹਾਂ ਸਤਿਗੁਰਾਂ ਨੇ ਬਚਨ ਕਹੇ ਸਨ, ਜੋ ਸਿੱਖ ਅਦਬ ਬਾਣੀ ਕੋ ਕਰੈ ਬਿਨ ਪ੍ਰਿਆਸ ਪਵ ਸਾਗਰ ਤਰੈ, ਇਤਿਹਾਸ ਦੇ ਬਚਨ ਗੁਰੂ ਹਰਿ ਸਾਹਿਬ ਦੇ। ਜਿਹੜਾ ਸਿੱਖ ਗੁਰਬਾਣੀ ਦਾ ਅਦਬ ਕਰੇਗਾ, ਮਹਾਰਾਜ ਕਹਿੰਦੇ ਉਹਨੂੰ ਸੰਸਾਰ ਤੋਂ ਤਰਨ ਦੇ ਬਹੁਤੇ ਯਤਨ ਨਹੀਂ ਕਰਨੇ ਪੈਣਗੇ। ਸਿੱਖ ਕੇਵਲ ਗੁਰੂ ਦਾ ਅਦਬ ਕਰੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਦਬ ਕਰੇ ਤੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤੇ ਸਜੇਵਡ ਅਵਰ ਨਾ ਕੋਈ। ਔਰ ਗੁਰੂ ਹਰਿ ਸਾਹਿਬ ਮਹਾਰਾਜ ਦਾ ਅਗਲਾ ਬਚਨ ਸੀ, ਜਿਨ ਪੈ ਅਦਬ ਨਾ ਬਾਣੀ ਧਾਰਾ ਜਾਨੋ ਸੋ ਸਿੱਖ ਨਾਹੇ ਹਮਾਰਾ। ਜਿਹਨੇ ਗੁਰਬਾਣੀ ਦਾ ਹੀ ਅਦਬ ਨਹੀਂ ਕੀਤਾ, ਗੁਰੂ ਸਾਹਿਬ ਕਹਿੰਦੇ ਉਹ ਸਾਡਾ ਸਿੱਖ ਹੀ ਨਹੀਂ। ਗੁਰੂ ਹਰਿ ਸਾਹਿਬ ਜੀ ਨੇ ਆਪਣਾ ਸਕਾ ਪੁੱਤਰ ਉਹਨੂੰ ਤਿਆਗ ਦਿੱਤਾ ਸੀ, ਮੱਥੇ ਨਹੀਂ ਸੀ ਲਾਇਆ, ਔਰ ਨਾਲ ਹੀ ਕਹਿ ਦਿੱਤਾ ਸੀ ਕਿ ਹਕੂਮਤ ਦੇ ਅੰਦਰ ਦਵੈਸ਼ ਹੈ, ਆਪਾਂ ਕਦੇ ਬਾਦਸ਼ਾਹ ਨੂੰ ਵੀ ਮੱਥੇ ਨਹੀਂ ਲਾਉਣਾ। ਔਰ ਇਹ ਬਚਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਅਖੀਰ ਤੱਕ ਸੰਭਾਲਿਆ ਹੈ। ਜਦੋਂ ਗੁਰੂ ਹਰਿ ਸਾਹਿਬ ਮਹਾਰਾਜ ਗੁਰਤਾ ਗੱਦੀ ਦੇਣ ਦੀ ਤਿਆਰੀ ਕੀਤੀ ਹੈ, ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਸਾਹਿਬ ਜੀ ਨੇ ਭਰੀ ਸੰਗਤ ਦੇ ਵਿੱਚ ਗੁਰਤਾ ਗੱਦੀ ਦੀ ਸਮੱਗਰੀ ਮੰਗਵਾਈ, 5 ਪੈਸੇ ਨਲੀਏ ਰੱਖ ਕੇ 3 ਪਰਿਕਰਮਾ ਕੀਤੀਆਂ ਤੇ ਆਪਣੇ ਛੋਟੇ ਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਨਮਸਕਾਰ ਕਰਕੇ ਗੁਰੂ ਨਾਨਕ ਸਾਹਿਬ ਦੀ ਜੋਤ ਉਹਨਾਂ ਦੇ ਅੰਦਰ ਰੱਖ ਦਿੱਤੀ, ਬਿਰਾਜਮਾਨ ਕੀਤੀ ਹੈ। ਉਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਜੇ ਆਪਾਂ ਸਰੀਰਕ ਉਮਰ ਦੇਖੀਏ, 5 ਸਾਲ 2 ਮਹੀਨੇ ਤੇ 16 ਦਿਨ ਦੀ ਇਤਿਹਾਸ ਵਿੱਚ ਲਿਖੀ ਹੋਈ, ਕਿਉਂਕਿ 1656 ਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਆਗਮਨ ਹੈ ਔਰ 1661 ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ। 5 ਸਾਲ 2 ਮਹੀਨੇ ਤੇ 16 ਦਿਨ। ਇੱਥੇ ਕਈਆਂ ਦੇ ਮਨ ਦੇ ਵਿੱਚ ਹੁਣ ਇਹ ਖਿਆਲ ਚੱਲ ਪਏ, ਵੈਸੇ ਇਹ ਉਹ ਲੋਕ ਸਨ ਜਿਨ੍ਹਾਂ ਦੇ ਅੰਦਰ ਪ੍ਰੀਤ ਤੇ ਪ੍ਰਤੀਤ ਨਹੀਂ ਹੈ। ਤੁਸੀਂ ਗੁਰਬਾਣੀ ਪੜ੍ਹਦੇ ਹੋ ਤੇ ਗੁਰੂ ਸਾਹਿਬ ਦਾ ਬਚਨ ਹੈ, ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲੱਗੋ ਭਾਓ। ਹੁਣ ਆਪਾਂ ਇੱਥੇ ਆਉਂਦੇ ਕੀ ਕਰਨ ਵਾਸਤੇ? ਗੁਰੂ ਦੇ ਦਰ ਤਾਂ ਚੱਲ ਕੇ ਆਈਦਾ ਕਿ ਗੁਰੂ ਦੇ ਉੱਪਰ ਭਰੋਸਾ ਹੈ, कि जिहड़ा अरदास विच आपां गुरु कोल मंगदे आ ना, सिक्खी दान, केस दान, रहत दान, विवेक दान, विसा दान, भरोसा दान। पर गुरु साहिब दी बाणी कहिंदी जे गुरु दे उपर भरोसा ही नहीं, सतगुर की प्रतीत न आईआ शब्द न लगो भावो, उस नूं सुख सुपना नहीं भावें सौ गेड़ा आवो जाओ। मगर कहिंदे जे गुरु दे उत्ते तैनूं भरोसा ही नहीं कि गुरु परमेश्वर दा रूप है, गुरु मेरा जन्म मरण दे बंधन कटदा है, गुरु समर्थ है जो चाहे एक क्षण विच कर सकता है, जे ऐसा भरोसा ही नहीं गुरु प्रति ते फिर भावें तू सौ वारी आ ते जा उहदा कोई बहुता लाभ नहीं। गुरु हरकृष्ण साहब 5 साल की उम्र सी, पर उस वेले गुरता दा दावा ते पृथ्वी चंद दा पुत्र बाबा मेहरवान वह भी रखता सी, धीरमल भी दावा करता सी। एक पासे गुरु हरकृष्ण साहब का वड्डा भरा राम राय भी दावा रखता कि मैं गुरु हाँ, पर सिखां दा सिदक, सिखां दा भरोसा देखो कि जिहदे अंदर गुरु नानक साहिब महाराज जी की जिन्हां अंदर जोत विराजमान की है, सिखां दी शरदा गुरु हरकृष्ण साहब प्रति सी। गुरु कलगीधर साहब के बचन श्री हरकृष्ण ते आई है, जिस डिठे सब दुख जाए। उस वेले कई ने, कुछ पंडितां ने शरारत की जे गुरु समर्थ है तो फिर वह जिहड़ा कोड़ी सी कीरतपुर की धरती ते उन्हूं कहण लगे कि गुरु नानक साहब की जोत है ते जदों आउणगे अज पालकी च विराजमान हो करके उन्हां दे अगे पै जावीं। कहीं जी जिस तरह गुरु नानक साहब ने कई कोड़ियां दे कोड़ दूर कर दिते, मेरा भी कोड़ दूर करो। कीती तां उन्हां ने शरारत ही सी, सारा नगर इकट्ठा सी, जिधर गुरु हरकृष्ण साहब की पालकी गई है ना, वह कोड़ी उन्हूं अगे महाराज जी की सवारी दे रख दिता। और जदों गुरु हरकृष्ण साहब जी की सवारी रुकी, महाराज ने कारण पुछया, वह कोड़ी उत्थे विरलाप पिया करदा सी। गुरु हरकृष्ण साहब जी के हाथ में महाराज के रुमाल से, सतगुरां ने वह रुमाल उन्हूं बख्शिया। जदों गुरु हरकृष्ण साहब का बख्शा होया रुमाल उन्हें स्पर्श किया, श्री हरकृष्ण त्याई है, भावना के नाल गुरु हरकृष्ण साहब नूं त्याया, जिस डिठे सब दुख जाए, उहदे तन का दुख दूर होया। तो जेडे ईरखालू लोग पंडित उत्थे ईरखा रखण वाले सन कि तां जी गुरु 5 साल की उम्र में किदां हो सकता है, उन्हां दे भी उस वेले शर्म नाल सिर चुक गए सन। इधर फिर राम राय ने मौका पा करके बादशाह नूं फिर फरियाद की कि मैं गुरता दा दावा रखदा, मैं वड्डा भरा, इन्नी छोटी उम्र में गुरु पलांकू किस तरह हो सकता है, नहीं तो बुला के देख लो कि ज्यादा लियाकत किदे विच है। हुण उस वेले औरंगजेब ने जिहड़ा उन्हां दे अफसरां विचों वड्डा अफसर सी, उहदा नाम सी जय सिंह सवाही। आ जिहड़ा आपां बंगला साहिब गुरुद्वारा देखदे हां, इह राजे जय सिंह दा पहला महल सी। और राजा जय सिंह गुरु साहिब प्रति श्रद्धा भी रखदा सी। उस वेले उहनूं विच पा के कहा कि गुरु हरकृष्ण साहिब नूं इत्थे बुलाया जाए। और राजा जय सिंह उन्हें भावना भी रखी और अपना एक दीवान भेजिया गुरु हरकृष्ण साहिब नूं, सुनेहा दो कि आप दिल्ली मुबारक चरण पाउण और इत्थों दी संगत नूं दर्शन दे के निहाल कर। जदों दीवान जय सिंह दा उत्थे पहुंचिया ना, तो बाला प्रीतम सतगुरु गुरु हरकृष्ण साहब जी ने कह दिता सी कि जे राजे दी मन दी मनसा कि सानू बादशाह दे मत्थे लाउणा है, तो फिर सतगुरु जी ने कहा कि असी कदे भी उत्थे आउण नूं तैयार नहीं। हुण वेखो जे शरीरक उम्र आपां देखदे हां ते इन्नी उम्र दे विच तां जे आपां बच्चे की गल करिए तो उन्हूं तां कोई सोझी नहीं हुंदी, पर गुरु नानक साहब की एडी महान जोत कि जिन्हां ने इन्नी उम्र दे विच गुरता गद्दी विराजमान हो करके भी यह गल कह दी सी कि हिंदुस्तान के बादशाह नूं असीं मत्थे नहीं लाउणा। साढ़े पिता गुरु हर राय साहब ने बचन कहा सी कि हकूमत गुरु घर नाल द्वेष रखती है, यह गुरु घर दे विच पाड़ पाउणा चाहुंदी है, इस करके कदे भी इस दे अगे जा करके झुकना नहीं, नै मलेश को दर्शन देना। उस वेले दीवान ने भरोसा दवाया कि राजा जय सिंह कहिंदा कि दिल्ली की संगत चाहुंदी है कि एक बारी आप कृपा करके इत्थे मुबारक चरण पाओ। गुरु हरकृष्ण साहब ने कहा जे संगत की बेनती है तो असीं जरूर आवांगे। सो सतगुरु गुरु हरकृष्ण साहब जी ने कीरतपुर तो चलण की तैयारी की, सिख संगतां गुरु साहब जी के दर्शन करन वास्ते आईयां ने। और भाई मनी राम जी जो बाद विच मनी सिंह बनते ने, भाई दयाल दास, सो इस तरह होर जिहड़े गुरु के मुखी सिख सन गुरु साहब के नाल चले, महाराज रोपड़ पहुँचते ने। और इत्थे सुनेहा मिलता है कि काबल कंधार तो संगत वड्डी गिणती विच तुहाडे दर्शनां लई आ रही है। जिस संगत विच बजुर्ग भी ने, बच्चे भी ने, इस्त्रियां भी ने, ਤੇ ਮਹਾਰਾਜ ਉਹਨਾਂ ਨੂੰ ਆਪ ਦਰਸ਼ਨ ਦੇ ਕੇ ਜਾਇਆ ਜੀ। ਗੁਰੂ ਹਰਕ੍ਰਿਸ਼ਨ ਸਾਹਿਬ ਰੋਪੜ ਤੋਂ ਫਿਰ ਬਨੂੜ ਔਰ ਫਿਰ ਪੰਜੋਖਰਾ ਸਾਹਿਬ ਜਿੱਥੇ ਅੱਜ ਆਪਾਂ ਦਰਸ਼ਨ ਕਰਦੇ ਹਾਂ ਅੰਬਾਲੇ ਦੇ ਬਿਲਕੁਲ ਨੇੜੇ ਨਗਰ ਹੈ। ਇੱਥੇ ਸਤਿਗੁਰੂ ਜੀ ਦੀ ਸਵਾਰੀ ਆਣ ਰੁਕਦੀ ਹੈ, ਦੀਵਾਨ ਸੱਜਦਾ ਹੈ, ਆਸ ਪਾਸ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਚੱਲ ਕੇ ਆਉਂਦੀਆਂ ਨੇ ਔਰ ਜਦੋਂ ਭਾਰੀ ਇਕੱਠ ਗੁਰੂ ਸਾਹਿਬ ਦੇ ਦਰਬਾਰ ਵਿੱਚ ਹੋਇਆ, ਇੱਥੋਂ ਦਾ ਇੱਕ ਰਹਿਣ ਵਾਲਾ ਬੜਾ ਨਾਮੀ ਪੰਡਿਤ ਸੀ ਜਿਹਦਾ ਨਾਮ ਹੈ ਲਾਲ ਚੰਦ, ਔਰ ਲਾਲ ਚੰਦ ਵੇਦਾਂ ਸ਼ਾਸਤਰਾਂ ਦਾ ਬਹੁਤ ਵੱਡਾ ਵਿਦਵਾਨ ਸੀ। ਪਰ ਹੁਣ ਇੱਕ ਵਿਦਵਾਨ ਇੱਕ ਗੁਰਮੁਖੀ ਕਹਿ ਰਹੇ ਸਨ, ਮੈਂ ਉਦਣ ਵੀ ਬੇਨਤੀ ਕੀਤੀ ਮਹਾਰਾਜ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਕਿ ਗਿਆਨ ਇੱਕ ਚਾਨਣ ਦੀ ਤਰ੍ਹਾਂ ਹੈ ਅਤੇ ਦੀਵਾ ਚਾਨਣ ਦਿੰਦਾ ਹੈ, ਔਰ ਦੀਵਾ ਜਦੋਂ ਚਾਨਣ ਦਿੰਦਾ ਹੈ ਅਤੇ ਉਹਦੇ ਨਾਲ ਆਪਾਂ ਦੇਖਦੇ ਹਾਂ ਕਿ ਦੀਵੇ ਦੇ ਨਾਲ ਕਾਲਖ ਵੀ ਲੱਗੀ ਹੁੰਦੀ ਹੈ। ਇਸੇ ਤਰ੍ਹਾਂ ਗਿਆਨ ਇੱਕ ਚਾਨਣ ਹੈ ਔਰ ਜਦੋਂ ਗਿਆਨ ਮਨੁੱਖ ਨੂੰ ਹੁੰਦਾ ਹੈ ਨਾ ਅਤੇ ਨਾਲ ਉਹਦੇ ਕਾਲਖ ਹੰਕਾਰ ਦੀ ਉਹ ਨਾਲ ਹੀ ਲੱਗੀ ਹੁੰਦੀ। ਇਹ ਤਾਂ ਗੁਰੂ ਕਿਰਪਾ ਕਰੇ, ਨਹੀਂ ਤਾਂ ਬੰਦੇ ਨੂੰ ਗਿਆਨ ਸਕੂਲਾਂ ਕਾਲਜਾਂ ਵਿੱਚੋਂ ਕਿਤਾਬਾਂ 'ਚੋਂ ਪ੍ਰੋਫੈਸਰਾਂ ਤੋਂ ਬਹੁਤ ਮਿਲ ਜਾਂਦਾ ਹੈ, ਪਰ ਇਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਗਿਆਨ। ਪਹਿਲਾਂ ਗੁਰੂ ਸਾਹਿਬ ਨੇ ਹੁਕਮ ਕੀਤਾ ਗੁਰ ਸੇਵਾ ਅਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਇਹ ਗੁਰੂ ਸਾਹਿਬ ਦਾ ਇੱਥੇ ਹੁਕਮ ਹੋਇਆ ਭਾਈ ਗੁਰਦਾਸ ਜੀ ਦੁਆਰਾ, ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਫਲ ਕਰਨੀ। ਇੱਥੇ ਪਹਿਲਾਂ ਸੇਵਾ ਨੂੰ ਕਿਉਂ ਮਹਾਨਤਾ ਦਿੱਤੀ ਗਈ? ਮਹਾਰਾਜ ਨੇ ਕਿਹਾ ਜਿਹੜਾ ਸੇਵਾ ਕਰੇਗਾ ਉਹਦੇ ਮਨ ਦੇ ਅੰਦਰ ਨਿਮਰਤਾ ਆਵੇਗੀ ਔਰ ਨਿਮਰਤਾ ਦੇ ਨਾਲ ਜਿਹੜਾ ਗੁਰੂ ਕੀ ਬਾਣੀ ਪੜੇਗਾ ਨਾ ਫਿਰ ਉਹਦੇ ਅੰਦਰ ਗੁਰੂ ਦਾ ਜਿਹੜਾ ਸ਼ਬਦ ਹੈ ਉਹ ਘਰ ਘਰ ਜਾਂਦਾ ਹੈ। ਪੰਡਿਤ ਲਾਲ ਚੰਦ ਵਿਦਵਾਨ ਤਾਂ ਬੜਾ ਹੈ ਪਰ ਉਹਨੂੰ ਆਪਣੀ ਵਿਦਵਤਾ ਦਾ ਮਾਣ ਸੀ ਕਿ ਮੈਂ ਬੜਾ ਵਿਦਵਾਨ ਹਾਂ। ਉਹਨੇ ਕਿਹਾ ਕਿ ਇੰਨਾ ਇਕੱਠ, ਕਿਉਂਕਿ ਇੱਕ ਵਿਦਵਾਨ ਬੰਦਾ ਦੂਜੇ ਦੀ ਪ੍ਰਭਤਾ ਦੇਖ ਕਰਕੇ ਉਹਦੇ ਕੋਲੋਂ ਜਰੀ ਨਹੀਂ ਜਾਂਦੀ। ਔਰ ਉਹਨੇ ਸਿੱਖ ਨੂੰ ਪੁੱਛ ਲਿਆ, ਕਹਿਣ ਲੱਗਾ ਕਿ ਇਹਨਾਂ ਦਾ ਨਾਮ ਕੀ ਹੈ? ਸਿੱਖ ਨੇ ਕਿਹਾ ਕਿ ਇਹਨਾਂ ਦਾ ਨਾਮ ਹੈ ਗੁਰੂ ਹਰਕ੍ਰਿਸ਼ਨ ਸਾਹਿਬ। ਉਹ ਸੁਣ ਕੇ ਲਾਲ ਚੰਦ ਕਹਿੰਦਾ ਉਮਰ, ਸਿੱਖ ਨੇ ਕਹਿ ਦਿੱਤਾ ਇੰਨੀ। ਉਹ ਕਹਿਣ ਲੱਗਾ ਦੁਆਪਰ ਦੇ ਅਵਤਾਰ ਹੋਏ ਸ਼੍ਰੀ ਕ੍ਰਿਸ਼ਨ, ਉਹਨਾਂ ਦਾ ਨਾਮ ਕ੍ਰਿਸ਼ਨ ਸੀ ਔਰ ਉਹਨਾਂ ਨੇ ਆਤਮਾ ਦਾ ਗਿਆਨ ਦਿੱਤਾ ਗੀਤਾ ਦੇ ਵਿੱਚ। ਇਹਨਾਂ ਨੇ ਨਾਮ ਇੰਨਾ ਵੱਡਾ ਰਖਾ ਲਿਆ ਭਾਵੇਂ ਗੀਤਾ ਦੇ ਅਰਥ ਵੀ ਨਾ ਜਾਣਦੇ ਹੋਣ। ਸਿੱਖ ਨੇ ਕਿਹਾ ਪੰਡਿਤ ਜੀ ਸਮਰੱਥ ਗੁਰੂ ਤੇ ਕਦੇ ਸ਼ੰਕਾ ਨਹੀਂ ਕਰੀਦਾ, ਜੇ ਮਨ ਵਿੱਚ ਕਿਸੇ ਤਰ੍ਹਾਂ ਦਾ ਸ਼ੰਕਾ ਹੈ ਸਵਾਲ ਹੈ ਤੇ ਗੁਰੂ ਦੇ ਸਾਹਮਣੇ ਜਾ ਕੇ ਕਰੋ। ਉਹ ਸਿੱਖ ਦੇ ਨਾਲ ਚੱਲ ਕੇ ਪੰਡਿਤ ਲਾਲ ਚੰਦ ਗੁਰੂ ਸਾਹਿਬ ਦੇ ਦਰਬਾਰ ਵਿੱਚ ਆਇਆ ਔਰ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸਾਹਮਣੇ ਉਹ ਸਵਾਲ ਰੱਖਿਆ ਕਿ ਦੁਆਪਰ ਦੇ ਅਵਤਾਰ ਹੋਏ ਸ਼੍ਰੀ ਕ੍ਰਿਸ਼ਨ, ਉਹਨਾਂ ਨੇ ਆਤਮਾ ਦਾ ਗਿਆਨ ਦਿੱਤਾ ਗੀਤਾ ਵਿੱਚ, ਕੀ ਤੁਹਾਨੂੰ ਗੀਤਾ ਦੇ ਅਰਥ ਆਉਂਦੇ ਨੇ? ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਜਿਹੜੀ ਗੱਲ ਉਹਨੂੰ ਕਹੀ ਨਾ ਪੰਡਿਤ ਲਾਲ ਚੰਦ ਨੂੰ, ਸਤਿਗੁਰੂ ਜੀ ਨੇ ਕਿਹਾ ਪੰਡਿਤ ਜੀ ਜੇ ਅਸੀਂ ਅਰਥ ਕੀਤੇ ਤੇ ਤੁਹਾਨੂੰ ਇੰਝ ਲੱਗਣਾ ਕਿ ਇਹਨਾਂ ਨੇ ਗੁਰੂ ਪੁੱਤਰ ਨੇ ਘਰੇ ਕੋਈ ਵਿਦਵਾਨ ਰੱਖ ਕੇ ਅਰਥ ਪੜ੍ਹ ਲਏ ਹੋਣੇ। ਤੁਸੀਂ ਕਿਸੇ ਨੂੰ ਵੀ ਲੈ ਕੇ ਆਓ, ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਉਹਦੇ ਤੋਂ ਅਰਥ ਕਰਾ ਲਾਂਗੇ। ਹੁਣ ਜਿਹੜੇ ਸਾਡੇ ਕੁਝ ਬੁੱਧੀਜੀਵ ਇਹ ਕਹਿੰਦੇ ਨੇ ਕਿ ਤਾਂ ਜੀ ਛੱਜੂ ਚੀਵਰ ਉਹ ਬੋਲਦਾ ਸੀ, ਉਹਨੂੰ ਪੰਡਿਤ ਲਾਲ ਚੰਦ ਲੈ ਆਇਆ ਔਰ ਫਿਰ ਗੁਰੂ ਸਾਹਿਬ ਨੇ ਉਹਨੂੰ ਕਿਹਾ ਕਿ ਅਰਥ ਕਰ ਤੇ ਉਹਨੇ ਅਰਥ ਕਰਦੇ ਹੋਣੇ, ਪਰ ਫਿਰ ਗੁਰੂ ਦੀ ਸਮਰੱਥਾ ਕੀ ਕਹੋਗੇ ਜਾਂ ਕੀ ਕਹਿਣਾ ਚਾਹੁੰਦੇ ਹੋ ਕਿ ਗੁਰੂ ਵਿੱਚ ਇਹ ਸਮਰੱਥਾ ਨਹੀਂ? ਜਿਹੜੇ ਬਚਨ ਆਪਾਂ ਬਾਣੀ 'ਚ ਪੜ੍ਹਦੇ ਹਾਂ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦਲੇ ਤ੍ਰੇ ਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਇਹ ਗੁਰੂ ਦੀ ਸੰਗਤ ਦੀ ਮਹਿਮਾ ਹੈ ਕਿ ਇੱਥੇ ਗੂੰਗੇ ਆ ਕੇ ਵੀ ਬੋਲਦੇ ਹਨ, ਇਹ ਗੁਰੂ ਦੀ ਸੰਗਤ ਦੀ ਮਹਿਮਾ ਹੈ ਕਿ ਇੱਥੇ ਬੋਲੇ ਵੀ ਸੁਣਨ ਲੱਗ ਪੈਂਦੇ, ਇਹ ਗੁਰੂ ਦੀ ਸੰਗਤ ਦੀ ਮਹਿਮਾ ਹੈ ਕਿ ਗੁਰੂ ਪਿੰਗਲਿਆਂ ਨੂੰ ਵੀ ਪਰਬਤਾਂ ਤੇ ਚੜਾ ਦਿੰਦਾ ਹੈ। ਮੂਕ ਉਚਰ ਹੈ ਸ਼ਾਸਤਰ ਖੱਟ, ਪਿੰਗ ਗਿਰਨ ਚੜ੍ਹ ਜਾਏ, ਅੰਧ ਲੱਖੇ ਬਦਰੋ ਸੁਣੇ ਜਉ ਕਾਲ ਕਿਰਪਾ ਕਰਾਏ। ਹੁਣ ਇਹ ਗੱਲ ਜੇ ਆਪਾਂ ਮੰਨ ਲਈਏ ਕਿ ਉਹ ਤਾਂ ਜੀ ਬੋਲਦਾ ਹੋਵੇਗਾ ਛੱਜੂ ਚੀਵਰ ਜਾਂ ਗਿਆਨਵਾਨ ਹੋਵੇਗਾ, ਤੇ ਫਿਰ ਪੰਡਿਤ ਲਾਲ ਚੰਦ ਨੇ ਵਿਦਵਾਨ ਨੂੰ ਲਿਆ ਕਰਕੇ ਆਪਣੀ ਬੇਇੱਜ਼ਤੀ ਥੋੜੀ ਕਰਾਉਣੀ ਸੀ? ਉਹ ਲੈ ਕੇ ਹੀ ਉਹਨੂੰ ਆਇਆ ਜਿਹੜਾ ਜਮਾਂਦਰੂ ਗੂੰਗਾ ਤੇ ਬੋਲਾ ਸੀ, ਉਹ ਛੱਜੂ ਚੀਵਰ ਨੂੰ ਲਿਆ ਕਰਕੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਬਾਰ ਵਿੱਚ ਖੜਾ ਕੀਤਾ। ਜਿਨ੍ਹਾਂ ਨੇ ਪੰਜੋਖਰਾ ਸਾਹਿਬ ਦਰਸ਼ਨ ਕੀਤੇ ਨੇ ਉੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਅਸਥਾਨ ਆਪਾਂ ਸਰੋਵਰ ਦੇਖਦੇ ਹਾਂ। ਮਹਾਰਾਜ ਜੀ ਨੇ ਇਸ਼ਨਾਨ ਕੀਤੇ, ਜਲ ਵਿੱਚੋਂ ਸਿੱਖਾਂ ਨੂੰ ਕਿਹਾ ਇਹਦਾ ਇਸ਼ਨਾਨ ਕਰਾ ਕੇ ਲਿਆਓ, ਉਹਨੂੰ ਬਸਤਰ ਪਵਾ ਕੇ ਗੁਰੂ ਦਰਬਾਰ ਵਿੱਚ ਲਿਆਂਦਾ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਹੱਥ ਵਿੱਚ ਛੜੀ ਰੱਖਦੇ ਸਨ, ਚਲੋ ਉਹ ਛੜੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਸਿਰ ਤੇ ਰੱਖੀ ਹੈ ਛੱਜੂ ਚੀਵਰ ਦੇ, ਪਰ ਬਖਸ਼ਿਸ਼ ਤਾਂ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਹਸਤ ਕਮਲਾਂ ਵਿੱਚ ਹੈ ਨਾ, ਬਖਸ਼ਿਸ਼ ਤਾਂ ਗੁਰੂ ਦੀ ਦ੍ਰਿਸ਼ਟੀ ਵਿੱਚ ਹੈ। ਅਮਿਓ ਦ੍ਰਿਸ਼ਟ ਅਮਿਓ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ। ऐसी दृष्टि गुरु हरकृष्ण साहब जी ने छजू चीवर ते पाई है कि वह छजू चीवर बोल के लाल चंद नूं कहण लगा, पंडित जी किस ग्रंथ की चर्चा करनी है। जदों लाल चंद ने यह गल सुनी छजू चीवर के मूँह, उस वेले कहिंदे उहनूं गीता तक भुल गई सी, कल्ला कल्ला सलोक पढ़ के कई कई अर्थ करके छजू चीवर ने सुना दिते सन। और पंडित लाल चंद ने उस वेले अपना जनऊ ला के ना गुरु हरकृष्ण साहब के चरणा च रख के अपना सिर भी गुरु हरकृष्ण साहब के चरणा च रख दिता कि सतगुरु मैं भुलिया सा, वड्डी भुल कीती, मैं पूरे ते शंका कर बैठा। जिस तरह छजू चीवर ते तूं कृपा कीती है ना सतगुरु, एक मेरे ते कृपा कर कि मैनू भी अपनी चरणा का भौरा बना के मैनू भी अपनी सिखी की दात बख्श दे। ऐसे सतगुरु गुरु हरकृष्ण साहब महाराज दिल्ली पहुँचते ने। राजे जय सिंह की राणी ने परख रखी, कहण लगी इन्नी उम्र च कोई गुरु हो सकता है? सिखां दा आगू गुरु नानक साहब के बराबर बैठे ने। और उस वेले परख रखी सी, गोलियां नू बस्तर पवा दिते राणियां वाले और आप बस्तर पा ले गोलियां वाले। जदों बाला प्रीतम सतगुरु प्रवेश करते ने महलां विच, सतगुरां ने हस्त कमलां विच छड़ी रख के ना सिर ते रख के कहा, ये भी नहीं राणी, ये भी नहीं राणी, ये भी नहीं राणी। ते जिहड़ी राजे जय सिंह दी राणी गोलियां वाले कपड़े पा के बैठी हुई सी ना, महाराज कहिंदे है ये राणी, पर जे पूरे दी परख करोगे फिर पार उतारा नहीं आउंदा। जे गुरु की प्रतीत ना होवे ते उसनों सुख सुपना नहीं, भावें सौ गेड़ा हो जाओ, पर जे गुरु ते प्रतीत रखोगे ते फिर गुरु ते भरोसा रखण वालियां दा बेड़ा पार हुंदा। उह फिर राणी ने भी गुरु साहिब जी दे चरण फड़े। और अज जिथे आपां दर्शन करदे आ वो राजे जय सिंह दा महल सी, और गुरु हरकृष्ण साहब के मुबारक चरण पैण दे नाल वह बंगला साहब बनिया। अज तुसीं देखो बादशाह औरंगजेब, चलो उहदा नाम जाणदे हाँ, पर उहदा महल कित्थे है, उहदे चंदोए कित्थे, उहदे चौर कित्थे, उहदे चौर बरदार कित्थे, पर गुरु हरकृष्ण साहब ने जिथे मुबारक चरण पाए लखां लोग जा करके उत्थों दी धूड़ अपने मस्तक नूं ला करके अपने आप नूं भागां वाला जाणदे। जे नानक सतगुरु पूजिया जिथे जाए वहे मेरा सतगुरु, सो थान सुहावा राम राजे, गुरसिखी सो थान पालिया लै धूड़ मुख लावा। ऐसे बाला प्रीतम सतगुरु गुरु हरकृष्ण साहब जिन्हां दी संगत ने अनेकां दे दुख दूर कीते हन, उन्हां सतगुरां दा प्रकाश गुरपुरब आप बड़े ही प्रेम दे नाल मना रहे हो। गुरु कलगीधर साहब दे बचन महाराज कहिंदे ने, तू प्रेम दे नाल गुरु हरकृष्ण साहब नूं ध्या तां सही, तू नेम दे नाल गुरु हरकृष्ण साहब दे मन करके दर्शन कर, तेरे तन दे मन दे रोग गुरु हरकृष्ण साहब दूर कर देणगे। श्री हरकृष्ण ध्याई है जिस डिठे सब दुख जाए। इनियां बेनतियां प्रवान करनियां, भुलां दी माफी देनी, अगे वास्ते असीस देनी। आओ गुरु संगत जी अगला प्रोग्राम सखी साहब तो सरवण करिए। दिओ असीस, बुलाओ फतेह। वाहिगुरु जी का खालसा, वाहिगुरु जी की फतेह।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਕਥਾ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਸਨ ਅਤਿ ਸਤਿਕਾਰਯੋਗ ਗਿਆਨੀ ਹਰਮਿੱਤਰ ਸਿੰਘ ਜੀ, ਮੁੱਖ ਕਥਾਵਾਚਕ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ, ਆਪ ਜੀ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਆਪ ਜੀ ਨੂੰ ਪਿਛਲੇ ਜੁਲਾਈ ਮਹੀਨੇ ਦਾ ਲੇਖਾ ਜੋਖਾ ਦੱਸਣ ਆ ਰਹੇ ਹਨ। ਸਰਦਾਰ ਮਹਿੰਦਰ ਸਿੰਘ ਜੀ ਮਨਿਆਸ ਮੁੱਖ ਖਜਾਨਚੀ, ਅਤੇ ਇਸ ਦੇ ਨਾਲ ਹੀ ਇੰਟਰਨੈਸ਼ਨਲ ਸਟੂਡੈਂਟ ਜੋ ਕਿ ਕਮੇਟੀ ਨੂੰ ਕਾਫੀ ਵਾਰੀ ਮਿਲ ਚੁੱਕੇ ਹਨ, ਉਹਨਾਂ ਬਾਰੇ ਅਪਡੇਟ ਕਰਨ ਆ ਰਹੇ ਹਨ। ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਰਦਾਰ ਰਣਵੀਰ ਸਿੰਘ ਜੀ ਪਰਮਾਰ, ਆਓ ਇਹਨਾਂ ਪਾਸੋਂ ਆਪਾਂ ਜਾਣਕਾਰੀ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਾਹਮਣੇ ਜੁਲਾਈ ਦੇ ਵਿੱਚ ਜਿੰਨੇ ਖਰਚੇ ਆਏ ਹਨ ਉਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ। ਜਿਹੜੀ ਜੂਨ ਦੀ ਐਂਡ ਦੀ ਸਟੇਟਮੈਂਟ ਸੀਗੀ ਉਹਦਾ ਬੈਲੈਂਸ ਸਾਡੇ ਕੋਲ ਸੀਗਾ $412,049.83। ਇਹ ਤੋਂ ਬਾਅਦ ਜਿਹੜੇ ਖਰਚੇ ਆਏ ਹਨ, ਬੈਂਕ ਫੀਸ ਜਿਹੜੀ ਬੈਂਕ ਵਾਲੇ ਚਾਰਜ ਕਰਦੇ ਹਨ $1,071.12, ਯੂਟਿਲਿਟੀ ਸਰਵਿਸ ਜਿਹੜੀ ਜਿਹਦੇ ਵਿੱਚ ਇੰਟਰਨੈਟ ਸਾਰੇ ਤਿੰਨਾਂ ਘਰਾਂ ਦਾ, ਗੁਰੂ ਘਰ ਦਾ, ਤਾਂ ਜਿੰਨੀਆਂ ਸਰਵਿਸਿਜ਼ ਐਨਮੈਕਸ ਦੀਆਂ ਪਾਣੀ ਬਿਜਲੀ ਅਤੇ ਗੈਸ ਦੀਆਂ ਹਨ, ਇਹ ਸਾਰਾ ਇਨਕਲੂਡਡ ਹੈ। ਇਹਨਾਂ ਦਾ ਖਰਚਾ $32,188.17। ਗਰੋਸਰੀ ਸਾਡੀ ਆਈ $6,623.16। ਇਹ ਕਿਸੇ ਮਹੀਨੇ ਥੋੜ੍ਹੀ ਰਕਮ ਰਹਿ ਜਾਂਦੀ ਹੈ, ਅਗਲੇ ਮਹੀਨੇ 26,000-30,000 ਵੀ ਆ ਸਕਦਾ ਹੈ। ਕਲੀਨਿੰਗ ਦੀ ਸਰਵਿਸ $21,105.34, ਜਿਹਦੇ ਵਿੱਚ ਕਲੀਨਿੰਗ ਸਾਰੀ, ਤਾਂ ਇਹਦੇ ਵਿੱਚ ਕਲੀਨਿੰਗ ਏਜੰਟ ਜਿਹੜੇ ਸਾਡੇ ਪਾਸ ਸਲਿਊਸ਼ਨ ਆਉਂਦੇ ਹਨ ਉਹ ਸ਼ਾਮਿਲ ਹਨ। ਪਾਠ ਪੇਮੈਂਟਾਂ ਅਤੇ ਅਲਵਦਾ ਇਹਦੇ ਵਿੱਚ $21,588.50। ਤਨਖਾਹਾਂ ਪੇਰੋਲ 15 ਇੰਪਲੋਈ ਹਨ ਆਪਣੇ ਗੁਰੂ ਘਰ ਦੇ, $49,242.99। ਰਿਪੇਅਰ ਤਾਂ ਮੇਨਟੇਨੈਂਸ ਤੇ $16,074.33। ਨਗਰ ਕੀਰਤਨ ਦੇ ਜਿੱਦਾਂ ਮੈਂ ਪਹਿਲਾਂ ਦੱਸ ਚੁੱਕਾ ਸੀ ਅਪ੍ਰੈਲ 'ਚ ਬਈ ਇਹ 3-4 ਮਹੀਨੇ ਸਾਨੂੰ ਆਉਂਦੇ ਰਹਿਣੇ ਹਨ, ਉਹ ਖਰਚਾ $85,041। ਰਿਲੀਜੀਅਸ ਇਵੈਂਟ ਐਂਡ ਕੈਂਪ ਜਿੱਦਾਂ ਗੁਰਮਤ ਕੈਂਪ ਲੱਗੇ ਸਨ, 3 ਕੈਂਪ ਲੱਗੇ ਸਨ, ਉਹਨਾਂ ਦਾ ਖਰਚਾ ਆਇਆ $22,060.66। ਜਿਹੜੇ ਮਿਸਲੇਨੀਅਸ ਐਕਸਪੈਂਸਿਸ ਜਿਹਦੇ ਵਿੱਚ ਵੈਡਿੰਗਸ ਜਾਂ ਹੋਰ ਪ੍ਰੋਗਰਾਮ ਕੈਂਸਲ ਹੁੰਦੇ ਹਨ ਉਹ ਸ਼ਾਮਿਲ ਹਨ, $8,131.68। ਰਿਸੀਵਰ ਜਨਰਲ ਨੂੰ ਜਿਹੜੀ 15 ਤਰੀਕ ਨੂੰ ਪੇਮੈਂਟ ਹੁੰਦੀ ਹੈ ਉਹ $7,598.56। ਅੱਗੇ ਨਵੀਂ ਮਸ਼ੀਨ ਭਾਂਡਿਆਂ ਵਾਲੀ ਲੱਗ ਗਈ ਹੈ ਜਿਹੜੀ ਕਿ ਚਾਲੂ ਥੋੜ੍ਹੇ ਦਿਨਾਂ ਵਿੱਚ ਹੋ ਜਾਵੇਗੀ। ਉਹ ਆਈ ਸੀ ਤਕਰੀਬਨ ਸਵਾ ਲੱਖ ਤਾਂ ਲੱਖ ਕੁ ਡਾਲਰ ਇਹਦੇ ਉੱਤੇ ਇਹਨੂੰ ਜਿਹੜੀਆਂ ਇਹਦੇ ਨਾਲ ਐਸੋਸੀਏਟਡ ਐਗਜ਼ਿਲਰੀ ਹਨ ਉਹਨਾਂ 'ਤੇ ਲੱਗਣਾ ਹੈ। ਨਿਊ ਡਿਸ਼ ਵਾਸ਼ਰ ਦਾ $43,694.08। ਇੰਨੇ ਹੀ ਪਿਛਲੀ ਸਟੇਟਮੈਂਟ 'ਚ ਨਿਕਲੇ ਸੀ। ਆਫਿਸ ਸਟੇਸ਼ਨਰੀ ਐਂਡ ਪ੍ਰਿੰਟਿੰਗ 'ਤੇ $5,000। ਅੱਗੇ ਨਿਊ ਗੁਰੂ ਘਰ, ਜਿਹੜਾ ਨਵਾਂ ਗੁਰੂ ਘਰ ਕੋਰਨਰ ਸਟੋਨ 'ਚ ਬਣਨਾ ਹੈ, ਪਹਿਲੀ ਕਮੇਟੀ ਨੇ $1.5 million ਉਹਦੇ ਵਿੱਚ ਦਿੱਤਾ ਹੋਇਆ ਸੀ। ਹੁਣ ਸਾਨੂੰ ਤੀਜੀ ਕਿਸ਼ਤ ਦੇਣੀ ਪੈਣੀ ਸੀ $13,75,000, ਜਿਹਦੇ ਵਿੱਚੋਂ $4,50,000 ਆਪਣੀ ਗੁਰੂ ਘਰ ਦੀ ਗੋਲਕ ਦੇ ਵਿੱਚੋਂ ਗਿਆ ਹੈ। ਜਿਹੜਾ $9,25,000 ਉਹ ਸੰਗਤ ਦੇ ਵਿੱਚੋਂ ਕੁਛ ਸਿੰਘਾਂ ਨੇ ਸੇਵਾ ਲਈ ਸੀ, ਬਈ ਆਧਾਰੇ ਪੈਸੇ ਦਿੱਤੇ ਜਾਊਗੇ 5% 'ਤੇ $9,25,000। ਵਾਸ਼ਰੂਮ ਰੈਂਟਲ ਜਿਹੜੇ ਬਾਹਰ ਰੱਖੇ ਹੋਏ ਹਨ $3,675। ਇਹ ਸਾਰਿਆਂ ਦਾ ਟੋਟਲ ਬਣਦਾ ਹੈ $7,73,139.59। ਜਿਹੜੀ ਭੇਟਾ ਗੋਲਕ ਦੀ ਅਤੇ ਰਸੀਦਾਂ ਦੀ ਟੋਟਲ ਸਾਨੂੰ ਜੁਲਾਈ ਮਹੀਨੇ 'ਚ ਆਈ ਹੈ $4,19,904.18। ਸਾਡਾ ਬਕਾਇਆ ਜਿਹੜਾ ਰਹਿੰਦਾ ਹੈ $58,814.42। ਇਹਦਾ ਬਾਕੀ ਵੇਰਵਾ ਛੇਤੀ ਸਟੇਟ ਥੱਲੇ ਬੋਰਡ 'ਤੇ ਲਾ ਦਿੱਤਾ ਜਾਵੇਗਾ, ਉੱਥੇ ਤੁਸੀਂ ਦੇਖ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਚਰਨਾਂ ਵਿੱਚ ਸ਼ੋਭਿਤ ਸਾਧ ਸੰਗਤ ਜੀਓ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਬੜੇ ਪਿਆਰ ਦੇ ਨਾਲ ਪਹਿਲਾਂ ਭਾਈ ਸਾਹਿਬ ਜੀ, ਭਾਈ ਹਰਮਿੱਤਰ ਸਿੰਘ ਜੀ ਹੈੱਡ ਕਥਾ ਵਾਚਕ ਮੰਜੀ ਸਾਹਿਬ ਉਹਨਾਂ ਪਾਸੋਂ ਇਤਿਹਾਸ ਗੁਰਬਾਣੀ ਬਾਰੇ ਵਿਚਾਰ ਬੜੇ ਪਿਆਰ ਦੇ ਨਾਲ ਸਰਵਣ ਕਰ ਰਹੇ ਸੀ। ਉਸ ਤੋਂ ਬਾਅਦ ਗੁਰੂ ਘਰ ਦੇ ਖਜ਼ਾਨਚੀ ਸਾਹਿਬਾਨ ਨੇ ਜੋ ਵੀ ਜੁਲਾਈ ਮਹੀਨੇ ਦਾ ਲੇਖਾ ਜੋਖਾ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਹੁਣ ਮੈਂ ਜੋ ਵੀ ਕੋਰਨਰ ਸਟੋਨ ਜੋ ਲੈਂਡ ਲਈ ਹੈ ਉਸ ਦੀ ਡੀਲ ਕਿੰਨੇ ਦੀ ਹੋਈ ਸੀ, ਕਿੰਨਾ ਦਿੱਤਾ ਗਿਆ ਅਤੇ ਉੱਥੇ ਕੀ ਪਲੈਨਿੰਗ ਹੈ, ਉਹ ਆਪ ਜੀ ਦੇ ਨਾਲ ਸਾਂਝ ਪਾਵਾਂਗਾ। ਮੈਂ ਬੇਨਤੀ ਕਰਾਂਗਾ ਜਿਤਨੇ ਆਪ ਇੱਥੇ ਬੈਠੇ ਹੋ ਜਾਂ ਘਰਾਂ ਦੇ ਵਿੱਚ ਸੰਗਤ ਸੁਣ ਰਹੀ ਹੈ, ਜ਼ਰੂਰ ਧਿਆਨ ਦਿਆ ਕਰੋ, ਕਿਉਂਕਿ ਕਈ ਵਾਰੀ ਅਸੀਂ ਅਫਵਾਹਾਂ ਬੜੀਆਂ ਫੈਲ ਜਾਂਦੀਆਂ ਨੇ, ਅਸੀਂ ਉਹਨਾਂ 'ਤੇ ਫਿਰ ਪੁੱਛਦੇ ਹਾਂ। ਸੋ ਇਹ ਜਿਹੜੀ ਫਸਟ ਹੈਂਡ ਇਨਫੋਰਮੇਸ਼ਨ ਹੈ, ਜੋ ਅਸਲੀਅਤ ਹੈ, ਜੋ ਪੇਪਰ ਵਰਕ ਦੇ ਆਧਾਰ ਦੇ ਉੱਤੇ ਹੈ, ਉਹ ਆਪ ਜੀ ਦੇ ਨਾਲ ਇਸ ਦੀ ਸਾਂਝ ਪਾਈ ਜਾਵੇਗੀ। ਸਾਡੇ ਜੋ ਖਜ਼ਾਨਚੀ ਸਾਹਿਬਾਨ ਨੇ ਉਹਨਾਂ ਨੇ ਬੜੀ ਮਿਹਨਤ ਕਰਕੇ ਬੜੀ ਦਿਆਨਤਦਾਰੀ ਦੇ ਨਾਲ ਟਰਾਂਸਪੇਰੈਂਸੀ ਦੇ ਨਾਲ ਜੋ ਵੀ ਹਿਸਾਬ ਕਿਤਾਬ ਹੈ ਗੁਰੂ ਦੀ ਕਿਰਪਾ ਦੇ ਨਾਲ ਬੜਾ ਸਿੱਧਾ ਰੱਖਿਆ ਹੈ। ਹਮੇਸ਼ਾ ਹਰੇਕ ਮਹੀਨੇ ਆਪ ਜੀ ਦੇ ਨਾਲ ਸਾਂਝ ਵੀ ਪਾਈ ਜਾਂਦੀ ਹੈ। ਸੋ ਜੋ ਕੋਰਨਰ ਸਟੋਨ ਦੀ ਲੈਂਡ ਹੈ ਤਕਰੀਬਨ 11.5 ਏਕੜ ਹੈ, ਜਿਹਦੀ ਪਿਛਲੀ ਕਮੇਟੀ ਨੇ ਜਿਹੜੀ ਡੀਲ ਕੀਤੀ ਸੀ ਤਕਰੀਬਨ 14,375,000 ਦੀ ਜਿਹੜੀ ਡੀਲ ਕੀਤੀ ਸੀਗੀ, ਅਤੇ ਉਹ ਰੋ ਲੈਂਡ ਸੀਗੀ ਜਿਸ ਦੇ ਵਿੱਚ ਸਿਟੀ ਤੋਂ ਮਨਜ਼ੂਰੀ ਲੈਣੀ ਸੀ, ਉਸਦੀਆਂ ਸਰਵਿਸਿਜ਼ ਵਗੈਰਾ ਪੈਣੀਆਂ ਸੀਗੀਆਂ। ਸੋ ਉਹਦੇ ਲਈ ਸਾਨੂੰ ਪਲੈਨ ਸਬਮਿਟ ਕਰਕੇ ਵਿਦ ਡਿਵੈਲਪਰਸ ਹੈਲਪ ਦੇਣਾ ਪੈਣਾ ਸੀਗਾ, ਅਤੇ ਇਹਦੇ ਵਿੱਚ ਜਿਹੜਾ ਅਸੀਂ ਪਲੈਨ ਸਬਮਿਟ ਕੀਤਾ ਸੀਗਾ ਉਹਦੇ ਵਿੱਚ ਸਕੂਲ ਦੀ ਸਾਰੀ, ਗੁਰਦੁਆਰਾ ਸਾਹਿਬ ਅਤੇ ਇੱਕ ਛੋਟਾ ਕਮਿਊਨਿਟੀ ਸੈਂਟਰ, ਕਮਿਊਨਿਟੀ ਸੈਂਟਰ ਤੋਂ ਭਾਵ ਜਿੱਥੇ ਅਸੀਂ ਛੋਟੀਆਂ ਮੋਟੀਆਂ ਅਸੀਂ ਇਕੱਠ ਕਰ ਸਕਦੇ ਹਾਂ, ਜਾਂ ਸਾਡੇ ਬਜ਼ੁਰਗ ਸਾਹਿਬਾਨ ਬੀਬੀਆਂ ਕੋਈ ਵੀ ਜਿਹੜੇ ਕਮਿਊਨਿਟੀ ਦੇ ਪ੍ਰੋਗਰਾਮ ਉੱਥੇ ਕਰ ਸਕਦੇ ਨੇ, ਉਹ ਪਲੈਨ ਸਬਮਿਟ ਕਰਕੇ ਦਿੱਤਾ ਸੀਗਾ, ਜੋ ਕਿ ਜੂਨ ਜੁਲਾਈ ਤਕਰੀਬਨ ਜੁਲਾਈ ਦੇ ਵਿੱਚ ਜਿਹੜਾ ਸਿਟੀ ਕੌਂਸਲ ਨੇ ਪਾਸ ਕਰ ਦਿੱਤਾ ਸੀਗਾ, ਅਤੇ ਉਹਦੀ ਸ਼ਰਤ ਸੀ ਵੀ ਉਹ ਡਿਵੈਲਪਰਾਂ ਨੇ ਸਾਨੂੰ ਮਨਜ਼ੂਰੀ ਲੈ ਕੇ ਦੇਣੀ ਸੀ, ਉਸ ਤੋਂ ਬਾਅਦ ਜਿਹੜੀ ਡੀਲ ਜਿਹੜੀ ਫਾਈਨਲ ਹੋ ਜਾਂਦੀ ਹੈ। ਸੋ ਉਹਦੇ ਵਿੱਚ 1.5 ਮਿਲੀਅਨ ਜਿਹੜਾ ਉਹਨਾਂ ਨੇ ਇਨੀਸ਼ੀਅਲ ਡਿਪੋਜ਼ਿਟ ਪਿਛਲੀ ਕਮੇਟੀ ਨੇ ਦਿੱਤਾ ਸੀਗਾ, ਅਤੇ ਜਿੱਦਣ ਸਿਟੀ ਤੋਂ ਪਾਸ ਹੋਇਆ ਤਾਂ ਉੱਦਣ ਡਿਵੈਲਪਰਾਂ ਦੇ ਨਾਲ ਜੋ ਵੀ ਸਾਈਨ ਹੋਇਆ ਸੀਗਾ, ਅਤੇ 13,75,000 ਜਿਹੜਾ ਅਸੀਂ ਦੇਣਾ ਸੀਗਾ। ਸੋ ਵਿਦਨ ਵੀਕ ਹੀ ਉਹਨਾਂ ਨੇ ਸਾਨੂੰ ਕਿਹਾ ਵੀ ਇਹ ਤੁਹਾਨੂੰ ਦੇਣਾ ਪੈਣਾ, ਤਕਰੀਬਨ 4.5 ਲੱਖ ਜਿਵੇਂ ਖਜ਼ਾਨਚੀ ਸਾਹਿਬਾਨ ਨੇ ਦੱਸਿਆ ਉਹ ਗੁਰਦੁਆਰਾ ਸਾਹਿਬ ਕੋਲ ਪਿਆ ਸੀਗਾ, ਉਹ ਦੇ ਦਿੱਤਾ। 9,25,000 ਦੀ ਜਿਹੜੀ ਰਕਮ ਸੀ ਉਹ ਬਾਕੀ ਸੀ, ਅਤੇ ਉਹਦੇ ਵਿੱਚ 3 ਸਾਡੇ ਕਮੇਟੀ ਮੈਂਬਰ ਸਾਹਿਬਾਨ ਉਹਨਾਂ ਨੇ ਆਪਣੀਆਂ ਲਾਈਨ ਆਫ ਕ੍ਰੈਡਿਟਾਂ ਤੋਂ ਜਾਂ ਜਿੰਨੇ ਵੀ ਪੈਸੇ ਸੀਗੇ ਉਹ ਦਿੱਤੇ, ਅਤੇ ਇੱਕ ਵੀਰ ਬਾਹਰੋਂ ਕਿਸੇ ਨੇ ਸੇਵਾ ਕੀਤੀ ਹੈ ਜਿਹੜਾ ਉਹ 9,25,000 ਅਸੀਂ ਲੋਅਰ ਦੇ ਥਰੂ ਉਹ ਚੁਕਤਾ ਕਰ ਦਿੱਤਾ, ਅਤੇ ਬਾਕੀ ਜਿਹੜੀ 11.5 ਮਿਲੀਅਨ ਦੀ ਜਿਹੜੀ ਬਾਕੀ ਰਕਮ ਹੈ ਹੋਪਫੁਲੀ ਨਵੰਬਰ ਦਸੰਬਰ ਜਾਂ ਜਨਵਰੀ ਦੇ ਵਿੱਚ ਉਹ ਸਾਨੂੰ ਦੇਣੀ ਪਵੇਗੀ। ਅਤੇ ਉਹਦੇ ਸੰਬੰਧ ਵਿੱਚ ਮੈਂ ਸੰਗਤ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਇੱਕ ਇਤਿਹਾਸਿਕ ਪ੍ਰੋਜੈਕਟ ਹੈ ਜਿਹੜਾ ਕਿ ਸਕੂਲ ਗੁਰਦੁਆਰਾ ਸਾਹਿਬ ਕਮਿਊਨਿਟੀ ਸੈਂਟਰ ਸਾਰੇ ਇੱਕੋ ਥਾਂ 'ਤੇ ਬਣ ਗਏ, ਕਾਫੀ ਲੈਂਡ ਹੈ, ਜ਼ਰੂਰ ਆਪਣਾ ਬਣਦਾ ਯੋਗਦਾਨ ਪਾਓ। ਅਤੇ ਨਾਲ ਹੀ ਲੋਨ ਦਾ ਵੀ ਜਿਹੜਾ ਅਪਲਾਈ ਕੀਤਾ ਹੈ ਉਹ ਫਾਈਨੈਂਸ਼ੀਅਲ ਰਿਪੋਰਟ ਜਿਹੜੀ 2025 ਦੀ ਉਹਦੇ ਵਿੱਚ ਸਾਨੂੰ ਕਾਫੀ ਮੁਸ਼ਕਲ ਆਈ ਤਿਆਰ ਕਰਨ ਦੇ ਵਿੱਚ, ਤਕਰੀਬਨ ਤਿਆਰ ਹੋ ਚੁੱਕੀ ਹੈ, ਉਹ ਫੁੱਲੀ ਮੰਡੇ ਜਿਹੜੀ ਆ ਉਹ ਫਾਈਲ ਕਰ ਦਿੱਤੀ ਜਾਵੇਗੀ, ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸਾਰਾ ਲੋਨ ਦਾ ਪ੍ਰੋਸੈਸ ਸਟਾਰਟ ਹੋਵੇਗਾ। ਹੋਪਫੁਲੀ ਮਹਾਰਾਜ ਕਿਰਪਾ ਕਰਨ ਉਹ ਸਾਨੂੰ ਲੋਨ ਜਿਹੜਾ ਮਿਲ ਜਾਵੇ, ਕਿਉਂਕਿ ਕੋਈ ਵੀ ਜਿਹੜੇ ਵੱਡੇ ਪ੍ਰੋਜੈਕਟ ਆ ਲੋਨ ਦੇ ਸਿਰ 'ਤੇ ਹੀ ਹੁੰਦੇ ਨੇ। ਆਪਾਂ ਘਰ ਲੋਨ 'ਤੇ ਲੈਂਦੇ ਹਾਂ, ਬਿਜ਼ਨਸ ਲੋਨ 'ਤੇ ਲੈਂਦੇ ਹਾਂ, ਕੋ ਇਸ ਚੀਜ਼ ਤੋਂ ਘਬਰਾਇਆ ਨਾ ਕਰੋ, ਅਤੇ ਹੋਪਫੁਲੀ ਉਹ ਵੀ ਹੋ ਜੂਗਾ, ਅਤੇ ਆਪਣੀ ਜਿਹੜੀ ਡੀਲ ਆ ਫਾਈਨਲ, ਅਤੇ ਅਗਲੇ ਤਕਰੀਬਨ ਗਰਮੀਆਂ ਦੇ ਵਿੱਚ ਤੁਹਾਡੇ ਸਹਿਯੋਗ ਦੇ ਨਾਲ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਉਹ ਗੁਰਦੁਆਰਾ ਸਾਹਿਬ ਜਾਂ ਜਿਵੇਂ ਵੀ ਸੰਗਤ ਚਾਹੇ ਵੀ ਸਕੂਲ ਪਹਿਲਾਂ ਬਣਾਉਣਾ ਹੈ ਉਹਦੀ ਸਾਰੀ ਜਿਹੜੀ ਅਗਲੇ ਸਾਲ ਸ਼ੁਰੂ ਹੋ ਜਾਵੇਗੀ। ਇਹ ਤਾਂ ਸੀਗੀ ਨਿਊ ਸਾਈਟ ਬਾਰੇ, ਅਤੇ ਜੇ ਕਿਸੇ ਨੂੰ ਵੀ ਕੁਐਸਚਨ ਹੋਵੇ ਤੁਸੀਂ ਸਾਨੂੰ ਕਮੇਟੀ ਨੂੰ ਬਾਅਦ ਦੇ ਵਿੱਚ ਦਫ਼ਤਰ ਦੇ ਵਿੱਚ ਆਣ ਕੇ ਵੀ ਮਿਲ ਸਕਦੇ ਜਾਂ ਫੋਨ 'ਤੇ ਵੀ ਗੱਲਬਾਤ ਕਰ ਸਕਦੇ ਹੋ। ਅਤੇ ਬਾਕੀ ਸਟੂਡੈਂਟ ਦਾ ਜਿਹੜਾ ਮਸਲਾ ਹੈ ਉਹ ਇੱਕ ਲੀਗਲ ਮਸਲਾ ਹੈ, ਪਰ ਫਿਰ ਵੀ ਗੁਰਦੁਆਰਾ ਸਾਹਿਬ ਵੱਲੋਂ ਅਸੀਂ ਹਮੇਸ਼ਾ ਜਦੋਂ ਵੀ ਭਾਈਚਾਰੇ 'ਤੇ ਕੋਈ ਦੁੱਖ ਤਕਲੀਫ ਆਉਂਦਾ ਹੈ ਗੁਰੂ ਘਰ ਦੀ ਕਮੇਟੀ ਆਪ ਸਮੁੱਚੀ ਸੰਗਤ ਉਹਨਾਂ ਦੇ ਨਾਲ ਖੜ੍ਹਦੇ ਹੋ, ਸਟੂਡੈਂਟਾਂ ਦੇ ਨਾਲ ਵੀ ਅਸੀਂ ਖੜ੍ਹੇ ਹਾਂ, ਅਤੇ ਉਹਨਾਂ ਨੂੰ ਕੋਈ ਵੀ ਲੰਗਰ ਪਾਣੀ ਦਾ ਜਾਂ ਕੋਈ ਹੋਰ ਵੀ ਵਸਤ ਦੀ ਲੋੜ ਹੁੰਦੀ ਹੈ, ਥੱਲੇ ਸਾਰੇ ਸਟਾਫ ਨੂੰ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਨੂੰ ਕਦੇ ਵੀ ਨਾਂਹ ਨਹੀਂ ਕਰਨੀ। ਅਤੇ ਬਾਕੀ ਪਿਛਲੇ ਦਿਨੀ 2-3 ਦਿਨ ਹੋਏ ਜੋ ਉਹਨਾਂ ਨੇ ਸਾਨੂੰ ਫੈਕਟਸ ਦੱਸੇ ਸਨ ਉਹਨਾਂ ਦੇ ਬੇਸ 'ਤੇ ਲੋਇਰਸ ਦੇ ਨਾਲ ਸਲਾਹ ਕਰਕੇ, ਅਤੇ ਅਸੀਂ ਜਿਹੜੀ ਸਾਡੀ ਓਨਰੇਬਲ ਮਿਨਿਸਟਰ ਹੈ ਫੈਡਰਲ ਦੀ ਇਮੀਗ੍ਰੇਸ਼ਨ ਦੀ ਉਸ ਨੂੰ ਵੀ ਚਿੱਠੀ ਲਿਖੀ ਗਈ ਹੈ, ਅਤੇ ਸਾਡੇ ਜਿਹੜੇ 3 MP ਸਾਹਿਬਾਨ ਨੇ ਇੱਥੋਂ ਕੰਜ਼ਰਵੇਟਿਵ ਪਾਰਟੀ ਦੇ ਉਹਨਾਂ ਨੂੰ ਲਿਖੀਆਂ ਗਈਆਂ ਨੇ, ਅਤੇ ਇੱਕ ਲਿਬਰਲ ਦੇ ਮੈਂਬਰ ਪਾਰਲੀਮੈਂਟ ਨੇ ਕੋਰੀ ਹੈਗ ਹੋਗਨ ਉਹਨਾਂ ਨੂੰ ਵੀ ਚਿੱਠੀਆਂ ਲਿਖੀਆਂ ਗਈਆਂ ਨੇ। ਅਫੀਸ਼ੀਅਲ ਜਵਾਬ ਤਾਂ ਸਾਨੂੰ ਨਹੀਂ ਆਇਆ, ਪਰ MP ਸਾਹਿਬਾਨ ਸਾਨੂੰ ਮਿਲੇ ਸਨ। ਉਹ ਕਹਿੰਦੇ ਵੀ ਜਿੱਦਾਂ ਜਿੱਦਾਂ ਵੀ ਸਾਡੇ ਕੋਲ ਕੇਸ ਆਉਂਦੇ ਨੇ ਅਸੀਂ ਉਹਨਾਂ ਨੂੰ ਰਿਵਿਊ ਵਾਸਤੇ ਭੇਜ ਰਹੇ ਹਾਂ। ਪਰ ਜਿੱਦਣ ਇਹ ਜੁਡੀਸ਼ੀਅਲ ਰਿਵਿਊ ਦੇ ਵਿੱਚ ਪੈ ਗਿਆ ਅਤੇ ਇੱਥੇ ਸਿਸਟਮ ਹੈ ਉਹ ਕਾਨੂੰਨ ਦੇ ਬੇਸ ਦੇ ਉੱਤੇ ਚੱਲਦਾ ਹੈ, ਉੱਦਣ ਜਿਹੜੀ ਹੈ ਪੋਲੀਟੀਕਲ ਬੰਦਿਆਂ ਦੀ ਜਿਹੜੀ ਡਾਇਰੈਕਟ ਇਨਵੋਲਵਮੈਂਟ ਜਾਂ ਦਖਲ ਅੰਦਾਜ਼ੀ ਉਹ ਬੰਦ ਹੋ ਜਾਵੇਗੀ। ਪਰ ਉਹ ਆਪਣੇ ਤੌਰ 'ਤੇ ਜਿੰਨਾ ਵੀ ਕਿਸੇ 'ਚ ਜ਼ੋਰ ਹੈ ਜਾਂ ਜਿੰਨਾ ਵੀ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ, ਹਰੇਕ ਬੰਦਾ ਚਾਹੁੰਦਾ ਕਿ ਅਸੀਂ ਇਹਨਾਂ ਦੀ ਮਦਦ ਕਰੀਏ। ਪਰ ਇੱਥੇ ਮੈਂ ਇੱਕ ਦੋ ਬੇਨਤੀਆਂ ਜ਼ਰੂਰ ਕਰਨਾ ਚਾਹਾਂ, ਇਕੱਲੇ ਸਟੂਡੈਂਟਾਂ ਦੀ ਨਹੀਂ, ਹੋਰ ਵੀ ਜਿਹੜੇ ਕਈਆਂ ਨੇ ਵਰਕ ਪਰਮਿਟ ਲਿਆ ਸੀ ਉਹਨਾਂ ਨੂੰ ਵੀ ਬਹੁਤ ਵੱਡੇ ਪੱਧਰ 'ਤੇ ਰਿਫਿਊਜ਼ਲ ਆ ਰਹੀਆਂ ਨੇ। ਅਤੇ ਐਜ਼ ਏ ਕਮਿਊਨਿਟੀ ਬੈਠ ਕੇ ਸਾਨੂੰ ਇਹਨਾਂ ਚੀਜ਼ਾਂ 'ਤੇ ਜ਼ਰੂਰ ਵਿਚਾਰ ਕਰਨੀ ਚਾਹੀਦੀ ਹੈ। ਮੇਰਾ ਜਿਹੜਾ ਆਪਣਾ ਪਰਸਨਲ ਤਜ਼ਰਬਾ ਹੈ ਜਾਂ ਰਿਸ਼ਤੇਦਾਰੀ ਦੇ ਵਿੱਚ ਵੀ ਉੱਥੇ ਗੱਲ ਕਰੀ ਦੀ ਵੀ ਹੱਲੇ ਜਵਾਕਾਂ ਨੂੰ ਨਾ ਭੇਜੋ, ਮਾਹੌਲ ਠੀਕ ਨਹੀਂ, ਪਰ ਕੋਈ ਵੀ ਉੱਥੇ ਮੰਨਦਾ ਨਹੀਂ। ਇਹੀ ਜਵਾਬ ਹੁੰਦਾ ਵੀ ਤੁਸੀਂ ਆਪ ਆ ਜਾਓ ਇੱਥੇ। ਹੁਣ ਜਿਹੜੇ ਬੰਦੇ ਨੂੰ 40-50 ਸਾਲ ਹੋ ਗਏ ਉਸਨੂੰ ਇਹ ਗੱਲ ਕਹਿਣੀ ਜਾਂ ਉਸਦੀ ਸਲਾਹ ਨਹੀਂ ਮੰਨਣੀ, ਇਹ ਸਾਡੀ ਇੱਕ ਮੇਰਾ ਖਿਆਲ ਵਧੀਆ ਸੋਚ ਨਹੀਂ ਹੈ। ਅਤੇ ਇੱਥੇ ਸਾਡੇ ਜਵਾਕ 12 ਜਮਾਤਾਂ ਕਰਕੇ ਸਟੂਡੈਂਟ ਆਏ ਬੜੇ ਖਰਾਬ ਹੈ, ਲੜਕੀਆਂ ਸਾਡੀਆਂ ਆਉਂਦੀਆਂ ਨੇ, ਮੂਹਰੇ ਕੋਈ ਹੁੰਦਾ ਨਹੀਂ, ਕੋਈ ਸਾਂਭਣ ਨੂੰ ਨਹੀਂ ਹੁੰਦਾ, ਤਾਂ ਉਹ ਬੜੀ ਖਰਾਬੀ ਵਾਲੀ ਗੱਲ ਬਣ ਜਾਂਦੀ ਹੈ। ਸੋ ਜਿਤਨੇ ਵੀ ਤੁਸੀਂ ਸੁਣ ਰਹੇ ਹੋ, ਜ਼ਰੂਰ ਆਪਣੇ ਰਿਸ਼ਤੇਦਾਰਾਂ ਨੂੰ ਕਹੋ ਵੀ ਇਸ ਵੇਲੇ ਜਿਹੜਾ ਇਮੀਗ੍ਰੇਸ਼ਨ ਦਾ ਮਾਹੌਲ ਐਡਾ ਵਧੀਆ ਨਹੀਂ, ਨਾ ਤੁਸੀਂ ਇਹ ਟਰਾਈ ਕਰੋ, ਨਾ ਆਪਣੇ ਏਜੰਟਾਂ ਦੇ ਧੱਕੇ ਚੜ੍ਹੋ, ਕਿਉਂਕਿ ਏਜੰਟ ਜਿਹੜੇ ਨੇ ਜਾਂ ਜਿਨ੍ਹਾਂ ਨੇ ਇਹ ਪੈਸੇ ਬਣਾਉਣੇ ਹੁੰਦੇ ਨੇ ਉਹ ਤੁਹਾਨੂੰ ਸੁਪਨੇ ਦਿਖਾਲਦੇ ਨੇ। ਅੱਜ ਹੀ ਮੈਨੂੰ ਪਤਾ ਲੱਗਿਆ ਕਿ ਜਿਹੜਾ ਇਹ ਕਾਲਜ ਸੀਗਾ ਤਕਰੀਬਨ ਇਸਦੇ ਉਹਨਾਂ ਨੇ $200 million ਤੱਕ ਬਣਾਇਆ, ਅਤੇ ਅੱਜ ਵਿਕਟਮ ਕੌਣ ਮਰ ਗਿਆ, ਸਾਡੇ ਬੱਚੇ ਬਣ ਗਏ ਵਿਕਟਮ ਜਿਨ੍ਹਾਂ ਨੇ ਏਜੰਟਾਂ ਦੇ ਧੱਕੇ ਚੜ੍ਹ ਕੇ ਉੱਥੇ ਐਡਮਿਸ਼ਨਾਂ ਲਈਆਂ। ਪਰ ਫਿਰ ਵੀ ਹੋਰ ਵੀ ਬਹੁਤ ਆਰਗੂਮੈਂਟ ਕਰਨ ਨੂੰ ਹਨ, ਪਰ ਇਹ ਆਰਗੂਮੈਂਟ ਦਾ ਸਮਾਂ ਨਹੀਂ, ਆਪਾਂ ਇਹ ਬੱਚਿਆਂ ਦੇ ਨਾਲ ਖੜੀਏ। ਇਹਨਾਂ ਨੇ ਅੱਜ ਇਕੱਠ ਰੱਖਿਆ 12 ਵਜੇ ਸੀਨੀਅਰ ਸੁਸਾਇਟੀ ਦੇ ਨਾਲ, ਉੱਥੇ ਤੁਸੀਂ ਜ਼ਰੂਰ ਪਹੁੰਚ ਕੇ ਉਹਨਾਂ ਦੀ ਹੌਸਲਾ ਅਫਜਾਈ ਕਰੋ, ਜਿਸ ਤਰ੍ਹਾਂ ਵੀ ਤੁਸੀਂ ਉਹਨਾਂ ਦੀ ਮਦਦ ਕਰ ਸਕਦੇ ਹੋ ਉਹਨਾਂ ਨੂੰ ਇਨਕਰੇਜ ਕਰੋ। ਅਤੇ ਬਾਕੀ ਗੁਰਦੁਆਰਾ ਸਾਹਿਬ ਦੀ ਕਮੇਟੀ ਵੀ ਜਿੰਨਾ ਵੀ ਸਾਡੇ ਤੋਂ ਬਣਦਾ ਸਕਦਾ ਉਹਨਾਂ ਦੀ ਜ਼ਰੂਰ ਮਦਦ ਕਰਾਂਗੇ ਜੀ। ਬੋਲਦਿਆਂ ਤੋਂ ਕੋਈ ਗਲਤੀ ਹੋ ਗਈ ਹੋਵੇ ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਮਹਿੰਦਰ ਸਿੰਘ ਜੀ ਮਨਿਆਸ ਅਤੇ ਸਰਦਾਰ ਰਣਵੀਰ ਸਿੰਘ ਜੀ ਪਰਮਾਰ ਜੀ ਦਾ, ਜਿਨ੍ਹਾਂ ਨੇ ਸੰਗਤਾਂ ਰਾਹੀਂ ਨੂੰ ਜਾਣਕਾਰੀ ਦਿੱਤੀ। ਅੱਜ ਤਕਰੀਬਨ 12 ਵਜੇ ਸਟੂਡੈਂਟਾਂ ਦਾ ਵਾਰਕ ਸੀਨੀਅਰ ਸੈਂਟਰ ਵਿੱਚ ਇਕੱਠ ਹੈ। ਆਪ ਜੀ ਜ਼ਰੂਰ ਕਿਰਪਾ ਕਰਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਸੰਗਤ ਜੀ ਹੁਣ ਸਮਾਂ ਹੈ ਢਾਡੀ ਵਾਰਾਂ ਦਾ, ਆਪ ਜੀ ਨੂੰ ਢਾਡੀ ਵਾਰਾਂ ਸਰਵਣ ਕਰਾਉਣ ਆ ਰਹੇ ਹਨ ਗਿਆਨੀ ਜਰਨੈਲ ਸਿੰਘ ਜੀ ਖੁੰਡਾ ਅਤੇ ਉਹਨਾਂ ਦਾ ਢਾਡੀ ਜਥਾ। ਆਓ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ। ਹਮ ਢਾਡੀ ਹਰ ਪ੍ਰਭ ਖਸਮ ਕੇ ਨਿਤ ਗਾਵੇ ਹਰ ਗੁਣ ਸ਼ਾਂਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ
1: ਵਾਹਿਗੁਰੂ ਜੀ।

ਦੀ ਮੌਤ ਨੂੰ ਵੇਖ ਕੇ ਕੁੱਲ ਦੁਨੀਆ ਰੋਂਦੀ ਮੌਤ ਨੂੰ ਵੇਖ ਕੇ ਕੁੱਲ ਦੁਨੀਆ ਐ ਪਰ ਖਾਲਸੇ ਮੌਤ ਰਵਾ ਛੱਡੀ ਡਰਦੇ ਮੌਤ ਤੋਂ ਲੁਕੇ ਬਲਕਾਰ ਵਾਲੇ ਐ ਪਰ ਖਾਲਸੇ ਮੌਤ ਡਰਾ ਛੱਡੀ ਮਨੀ ਸਿੰਘ ਨੇ ਬੰਦ ਬੰਦ ਕਟਵਾਉਣ ਵੇਲੇ ਮੌਤ ਉਂਗਲਾਂ ਉੱਤੇ ਨਚਾ ਛੱਡੀ ਸਿੱਖੀ ਜਨਮੀ ਹੈ ਤੇਗ ਦੀ ਧਾਰ ਵਿੱਚੋਂ ਕੌਣ ਜੰਮਿਆ ਇਸ ਨੂੰ ਮਕਾਉਣ ਵਾਲਾ ਸ਼ਮਾ ਸਾਹਮਣੇ ਬਲਦੀ ਵੇਖ ਵੇਖ ਕੇ ਤੇ ਫਿਰ ਪਰਵਾਨੇ ਨੂੰ ਕੌਣ ਹਟਾਉਣ ਵਾਲਾ ਆਓ ਕੌਮ ਦੇ ਮਹਾਨ ਸ਼ਹੀਦ ਜਿਨ੍ਹਾਂ ਦੀ ਯਾਦ ਵਿੱਚ ਅਸੀਂ ਜੁੜ ਬੈਠੇ ਹਾਂ ਵਿਦਵਾਨ ਸੱਜਣ ਤੋਂ ਲਿਖਦਾ ਕਹਿੰਦਾ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਜਾਤ ਹੈ ਸ਼ਹੀਦ ਦੀ ਜਿਹੜੀ ਮੌਤ ਹੈ ਉਹ ਮੌਤ ਨਹੀਂ ਉਹ ਜ਼ਿੰਦਗੀ ਹੈ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਜਾਤ ਹੈ ਹਜਾਤ ਵੀ ਹਜਾਤ ਹੈ ਉਹ ਮੌਤ ਵੀ ਹਜਾਤ ਹੈ ਜਿਹੜੇ ਕੌਮ ਦੇ ਸ਼ਹੀਦ ਕੌਮ ਦੇ ਪਰਵਾਨੇ ਸੰਸਾਰ ਵਿੱਚ ਆਣ ਕੇ ਅਜਿਹਾ ਕੰਮ ਕਰਕੇ ਚਲੇ ਜਾਂਦੇ ਹਨ ਸ਼ਹੀਦ ਕਦੇ ਮਰਦਾ ਨਹੀਂ ਸ਼ਹੀਦ ਅਮਰ ਹੋ ਜਾਂਦਾ ਮਰਦੀ ਤਾਂ ਕਬ ਸਾਰੀ ਦੁਨੀਆਂ ਮਰ ਜਾਂਦੀ ਹੈ ਪਰ ਜਿਹੜੇ ਸ਼ਹੀਦ ਹਨ ਉਹ ਸਦਾ ਹੀ ਅਮਰ ਹਨ ਅਟਲ ਹਨ ਮੈਂ ਨਹੀਂ ਕਹਿੰਦਾ ਸੁਲਤਾਨ ਬਾਹੂ ਜੀ ਆਪ ਕਹਿੰਦੇ ਹਨ ਕਹਿੰਦੇ ਸਫਲ ਤਿਨਾਂ ਦਾ ਜੀਵਿਆ ਬਾਹੂ ਕਬਰ ਜਿਨ੍ਹਾਂ ਦੀ ਜੀਵੇ ਹੁਣ ਕਬਰ ਤੇ ਉਸ ਮਨੁੱਖ ਦੀ ਜਿਉਣੀ ਆ ਜਿਹਨੇ ਦੇਸ਼ ਵਾਸਤੇ ਕੌਮ ਵਾਸਤੇ ਆਪਾਂ ਵਾਰਨ ਤੋਂ ਸੰਕੋਚ ਨਹੀਂ ਕੀਤਾ ਜਿਨ੍ਹਾਂ ਦੀ ਯਾਦ ਮਨਾਈ ਜਾਣੀ ਹੈ ਜਿਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਸਾਲਾਨਾ ਸਮਾਗਮ ਗੁਰਮਤਿ ਸਮਾਗਮ ਧਾਰਮਿਕ ਸਮਾਗਮ ਸੰਗਤਾਂ ਨੇ ਮਨ ਕਰਕੇ ਤਨ ਕਰਕੇ ਧਨ ਕਰਕੇ ਮਨਾਉਣੇ ਹਨ ਉਹ ਗਏ ਥੋੜੇ ਉਹ ਤਾਂ ਸਾਡੇ ਕੋਲ ਹਨ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਜਾਤ ਹੈ ਹਜਾਤ ਵੀ ਹਜਾਤ ਹੈ ਉਹ ਮੌਤ ਵੀ ਹਜਾਤ ਹੈ ਤਾਂ ਫਿਰ ਉਹ ਲਿਖਦਾ ਕਹਿੰਦਾ ਸ਼ਹੀਦੋਂ ਕੀ ਚਿਤਾਓਂ ਪੇ ਲਗੇਂਗੇ ਹਰ ਬਰਸ ਮੇਲੇ ਵਤਨ ਪੇ ਮਰਨੇ ਵਾਲੇ ਕਾ ਬਾਕੀ ਜਹੀ ਨਿਸ਼ਾਂ ਹੋਗਾ ਆਓ ਸਾਰੀ ਸੰਗਤ ਗੁਰੂ ਕੇ ਸਾਜੇ ਨਵਾਜੇ ਸਨਮਾਨਯੋਗ ਗੁਰੂ ਰੂਪ ਖਾਲਸਾ ਜੀ ਸਤਿਕਾਰਯੋਗ ਮੇਰੀਆਂ ਭੈਣਾਂ ਮੇਰੇ ਨੌਜਵਾਨ ਵੀਰ ਆਓ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਕੇ ਗੁਰੂ ਪਾਤਸ਼ਾਹ ਨੇ ਜੋ ਬਖਸ਼ਿਸ਼ ਕੀਤੀ ਆ ਫਤਿਹ ਦਾ ਪਾਵਨ ਸਿਮਰ ਕਰਕੇ ਰਸਨਾ ਨੂੰ ਪਵਿੱਤਰ ਕਰਕੇ ਝੁਕਾਈਏ ਸ਼ਹੀਦਾਂ ਨੂੰ ਸੀਸ ਤੇ ਸਾਰੀ ਸੰਗਤ ਇੱਕ ਵਾਰ ਵਜਦ ਵਿੱਚ ਆ ਕੇ ਪਿਆਰ ਸਾਥ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਤਿਗੁਰ ਨੇ ਅਪਾਰ ਕਿਰਪਾ ਬਖਸ਼ਿਸ਼ ਮੇਹਰ ਕੀਤੀ ਸਰਬੱਤ ਸੰਗਤਾਂ ਹਰ ਰੋਜ਼ ਦੀ ਤਰ੍ਹਾਂ ਹੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਗੁਰੂ ਪਾਤਸ਼ਾਹ ਦੇ ਦਰ ਵਿੱਚ ਆ ਕੇ ਅਸੀਂ ਸਵਾਸਾਂ ਰੂਪੀ ਜੀਵਨ ਨੂੰ ਸਫਲਿਆ ਕਰਦੇ ਹਾਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਦਾਰਾ ਹੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇੱਕ ਵਾਰ ਸਾਰੀ ਸੰਗਤ ਫਿਰ ਕਿਰਪਾ ਕਰੋ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਆਪ ਜੀ ਨੇ ਕਥਾ ਕੀਰਤਨ ਵਿਚਾਰਾਂ ਸਰਵਣ ਕੀਤੀਆਂ ਹਨ ਅੱਜ ਬਹੁਤ ਭਾਗਾਂ ਵਾਲਾ ਦਿਨ ਹੈ ਇੱਕ ਤੇ ਅਸੀਂ ਇਸ ਗੁਰਪੁਰਬ ਨੂੰ ਸਮਰਪਿਤ ਅੱਜ ਦੇ ਦਿਨ ਵੀ ਸੰਗਤਾਂ ਮਨਾ ਰਹੀਆਂ ਹਨ ਅੱਠਵੀਂ ਜੋਤ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਉਹਨਾਂ ਦਾ ਆਗਮਨ ਪੁਰਬ ਵੀ ਅੱਜ ਮਨਾ ਰਹੇ ਹਨ ਇੱਕ ਅਮਰ ਸ਼ਹੀਦ ਸੁਖਦੇਵ ਸਿੰਘ ਜੀ ਬੱਬਰ ਉਹਨਾਂ ਦਾ ਸ਼ਹੀਦੀ ਦਿਹਾੜਾ ਦੂਸਰੇ ਗੁਰੂ ਕੇ ਬਾਗ ਦਾ ਮੋਰਚਾ ਜਿਨ੍ਹਾਂ ਨੇ ਆਪਣੀਆਂ ਛਾਤੀਆਂ ਡਾਹ ਕੇ ਚੱਲਦੇ ਇੰਜਣ ਰੋਕੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਸਾਡਾ ਸੀ ਝੁਕਦਾ ਹੈ ਸੋ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਅਸੀਂ ਇਕੱਤਰ ਹੋਏ ਹਾਂ ਔਰ ਜਿੰਨਾ ਸਮਾਂ ਬਖਸ਼ਿਸ਼ ਹੋਇਆ ਇੰਨੇ ਸਮੇਂ ਵਿੱਚ ਵੱਧ ਤੋਂ ਰਹਿ ਕੇ ਤੁਹਾਡੀਆਂ ਵੱਧ ਤੋਂ ਵੱਧ ਅਸੀਸਾਂ ਪ੍ਰਾਪਤ ਕਰਨੀਆਂ ਹਨ ਕਥਾ ਵਿਚਾਰ ਆਪ ਸਰਵਣ ਕਰ ਰਹੇ ਸੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਜਦੋਂ ਸੰਗਤਾਂ ਦੇ ਕਹਿਣ ਤੇ ਜੈ ਸਿੰਘ ਦੇ ਕਹਿਣ ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦਿੱਲੀ ਜਾਂਦੇ ਹਨ
ਉਹਨਾਂ ਨੇ ਪਹਿਲਾਂ ਗੱਲ ਕਹੀ ਸੀ ਉਹਨਾਂ ਨੂੰ ਜੈ ਸਿੰਘ ਨੂੰ ਕਿ ਜੇ ਤਾਂ ਤੁਸੀਂ ਕਹਿੰਦੇ ਜੇ ਅਸੀਂ ਜਾਣ ਵਾਸਤੇ ਤਿਆਰ ਹਾਂ। ਸੰਗਤਾਂ ਯਾਦ ਕਰਦੀਆਂ ਸੰਗਤਾਂ ਦਾ ਹੁਕਮ ਤਾਂ ਅਸੀਂ ਮੋੜ ਹੀ ਨਹੀਂ ਸਕਦੇ। ਜੇ ਦਿੱਲੀ ਦਾ ਬਾਦਸ਼ਾਹ ਕਹਿੰਦਾ ਤਾਂ ਨਾ ਪਿਤਾ ਜੀ ਗਏ ਤਾਂ ਨਾ ਅਸੀਂ ਜਾਣਾ, ਸਾਡਾ ਬਿਲਕੁਲ ਇਨਕਾਰ ਹੈ, ਜਵਾਬ ਹੈ। ਜੈ ਸਿੰਘ ਨੇ ਕਿਹਾ ਜੀ ਇਹ ਬੇਨਤੀ ਮੇਰੀ ਅਤੇ ਸੰਗਤਾਂ ਦੀ ਹੈ, ਬਾਦਸ਼ਾਹ ਦਾ ਕੋਈ ਲੈਣ ਦੇਣ ਨਹੀਂ। ਰਹਿਣ ਦਾ ਪ੍ਰਬੰਧ ਕਹਿੰਦਾ ਜੀ ਮੇਰੀ ਘਰ ਵਿੱਚ, ਤੁਹਾਡੇ ਰਹਿਣ ਦਾ ਲੰਗਰ ਪਾਣੀ ਦਾ ਪ੍ਰਬੰਧ ਉੱਥੇ ਹੋਵੇਗਾ। ਕੋਈ ਸੰਗਤ ਤੁਹਾਨੂੰ ਯਾਦ ਕਰਦੀ, ਕੋਈ ਦਾਸ ਬੇਨਤੀ ਕਰਦਾ ਯਾਦ ਕਰਦਾ। ਗੁਰੂ ਹਰ ਰਾਏ ਸਾਹਿਬ ਨੇ ਇੱਕ ਬੇਨਤੀ ਕਹੀ ਸੀ ਕਿ ਬਾਦਸ਼ਾਹ ਨੂੰ ਦਰਸ਼ਨ ਨਹੀਂ ਦੇਣੇ। ਉਹਨਾਂ ਨੇ ਆਪਣੇ ਪੁੱਤਰ ਨੂੰ ਵਸਾਰਿਆ ਸੀ, ਕਹਿੰਦੇ ਝੂਠ ਬੋਲ ਬਾਣੀ ਬਦਲਾਈ, ਗੁਰੂ ਨਾਨਕ ਦੀ ਮਿੱਟੀ ਬਹੀਮਾਨ ਕਹਿ ਕੇ ਸੱਚ ਨੂੰ ਛੁਪਾਇਆ ਸੀ। ਮਿੱਟੀ ਬਹੀਮਾਨ ਕਹਿ ਕੇ ਤੇ ਸੱਚ ਨੂੰ ਛੁਪਾ ਦਿੱਤਾ। ਉਹਨਾਂ ਆਪਣੇ ਪੁੱਤਰ ਨੂੰ ਦਰਸ਼ਨ ਨਹੀਂ ਸਨ ਦਿੱਤੇ, ਤਾਂ ਨਾ ਹੀ ਬਾਦਸ਼ਾਹ ਦੇ ਕਹਿਣ ਦੇ ਦਿੱਲੀ ਗਏ ਸਨ। ਹੁਣ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਜੇ ਤੇ ਭਲਿਆ ਤੂੰ ਯਾਦ ਕਰਦਾ, ਤੇਰੀ ਬੇਨਤੀ ਜ਼ਰੂਰ ਪ੍ਰਵਾਨਾਂਗੇ, ਸੰਗਤ ਦਾ ਹੁਕਮ ਹੈ, ਉਹਨੂੰ ਅਸੀਂ ਅਦੂਲਾਂਗੇ ਨਹੀਂ। ਚਲੇ ਗਏ, ਮਹੱਲ ਵੀ ਚਲੇ ਗਏ। ਹੁਣ ਇੱਥੇ ਗੁਰੂ ਦੀ ਪ੍ਰੀਖਿਆ ਲੈਣ ਵਾਸਤੇ ਮਨ ਵਿੱਚ ਹੰਕਾਰ ਆ ਗਿਆ ਤੇ ਹੰਕਾਰ ਸਤਸੰਗ ਜੀ ਮਾਫ ਕਰਨਾ ਸਾਡੇ ਮਨਾਂ ਵਿੱਚ ਵੀ ਆ ਜਾਂਦਾ। ਜੇ ਕਿਸੇ ਮੇਰੇ ਵਰਗੇ ਨੂੰ ਦੋ ਗੱਲਾਂ ਵੱਧ ਆ ਗਈਆਂ ਹੰਕਾਰ ਆ ਗਿਆ, ਜੇ ਕਿਤੇ ਰੂਪ ਸੋਹਣਾ ਹੈ ਹੰਕਾਰ ਆ ਗਿਆ, ਰੁਪਈਏ 10 ਵੱਧ ਆ ਗਏ ਹੰਕਾਰ ਆ ਗਿਆ। ਤੇ ਪਰ ਮਾਫ਼ ਕਰਨਾ ਹਰ ਜੀ ਉਹ ਹੰਕਾਰ ਨਾ ਭਾਵੇਂ ਵੇਦ ਕੂਕ ਸੁਣਾਵੇ। ਜਿਸ ਤਰੀਕੇ ਦੇ ਨਾਲ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਸਾਨੂੰ ਸਮਝਾਇਆ, ਤੇ ਕੋਸ਼ਿਸ਼ ਅਸਾਂ ਪੇ ਕਰੀਏ ਜਿੰਨੇ ਵੀ ਸਰੋਤੇ ਹਾਂ, ਉਸ ਗੱਲ ਨੂੰ ਆਪਾਂ ਹਿਰਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰਨੀ ਹੈ। ਉਹ ਕੀ ਹੈ ਜੀ? ਚਲੇ ਗਏ ਮਹੱਲ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਅਜਾਤ ਸਿੰਘ ਦੇ ਘਰ ਵਿੱਚ। ਹੁਣ ਰਾਣੀ ਦੇ ਮਨ ਵਿੱਚ ਹੰਕਾਰ ਆ ਗਿਆ ਕਿ ਮੈਂ ਰਾਣੀ, ਇਹ ਛੋਟੀ ਅਵਸਥਾ ਦਾ ਗੁਰੂ ਲੋਕ ਮੰਨਦੇ ਹਨ, ਨਮਸਕਾਰ ਕਰਦੇ ਮੱਥਾ ਟੇਕਦੇ ਹਨ, ਇੰਨੀ ਛੋਟੀ ਅਵਸਥਾ ਦਾ ਗੁਰੂ ਹੋ ਹੀ ਨਹੀਂ ਸਕਦਾ। ਹਾਂ ਜੇ ਲੋਕ ਗੁਰੂ ਮੰਨਦੇ ਹਨ, ਫਿਰ ਵਿੱਚ ਹਾਂ ਆ ਗਿਆ। ਜੇ ਹਾਂ ਗੁਰੂ ਮੰਨਦੇ ਹਨ, ਜੇ ਤਾਂ ਮੈਨੂੰ ਪਹਿਚਾਣ ਜਾਣਗੇ ਤੇ ਫਿਰ ਮੈਂ ਗੁਰੂ ਮੰਨ ਲਵਾਂਗੀ, ਨਹੀਂ ਤਾਂ ਵਰਨਾ ਮੈਂ ਨਹੀਂ ਗੁਰੂ ਮੰਨਿਆ। ਮਨ ਚ ਹੰਕਾਰ ਆ ਗਿਆ। ਹੋਇਆ ਕੀ? ਦ੍ਰਿਸ਼ ਕੀ ਬਣਿਆ? ਉਹਨੇ ਆਪਣੇ ਕੱਪੜੇ ਇੱਕ ਗੋਲੀ ਨੂੰ ਪਵਾ ਦਿੱਤੇ ਤੇ ਗੋਲੀ ਵਾਲੇ ਆਪ ਪਾ ਲਏ। ਜਿਸ ਆਸਣ ਤੇ ਆਪ ਬਹਿੰਦੀ ਸੀ ਉੱਥੇ ਗੋਲੀ ਨੂੰ ਬਹਾ ਦਿੱਤਾ ਤੇ ਗੋਲੀਆਂ ਵਾਲੀ ਕਤਾਰ ਵਿੱਚ ਆਪ ਬੈਠ ਗਈ। ਵੇਖੋ ਰੱਬ ਦੇ ਨਾਲ ਮਜ਼ਾਕ, ਰੱਬ ਦੀ ਪ੍ਰੀਖਿਆ ਆਉਣ ਲੱਗੀ ਹੈ। ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਚਲੇ ਗਏ, ਹੱਥ ਵਿੱਚ ਉਹਨਾਂ ਨੇ ਛੋਟੀ ਜਿਹੀ ਛੜੀ ਹੋਇਆ ਕਰਦੀ ਸੀ, ਸੋਟੀ ਕਹਿ ਲਈ ਆਪਾਂ। ਜਿਸ ਪਲੰਗ ਉੱਤੇ, ਜਿਸ ਆਸਣ ਉੱਤੇ ਗੋਲੀ ਬੈਠੀ ਸੀ ਉਹਦੇ ਨੇਤਰ ਨੀਵੇਂ ਹਨ ਤੇ ਨੇਤਰਾਂ ਚੋਂ ਜਲ ਬਾਹਰ ਆਉਣ ਦੀ ਕੋਸ਼ਿਸ਼ ਕਰਦਾ ਪਰ ਉਹ ਰੋਕਦੀ ਹੈ। ਇੰਨੀ ਪਿਆਰ ਵਿੱਚ ਵਜਰ ਵਿੱਚ ਭਿੱਜ ਗਈ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਯਾਦ ਕਰਦੀ ਕਿ ਮੇਰੇ ਮਾਲਕ, ਪਤਾ ਨਹੀਂ ਮੈਂ ਇੱਕ ਘੜੀ ਵਾਸਤੇ ਬੈਠੀ ਹਾਂ, ਦੋ ਘੜੀਆਂ ਵਾਸਤੇ ਬੈਠੀ ਹਾਂ, ਕਿ ਜਾਂ ਤੂੰ ਮੇਰ ਦੀ ਨਜ਼ਰ ਸਵਾਲੀ ਕਰਨ ਜਾਣੀ ਆ ਕਿ ਮੈਂ ਸਾਰੀ ਉਮਰ ਇਸ ਆਸਣ ਤੇ ਰਹਿਣਾ, ਇਹ ਤਾਂ ਮੈਨੂੰ ਪਤਾ ਨਹੀਂ। ਮੇਰੇ ਮਾਲਕ ਤੂੰ ਕਿੰਨਾ ਹੈ, ਕਿੰਨਾ ਧਨਵੰਤ ਹੈ, ਕਿੰਨੀ ਤੇਰੀ ਕਿਰਪਾ ਹੈ, ਕਿੰਨੀ ਅਪਾਰ ਕਿਰਪਾ ਹੈ। ਸਾਰੀ ਉਮਰ ਮੇਰੀ ਨਾਂਗੀ ਭਾਂਡੇ ਮਾਂਜਦਿਆਂ, ਝਾੜੂ ਫੇਰਦਿਆਂ, ਲੀੜੇ ਧੋਂਦਿਆਂ ਤੇ ਤੂੰ ਕਿੱਡਾ ਬੇਅੰਤ ਹੈ ਤੇ ਮੈਨੂੰ ਐਸ ਤਖ਼ਤ ਤੇ ਬਹਾ ਦਿੱਤਾ ਈ, ਆ ਰਾਣੀਆਂ ਵਾਲੇ ਮੈਨੂੰ ਕੱਪੜੇ ਪਵਾ ਦਿੱਤੇ ਈ, ਇੱਕ ਦਾਸੀ ਨੂੰ, ਝਾੜੂ ਬਰਦਾਰ ਨੂੰ ਉਹ ਸ਼ੁਕਰਾਨਾ ਕਰ ਰਹੀ ਹੈ ਕਿ ਮੈਂ ਤੇ ਇਸ ਯੋਗ ਹੀ ਨਹੀਂ ਸੀ। ਮੇਰੇ ਮਾਲਕ ਜੋ ਤੂੰ ਕਿਰਪਾ ਕੀਤੀ ਮੈਨੂੰ ਰੁਲਦੀ ਫਿਰਦੀ ਨੂੰ ਰਾਣੀਆਂ ਵਾਲੇ ਕੱਪੜੇ ਤੇ ਐਸਾ ਆਸਣ ਤੇ ਮੈਨੂੰ ਬਹਾ ਦਿੱਤਾ, ਮੈਂ ਤੇ ਤੇਰੀ ਕਰਨੀ ਤੋਂ, ਤੇਰੀ ਲੀਲਾ ਤੋਂ ਕੁਰਬਾਨ ਜਾਂਦੀ ਹੈ। ਦੂਜੇ ਪਾਸੇ ਹੰਕਾਰ ਹੈ ਜਿਹਨੂੰ ਰੱਬ ਨੇ ਸੁਪਨ ਦਿੱਤਾ, ਬਾਦਸ਼ਾਹੀ ਦਿੱਤੀ, ਰਾਣੀ ਬਣਾਇਆ, ਮਹੱਲ ਦੀ ਰਾਣੀ ਬਣਾਇਆ, ਉਹਦੇ ਮਨ ਵਿੱਚ ਹੰਕਾਰ ਕਿ ਗੁਰੂ ਦਿਲਾਂ ਦੀਆਂ ਜਾਣਦਾ। ਸਤਿਗੁਰੂ ਜੀ ਉਹਦੇ ਕੋਲ ਗਏ, ਗੋਲੀ ਦੇ ਕੋਲ ਤਾਂ ਨਹੀਂ ਗਏ, ਗੋਲੀ ਦਾ ਮਨ ਨਿਮਾਣਾ ਯਾਦ ਕਰਦੀ ਕਿ ਤੂੰ ਮੈਨੂੰ 84 ਦੇ ਜੇਲ੍ਹ ਖਾਨੇ ਵਿੱਚੋਂ ਕੱਢ ਕੇ ਤੇ ਆਹ ਰੂਪ ਬਖਸ਼ਿਸ਼ ਕੀਤਾ। ਉਹ ਜੋ ਹੰਕਾਰ ਦੇ ਘੋੜੇ ਦੇ ਸਵਾਰ ਸੀ ਸਤਿਗੁਰੂ ਉਹਦੇ ਕੋਲ ਗਏ, ਜਿਹੜੀ ਪ੍ਰੀਖਿਆ ਲੈਣੀ ਚਾਹੁੰਦੀ ਹੈ, ਸਿਰ ਤੇ ਲਾਈ ਸੋਟੀ, ਕਹਿਣ ਲੱਗੇ ਰਾਣੀ
ਤੇਰੀ ਜਗ੍ਹਾ ਇਹ ਤੇ ਨਹੀਂ, ਤੇਰੀ ਜਗ੍ਹਾ ਇਹ ਨਹੀਂ, ਤੈਨੂੰ ਅਸ ਅਕਾਲ ਪੁਰਖ ਪਰਮਾਤਮਾ ਨੇ, ਪਰਮੇਸ਼ਰ ਨੇ, ਪਤਾ ਨੀ ਤੇਰੇ ਕਿੰਨੇ ਚੰਗੇ ਭਾਗ ਹਨ, ਤੈਨੂੰ ਰਾਣੀ ਬਣਾਇਆ ਸੀ, ਰਾਣੀਆਂ ਵਾਲਾ ਤੇਰੇ ਕੋ ਆਸਣ ਸੀ, ਉਸ ਪਲੰਗ ਤੇ ਤੂੰ ਬਹਿਨੀ ਸਾ, ਰਾਣੀਆਂ ਵਾਲੇ ਬਸਤਰ ਸੀ, ਤੇ ਆ ਗੋਲੀਆਂ ਦੀ ਕਤਾਰ ਵਿੱਚ ਬੈਠੀ ਹੈ। ਤੂੰ ਮਾਲਕ ਦਾ ਸ਼ੁਕਰਾਨਾ ਕਰਨ ਦੀ ਬਜਾਏ, ਮਾਲਕ ਦਾ ਧੰਨਵਾਦ ਕਰਨ ਦੀ ਬਜਾਏ ਉਹਦਾ ਮਜ਼ਾਕ ਉਡਾ ਰਹੀ, ਉਹਦੀ ਪ੍ਰੀਖਿਆ ਲੈ ਰਹੀ ਹੈ। ਗੋਲੀ ਦਾ ਮਨ ਨਿਮਾਣਾ, ਰਾਣੀ ਦੇ ਮਨ ਚ ਹੰਕਾਰ ਤੇ ਸਤਿਗੁਰਾਂ ਦਾ ਹੰਕਾਰ। ਹੁਣ ਰਾਣੀ ਦੀ ਕੋਈ ਪੇਸ਼ ਗਈ ਨਾ, ਜਦੋਂ ਸਤਿਗੁਰਾਂ ਨੇ ਪ੍ਰੀਖਿਆ ਲੈ, ਸਤਿਗੁਰਾਂ ਦੀ ਪ੍ਰੀਖਿਆ ਲੈਣੀ ਚਾਹੀ, ਤੇ ਉਸ ਪਰਮਾਤਮਾ ਦੀ ਪ੍ਰੀਖਿਆ ਕੋਈ ਲੈ ਸਕਦਾ? ਕੋਈ ਵੀ ਨਹੀਂ। ਉਹਦਾ ਹੰਕਾਰ ਉਹਨੂੰ ਤਖ਼ਤ ਤੋਂ ਚੁੱਕਿਆ ਤੇ ਗੋਲੀਆਂ ਦੀ ਕਤਾਰ ਚ ਬਹਾ ਦਿੱਤਾ, ਤੇ ਜਿਹਦਾ ਮਨ ਨਿਮਾਣਾ ਸੀ ਉਹਨੂੰ ਚੁੱਕ ਕੇ ਤਖ਼ਤ ਤੇ ਬਹਾ ਦਿੱਤਾ। ਸ਼ੀਹਾਂ ਬਾਜਾਂ ਚਰਗਾਂ ਕੋਈਆਂ ਤਿੰਨਾ ਖਵਾਲੇ ਘਾਹ, ਘਾਹ ਖਾਣ ਤਿੰਨਾ ਮਾਸ ਖਵਾਲੇ, ਅਈ ਚਲਾਏ ਰਾਹ ਨਦੀਆਂ ਦੇ ਵਿੱਚ ਟਿੱਪੇ ਦਿਖਾਲੇ, ਥਲੀ ਕਰੇ ਅਸਗਾਹ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ। ਇੱਕ ਵਾਰ ਸਾਰੀ ਸੰਗਤ ਕਿਰਪਾ ਕਰੋ, ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਧਾ ਭਲਾ। ਇਹ ਸਾਨੂੰ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚੋਂ, ਰਾਣੀ ਦੇ ਇਸ ਪ੍ਰੀਖਿਆ ਦੇ ਵਿੱਚੋਂ ਸਾਨੂੰ ਸਾਰਿਆਂ ਨੂੰ ਸਿੱਖਿਆ ਮਿਲਦੀ ਹੈ ਕਿ ਕਦੇ ਵੀ ਮਨ ਵਿੱਚ ਹੰਕਾਰ ਨਾ ਕਰੀਏ, ਨਿਮਾਣੇ ਬਣ ਕੇ ਰਹੀਏ ਤੇ ਮਾਲਕ ਦਾ ਧੰਨਵਾਦ ਕਰੀਏ। ਪਾਤਸ਼ਾਹ ਤੂੰ ਸਾਨੂੰ ਕਿਰਪਾ ਕੀਤੀ ਹੈ, ਆਪਣੀ ਸੰਗਤ ਬਖਸ਼ਿਸ਼ ਕੀਤੀ ਹੈ, ਤੰਦਰੁਸਤੀ ਦੇਹੀ ਬਖਸ਼ਿਸ਼ ਕੀਤੀ ਹੈ, ਅੱਖਾਂ ਬਖਸ਼ਿਸ਼ ਕੀਤੀਆਂ, ਪੈਰ ਹੱਥ ਜ਼ਬਾਨ, ਤੇਰਾ ਧੰਨਵਾਦ ਉਹਦਾ ਸ਼ੁਕਰਾਨਾ ਕਰੀਏ। ਇਹ ਸ਼ਬਦ ਹੈ, ਰਾਣੀ ਦੀ ਪ੍ਰੀਖਿਆ ਸਾਡੇ ਸਾਰੇ ਉੱਤੇ ਟੁੱਕਦੀ ਹੈ। ਹਾਂਜੀ ਆਓ ਚੱਲੀਏ ਹੁਣ ਮਹਾਬਲੀ ਯੋਧੇ ਦੇ ਜੀਵਨ ਵੱਲ। ਤਾਂ ਬੇਨਤੀ ਕਰਕੇ ਉਸ ਯੋਧੇ ਦੀ ਕੁਰਬਾਨੀ ਦੀ ਦਾਸਤਾਨ ਤੁਹਾਡੇ ਚਰਨਾਂ ਵਿੱਚ ਕਹਿਣੀ ਹੈ। ਕਹਿੰਦੇ ਦਿਲ ਲੱਗੀ ਤੋ ਅੱਛੀ ਹੈ, ਪਰ ਦਿਲ ਕੋਲ ਲੱਗੀ ਅੱਛੀ ਨਹੀਂ ਹੋਤੀ। ਅੰਮ੍ਰਿਤਸਰ ਦੀ ਘਟਨਾ, ਅੰਮ੍ਰਿਤਸਰ ਦਾ ਦ੍ਰਿਸ਼ ਉਹ ਵੇਖਿਆ ਸੀ ਸਰਦਾਰ ਊਧਮ ਸਿੰਘ ਨੇ। ਆ ਹੁਣੇ ਪੰਕਤੀਆਂ ਤੁਸੀਂ ਸਰਵਣ ਕੀਤੀਆਂ ਹਨ। 21 ਸਾਲ ਬਾਅਦ ਵੇ ਦੋਸ਼ਾਂ ਦਾ ਬਦਲਾ ਉਹਨੇ ਲਿਆ ਸੀ ਜਰਨਲ ਡਾਰ ਨੂੰ ਮਾਰ ਕੇ। ਹੁਣੇ 17 ਸਰਵਣ ਕੀਤੀਆਂ ਤੁਸੀਂ ਹਨ। ਤੇ ਅੰਮ੍ਰਿਤਸਰ ਦੀ ਘਟਨਾ, ਸੁਖਦੇਵ ਸਿੰਘ ਕਿਸੇ ਅਮੀਰ ਘਰ ਜਨਮ ਨਹੀਂ, ਗਰੀਬ ਘਰਾਣੇ ਵਿੱਚ ਜਨਮ, ਪਿਤਾ ਸਰਦਾਰ ਜਿੰਦਰ ਸਿੰਘ, ਮਾਤਾ ਹਰਨਾਮ ਕੌਰ ਜੀ, ਜਿਨ੍ਹਾਂ ਦੇ ਪਾਵਨ ਗ੍ਰਹਿ ਵਿਖੇ ਅੰਮ੍ਰਿਤਸਰ ਜ਼ਿਲ੍ਹਾ ਹੈ। ਅੰਮ੍ਰਿਤਸਰ ਦੇ ਜ਼ਿਲ੍ਹੇ ਵਿੱਚ ਇੱਕ ਪਿੰਡ ਪੈਂਦਾ ਹੈ ਦਾਸੂਵਾਲ ਪਿੰਡ ਪੈਂਦਾ। ਜਨਮ ਲਿਆ, 4 ਭਰਾ ਹਨ, 3 ਭੈਣਾਂ ਹਨ। ਸਭ ਤੋਂ ਛੋਟਾ ਹੈ ਸੁਖਦੇਵ ਸਿੰਘ। ਸੁਖਦੇਵ ਸਿੰਘ ਨੇ ਅੰਮ੍ਰਿਤ ਛਕਿਆ, ਗੁਰੂ ਕਾ ਸਿੰਘ ਸਜਿਆ ਤੇ ਸੰਗਤ ਹੋ ਗਈ ਮਹਾਪੁਰਸ਼ ਮਹਾਬਲੀ ਯੋਧੇ, ਜੁਗ ਪਲਟਾਊ ਮਹਾਬਲੀ ਯੋਧੇ, ਦਮਦਮੀ ਟਕਸਾਲ ਦੇ ਮੁਖੀਏ, ਜਿਨ੍ਹਾਂ ਨੇ ਦੇਸ਼ ਔਰ ਕੌਮ ਦੀ ਤਕਦੀਰ ਬਦਲੀ। ਸੰਤ ਬਾਬਾ ਜਰਨੈਲ ਸਿੰਘ, ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ, ਸੰਤ ਵੀ ਬਾਬਾ ਵੀ ਮਹਾਬਲੀ ਯੋਧੇ ਵੀ, ਉਹਨਾਂ ਦੀ ਸੰਗਤ ਹੋਈ ਤੇ ਗੁਰੂ ਪਿਆਰੀ ਸਾਧ ਸੰਗਤ ਫਿਰ ਜੀਵਨ ਤਬਦੀਲੀ ਆ ਗਈ। ਸੰਗਤ ਕਰਦੇ ਅਖੰਡ ਕੀਰਤਨੀਆਂ ਦੇ ਜਥੇ ਦੇ ਨਾਲ ਰਲ ਗਏ, ਟਕਸਾਲੀਆਂ ਵਾਲੇ ਬਸਤਰ ਪਾ ਲਏ, ਕੀਰਤਨ ਦੇ ਜਥੇ ਨਾਲ ਰਲ ਗਏ, ਕੀਰਤਨ ਕਰਦੇ ਹਨ। ਆਸਤਾ ਆਸਤਾ ਸਮਾਂ ਚੱਲਿਆ ਜੀ, ਆ ਗਿਆ 1978, ਆ ਗਈ ਵਿਸਾਖੀ। ਵਿਸਾਖੀ ਵਾਲਾ ਦਿਨ ਹੈ, ਨਕਲੀ ਨਿਰੰਕਾਰ ਯੱਜ ਨੂੰ ਗੁਰਬਚਨ ਸਿੰਘ ਕਹਿੰਦੇ ਹਨ, ਪਰ ਲੇਕਿਨ ਵੱਧ ਫੈਲਿਆ ਕਰਨ ਕਰਕੇ ਗੁਰਬਚਨਾ ਨਰਕ ਧਾਰੀਆ ਕਰਕੇ ਉਹਨੂੰ ਯਾਦ ਕਰਦੇ ਹਨ। ਉਹਨੇ ਇੱਕ ਪ੍ਰੋਗਰਾਮ ਬਣਾਇਆ ਕਿ ਮੈਂ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਇੱਕ ਜਲੂਸ ਕੱਢਣਾ। ਉਸ ਤਰ੍ਹਾਂ ਤੇ ਕੋਈ ਮਨਾਈ ਨਹੀਂ, ਸੰਤਾਂ ਨੂੰ ਖਬਰ ਮਿਲੀ, ਸੰਤ ਕਹਿਣ ਲੱਗੇ ਵੀ ਧਾਰਮਿਕ ਮਸਲੇ 'ਚ ਕੋਈ ਨਹੀਂ। ਜਲੂਸ 1 ਦੇ 2 ਕੱਢੇ, 4 ਕੱਢੇ, ਹਰ ਰੋਜ਼ ਕੱਢੇ, ਸਾਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ। ਪਰ ਜਿਸ ਤਰੀਕੇ ਨਾਲ ਉਹ ਕੱਢਣਾ ਚਾਹੁੰਦਾ, ਉਸ ਤਰੀਕੇ ਨਾਲ ਅਸੀਂ ਜਲੂਸ ਨਿਕਲ ਨਹੀਂ ਦੇਵਾਂਗੇ। ਉਹ ਚਾਹੁੰਦਾ ਸੀ ਇੱਕ ਰੱਥ ਵਿੱਚ ਮਹਾਰਾਜ ਦਾ ਸਰੂਪ ਰੱਖ ਕੇ, ਪਾਲਕੀ ਰੱਖ ਕੇ, ਮੈਂ ਲਾਗੇ ਕੁਰਸੀ ਤੇ ਬਵਾਂ, ਜੋੜਾ ਪਾ ਕੇ ਬਵਾਂ, ਇਸ ਤਰੀਕੇ ਨਾਲ ਮੈਂ ਸ਼ਹਿਰ ਦੇ ਵਿੱਚ ਜਲੂਸ ਕੱਢਾਂ, ਸੰਗਤਾਂ ਨੂੰ ਪਤਾ ਲੱਗਾ। ਮੈਂ ਜਾ ਕੇ ਸੰਤਾਂ ਨੂੰ ਜਾ ਕੇ ਦੱਸਿਆ ਕਿ ਬਾਬਾ ਜੀ ਆਹ ਕੁਛ ਗੁਰਬਚਨਾ ਕਰ ਰਿਹਾ। ਕਹਿਣ ਲੱਗੇ ਉਹਨੂੰ ਜਲੂਸ ਕੱਢਣ ਸਾਨੂੰ ਕੋਈ ਮਨਾਹੀ ਨਹੀਂ, ਪਰ ਜਿਸ ਤਰੀਕੇ ਨਾਲ ਕੱਢਣਾ ਚਾਹੁੰਦਾ ਇਸ ਤਰੀਕੇ ਨਾਲ ਅਸੀਂ ਇਹ ਕੁਝ ਹੋਣ ਨਹੀਂ ਦੇਵਾਂਗੇ।
ਤੇ ਫਿਰ ਸੰਗਤਾਂ ਨੇ ਬੇਨਤੀ ਕੀਤੀ ਕਿ ਜਥੇਦਾਰ ਜੀ ਇਹ ਹੁਣ ਫਿਰ ਕਿਰਪਾ ਤੁਸੀਂ ਕਰਨੀ ਹੈ। ਕਹਿੰਦੇ ਤੁਸੀਂ ਕਰਨੀ ਹੈ। ਕਹਿਣ ਲੱਗੇ ਠੀਕ ਹੈ, ਅਸੀਂ ਤੇ ਕਿਰਪਾ ਨਹੀਂ ਕਰ ਸਕਦੇ, ਕਿਰਪਾ ਤੇ ਕਰਨੀ ਅਕਾਲ ਪੁਰਖ ਨੇ, ਜਿਹਦਾ ਕੰਮ ਹੈ ਉਹਨੇ ਵਿੱਚ ਆਣ ਕੇ ਸਹਾਈ ਹੋਣਾ, ਅਸੀਂ ਤਾਂ ਉਹਦੇ ਦਾਸ ਹਾਂ। ਗੁਰੂ ਪਿਆਰੀ ਸਤ ਸੰਗਤ ਬਾਬਾ ਫੌਜਾ ਸਿੰਘ ਜੀ ਅਤਿ ਸਤਿਕਾਰਯੋਗ ਮਹਾਨ ਆਤਮਾ, ਪੂਜਨੀਕ ਆਤਮਾ ਵਾ। ਬਾਬਾ ਫੌਜਾ ਸਿੰਘ ਜੀ ਕਹਿਣ ਲੱਗੇ ਸੰਤਾਂ ਮਹਾਂਪੁਰਸ਼ਾਂ ਨੂੰ, ਕਹਿਣ ਲੱਗੇ ਜਥੇਦਾਰ ਜੀ, ਬਾਬਾ ਜੀ ਕਿਰਪਾ ਤੁਸੀਂ ਸਾਡੇ ਤੇ ਕਰੋ, ਸਾਡੇ ਸਿਰ ਤੇ ਰੱਖੋ ਤੁਸੀਂ ਆਪਣਾ ਮਿਹਰ ਭਰਿਆ ਹੱਥ। ਪਹਿਲਾਂ ਤੇ ਕੋਸ਼ਿਸ਼ ਕਰਨੀ ਉਹਨੂੰ ਸਮਝਾਉਣ ਦੀ, ਜੇ ਤੂੰ ਸਮਝ ਗਿਆ ਤੇ ਬੜੀ ਚੰਗੀ ਗੱਲ ਹੈ, ਤੇ ਜੇ ਨਾ ਸਮਝਿਆ ਤੇ ਫਿਰ ਕਿਰਪਾ ਕਰਿਓ, ਕਾਰਾ ਸੀ ਕਰ ਦੇਣਾ ਸਾਂਭ ਤੁਸੀਂ ਲਿਓ। ਸੰਤ ਮਹਾਂਪੁਰਸ਼ ਜੀ ਕਹਿਣ ਲੱਗੇ ਬੜੀ ਚੰਗੀ ਗੱਲ ਹੈ। ਇਹ ਗਿਣਤੀ ਦੇ ਕੁਛ ਆਦਮੀ ਗਏ, ਗਿਣਤੀ ਦੇ ਕੋਈ ਤੇਜ਼ ਹਥਿਆਰ ਲੈ ਕੇ ਨਹੀਂ ਗਏ, ਕੋਈ ਤਲਵਾਰਾਂ ਲੈ ਕੇ ਨਹੀਂ ਗਏ, ਕੋਈ ਬੰਦੂਕਾਂ ਪਸਤੌਲ ਲੈ ਕੇ ਨਹੀਂ ਗਏ। ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਗਏ 13 ਸਿੰਘ ਸ਼ਹੀਦ, 13 ਸਿੰਘ ਤੇ ਕੁਛ ਸਿੰਘ ਹੋਰ ਗਏ। ਉਹਨਾਂ ਨੇ ਆਣ ਕੇ ਕਿਹਾ ਵੀ ਗੁਰਬਚਨ ਨੂੰ ਕਿਹਾ ਵੀ ਇਸ ਤਰੀਕੇ ਦੇ ਨਾਲ ਅਸੀਂ ਜਲੂਸ ਨਹੀਂ ਕਦੇ ਬੇਦਬੀ ਨਹੀਂ ਹੋਣ ਦੇਵਾਂਗੇ। ਪਰ ਉਹ ਹੰਕਾਰ ਦੇ ਘੋੜੇ ਸਵਾਰ ਸੀ, ਉਹਦੇ ਸਿਪਾਹੀਆਂ ਨੇ, ਉਹਦੇ ਅਹਿਲਕਾਰਾਂ ਨੇ ਕੋਈ ਬਹੁਤੀ ਗੱਲ ਸੁਣੀ ਨਾ, ਉਹ 13 ਦੇ 13 ਸਿੰਘ ਸ਼ਹੀਦ ਕਰ ਦਿੱਤੇ। ਉਹ ਜੋ ਸ਼ਹੀਦ ਸਿੰਘ ਵੇਖੇ ਤੇ ਇਸ ਮਹਾਬਲੀ ਯੋਧੇ ਦੇ ਦਿਲ ਵਿੱਚ ਵੀ ਗੰਢ ਵੱਜ ਗਈ। ਮੈਂ ਪਹਿਲਾਂ ਬੇਨਤੀ ਕੀਤੀ ਹੈ ਨਾ ਕਿ ਦਿਲ ਲੱਗੀ ਤੂੰ ਅੱਛੀ ਹੈ, ਪਰ ਦਿਲ ਕੋ ਲੱਗੀ ਅੱਛੀ ਨਹੀਂ ਹੋਤੀ। ਇਸ ਮਹਾਬਲੀ ਯੋਧੇ ਬੱਬਰ ਨੇ, ਸੁਖਦੇਵ ਸਿੰਘ ਜੀ ਦਾ ਨਾਂ ਹੈ ਤੇ ਜਿਸਨੇ ਬੱਬਰ ਲਹਿਰ ਚਲਾਈ, ਖਾਲਸਾ ਬੱਬਰ ਲਹਿਰ ਦਿਨ ਚਲਾਈ, ਪਰ ਮੁਸੀਬਤਾਂ ਨੂੰ ਇੱਕ ਨਹੀਂ ਚੱਲਣੀਆਂ ਪਈਆਂ ਬੜੀਆਂ ਬਹੁਤ। ਵਿਦੇਸ਼ ਵਿੱਚ ਵੀ ਆਇਆ, ਦੇਸ਼ ਵਿੱਚ ਵੀ ਰਿਹਾ, ਜਿਸ ਤਰ੍ਹਾਂ ਸਰਦਾਰ ਊਧਮ ਸਿੰਘ ਨੇ ਵੀ ਕਦੀ ਕਿਤੇ ਕਦੀ ਕਿਤੇ ਬਾਹਰ ਵਿਦੇਸ਼ ਵਿੱਚ ਗਿਆ, ਜਰਮਨ ਵੀ ਗਿਆ, ਮੁਸੀਬਤਾਂ ਦਾ ਟਾਕਰਾ ਕਰਦਾ ਕਰਦਾ ਮੰਜ਼ਿਲ ਤੇ ਪਹੁੰਚਾ ਸੀ। ਇਸ ਮਹਾਬਲੀ ਯੋਧੇ ਦੀ ਉਮਰ ਵੀ ਕੋਈ ਜ਼ਿਆਦਾ ਨਹੀਂ, 1955 ਵਿੱਚ ਜਨਮ ਹੁੰਦਾ ਹੈ। 9 ਅਗਸਤ 1955 ਪਿੰਡ ਦਾਸੂਵਾਲ ਵਿਖੇ ਉਹ ਸੁਭਾਗੀ ਜੋੜੀ ਦੇ ਘਰ ਦਾ ਜਨਮ ਹੁੰਦਾ। ਚੱਲਦਾ ਗਿਆ ਸਮਾਂ, ਲਗਨ ਸੰਤਾਂ ਦੇ ਨਾਲ ਲੱਗ ਗਈ, ਗੁਰੂ ਪਿਆਰੀ ਜਿਵੇਂ ਤਬਦੀਲੀ ਆਉਂਦੀ ਗਈ, ਦੁਸ਼ਮਣਾਂ ਦੇ ਨਾਲ ਜੂਝਦਾ ਜੂਝਦਾ ਜ਼ੁਲਮ ਦਾ ਟਾਕਰਾ ਕਰਦਾ ਕਰਦਾ ਪਹੁੰਚ ਗਿਆ ਜੀ ਮਹਾਬਲੀ ਯੋਧਾ। ਅੱਜ ਦਾ ਦਿਨ 9 ਅਗਸਤ 1992 ਵਿੱਚ ਫਿਰ ਸ਼ਹੀਦ ਹੁੰਦਾ। ਕਈ ਦੇਸ਼ ਧਰੋਹੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਜੋ ਉਸ ਵੇਲੇ ਗੋਬਿੰਦ ਰਾਮ ਵਰਗੇ ਅਫਸਰ ਸਨ, ਉਹਨਾਂ ਨੂੰ ਮੌਤ ਦੀ ਘੋੜੀ ਚੜ੍ਹ ਕੇ ਫਿਰ ਸੂਰਮਾ ਜਿਵੇਂ ਆਪ ਸ਼ਹੀਦ ਹੁੰਦਾ, ਉਸ ਵੇਲੇ ਦਾ ਨਕਸ਼ਾ ਇੱਕ ਢਾਡੀ ਜਥਾ ਆਪਦੀ ਖਿਦਮਤ ਬੇਨਤੀ ਜਿਵੇਂ ਕਰ ਰਿਹਾ, ਉਸ ਮਹਾਬਲੀ ਯੋਧੇ ਨੂੰ ਝੁਕਾਈਏ ਸੀਸ, ਕਰੀਏ ਦਰਸ਼ਨ, ਖੁੰਡੇ ਦਾ ਢਾਡੀ ਜਥਾ ਬੇਨਤੀ ਇਉਂ ਕਰ ਰਿਹਾ ਜੀ।

0: ਜਿਨ੍ਹਾਂ ਨੇ ਕੌਮ ਲਈ ਕੁਝ ਕਰਨਾ ਜਸ ਗਾਉਣਾ ਸੰਗਤਾਂ ਨੇ ਜਿਨ੍ਹਾਂ ਨੇ ਕੌਮ ਲਈ ਕੁਝ ਕਰਨਾ ਧਰਮੀ ਸਿੱਖ ਯੋਧਿਆਂ ਨੇ ਜਿਨ੍ਹਾਂ ਨੇ ਪੰਥ ਕੌਮ ਲਈ ਮਰਨਾ ਧਰਮੀ ਸਿੱਖ ਯੋਧਿਆਂ ਨੇ ਜਿਨ੍ਹਾਂ ਨੇ ਪੰਥ ਕੌਮ ਲਈ ਮਰਨਾ
1: ਸੁਖਦੇਵ ਸਿੰਘ ਯੋਧਾ ਜਿਹੜਾ ਬਣਿਆ ਸੀਸ ਦਾ ਦਾਨੀ ਸੁਖਦੇਵ ਸਿੰਘ ਯੋਧਾ ਜਿਹੜਾ ਬਣਿਆ ਸੀਸ ਦਾ ਦਾਨੀ ਪੰਥੀ ਕਹਿ ਸੁਖਦੇਵ ਸਿੰਘਾ ਭੁੱਲਣੀ ਨਹੀਂ ਤੇਰੀ ਕੁਰਬਾਨੀ ਪੰਥ ਕਹਿ ਸੁਖਦੇਵ ਸਿੰਘਾ

ਪਿੰਡ ਦਾ ਸੂਆ ਜੰਮ ਕੇ ਹੋ ਜਵਾਨ ਪੰਥ ਵਿੱਚ ਆਇਆ, ਪਿੰਡ ਦਾ ਸੂਆ ਜੰਮ ਕੇ ਹੋ ਜਵਾਨ ਪੰਥ ਵਿੱਚ ਆਇਆ, ਗੁਰੂ ਘਰ ਨੂੰ ਮੁਖ ਰੱਖ ਕੇ ਗੁਰੂ ਦਾ ਸੱਚਾ ਹੁਕਮ ਕਮਾਇਆ, ਗੁਰੂ ਘਰ ਨੂੰ ਮੁਖ ਰੱਖ ਕੇ ਗੁਰੂ ਦਾ ਸੱਚਾ ਹੁਕਮ।

ਕਹਿਰ ਕਮਾਏ ਨਕਲੀ ਰੰਕਾਰੀ ਨੇ ਜਦ ਸੀ ਕੌਮ ਦੇ ਕਹਿਰ ਕਮਾਏ ਅੰਮ੍ਰਿਤ ਸਰ ਪਾਪੀਆਂ ਨੇ ਤੇਰਾ ਸਿੰਘ ਸ਼ਹੀਦ ਕਰਾਏ ਅੰਮ੍ਰਿਤ ਸਰ ਪਾਪੀਆਂ ਨੇ ਤੇਰਾ ਸਿੰਘ

ਕਾਇਮ ਤੂੰ ਬੱਬਰ ਖਾਲਸਾ ਕੀਤਾ ਸਮਾਂ ਵਕਤ ਵਿਚਾਰ ਸਿੰਘਾ ਕਾਇਮ ਤੂੰ ਬੱਬਰ ਖਾਲਸਾ ਕੀਤਾ ਖਾਲਿਸਤਾਨ ਬਣਾਉਣੇ ਲਈ ਜਿਨ੍ਹਾਂ ਨੇ ਅਮਰ

ਬਬਰਾ ਜਸ ਤੇਰਾ ਹੈ ਗਾਉਣਾ ਖਾਡੀ ਦਰਬਾਰਾਂ ਤੇ, ਬਬਰਾ ਜਸ ਤੇਰਾ ਹੈ ਗਾਉਣਾ ਗੱਲ ਜਿੱਥੇ ਸ਼ਹੀਦਾਂ ਦੀ ਉੱਥੇ ਹਰ ਥਾਂ ਚੇਤਾ ਆਉਣਾ ਗੱਲ।

ਮੈਂ ਫਿਰ ਸੱਚ ਸਾ ਲਾਹਣਾ ਹੋ ਰਹਿ ਸਿਅੜੀ ਨਾਮ ਪਧਾਰੇ ਗੁਰ ਮਿਲਿਆ ਵੇਸ ਪਲਟਿਆ ਸਾ ਧਨ ਸੱਚ ਸੀ ਗਾਰੋ ਆਵ ਹੋ ਮਿਲ ਹੋ ਸਹੇਲੀ ਹੋ ਸਿਮਰਿ ਹੋ ਸਿਰਜਣਹਾਰ ਬਈਅਰ।

ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣ ਹੋਵਾ ਸਚੜਾ ਦੂਰ ਨਾ ਭਾਲੀਐ ਘਟ ਘਟ ਸ਼ਬਦ ਪਛਾਣ ਹੋਵਾ ਸਚ ਸ਼ਬਦ ਪਛਾਣ ਹੋ ਦੂਰ ਨਾ ਜਾਣ ਹੋ ਜਿਨ ਇਹ ਰਚਨਾ ਰਚ

ਵਾ ਸਿਰ ਸਿਰ ਸਚੜੈ ਲਿਖਿਆ ਦੁਖ ਸੁਖ ਪੁਰਬ ਵਿਚਾਰੂ ਵਾ ਦੁਖ ਸੁਖ ਦੀਆ ਜਿਹਾ ਕੀਆ ਸੋ ਨਿਭੈ ਜੀ ਨਾਲੇ ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ ਆਪ ਨਿਰਾਲਮ ਧੰਦੇ ਬਾਧੀ ਕਰ ਹੁਕਮ ਛਡਾਵਣ ਹਾਰ ਅੱਜ ਕਲ ਕਰਦਿਆ ਕਾਲ ਵਿਆਪੈ ਦੂਜੇ ਭਾਏ ਵਿਕਾਰੂ ਜਮ ਮਾਰਗ ਪੰਥ ਨ ਸੁਜਈ ਉਜੜ ਅੰਧ ਗੁਬਾਰੂ ਵਾ ਨਾ ਜਲ ਲੇਫ ਤੁਲਾਈਆ ਨਾ ਭੋਜਨ ਪ੍ਰਕਾਰੂ ਵਾ

ਨਾਨਕ ਮੂਰਤ ਚਿਤਰ ਜਿਉ ਛਾੜਤ ਨਾਹਿਨ ਭੀਤ ਨਰ ਚਾਹਤ ਕਛ ਔਰ ਔਰੈ ਕੀ ਔਰੈ ਭਈ ਚਿਤਵਤ ਰਹਿ ਓਠ ਗੌਰ ਨਾਨਕ ਫਾਸੀ ਗਲ ਪਰੀ

ਪ੍ਰੀਤ ਜਿਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤਿਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ

ਕੀਤੀ ਉਚਾਰੀ। ਤਨਾ ਸ੍ਰੀਏ ਪਾਚੋ ਗਾਈ ਮਾਲ ਰਾਗ ਕੌਸਕ ਸੰਗਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕੌਸਕ ਉਭਾਰਾ ਖਾਉ ਖਟ ਔ ਭੌਰਾ ਨਦ ਗਾਏ ਅਸ਼ਟ ਮਾਲ ਕੌਸਕ ਸੰਗ ਲਾਏ ਪੁਨ ਆਇਓ ਹਿੰਡੋਲ ਪੰਚਨਾਰ ਸੰਗ ਅਸ਼ਟ ਸੁਤ ਉਠ ਹੈ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰਿਆਈ ਬਸੰਤੀ ਸੰਦੂਰ ਸੁਹਾਈ

ਜੀਓ ਮੇਰੇ ਸਿੱਖ ਸੁਣ ਹੋ ਪੁੱਤ ਭਾਈ ਹੋ ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸਾ ਵਾਸ ਜੀਓ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੇ ਆਨੰਦ ਅਨਹਦ ਵਜਹਿ ਵਾਜੇ ਹਰ ਆਪ ਗਲ ਮਿਲਾਵੇ ਤੁਸੀਂ

ਮੂਲ ਨਾ ਭਾਹਿਆ। ਮਿਤ ਪੈਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੈ। ਤੁਸੀਂ ਵਿਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪਹਿਨਾਵੈ। ਸਤਿਗੁਰੂ ਪ੍ਰਤੱਖ ਹੋਦੈ ਬਹਿਰਾਜ ਆਪ ਟਿਕਾਏ।

0: ਸਤਿਗੁਰੂ ਗ੍ਰੀ ਨਿਵਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਹਾਜ਼ਰੀ ਪਾ ਰਹੇ ਗੁਰੂ ਪਿਆਰੀ ਸਾਧਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਫਰਮਾਨ ਹੈ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹ, ਇਕੱਲੇ ਆਵੈ ਨਾਨਕਾ ਸੱਦੇ ਉੱਠੀ ਜਾਏ। ਅਤੇ ਬਾਬਾ ਫਰੀਦ ਜੀ ਦੇ ਵਿਚਾਰਦੇ ਹਨ, ਕੇਲ ਕਰਿੰਦੇ ਹਿੰਜ ਨੂੰ ਅਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ। ਅਤੇ ਵਾਕ ਅਨੁਸਾਰ ਗੁਰੂ ਪਿਆਰੇ ਸਾਧ ਸੰਗਤ ਜੀ ਡਾਕਟਰ ਰਵਿੰਦਰ ਸਿੰਘ ਜੀ ਰਣੀਆਂ, ਜੋ ਪਰਮਾਤਮਾ ਦੀ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ ਕੁਝ ਦਿਨ ਪਹਿਲਾਂ ਹੀ ਇੱਕ ਹਾਦਸੇ ਦੇ ਦੌਰਾਨ ਬਹੁਤ ਹੀ ਛੋਟੀ ਜਿਹੀ ਆਜੂ ਨੂੰ ਭੋਗਦੇ ਹੋਏ ਸਦੀਵੀ ਵਿਛੋੜਾ ਦੇ ਗਏ ਹਨ। ਅੱਜ ਉਹਨਾਂ ਦੇ ਪੰਜ ਪੁੱਤਰਕ ਦੇਹ ਦੇ ਸੰਸਕਾਰ ਤੋਂ ਬਾਅਦ ਰਣੀਆਂ ਪਰਿਵਾਰ ਅਤੇ ਸੰਗਤ ਵੱਲੋਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਭੋਗ ਦੀ ਸੰਪੂਰਨਤਾ ਦੀ ਅਰਦਾਸ ਹੋਈ ਹੈ। ਇਸ ਦੁਖਦਾਈ ਘਟਨਾ ਨੇ ਪੂਰੀ ਹੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ, ਜਿਸ ਵਿੱਚ ਨੇ ਵੀ ਇਸ ਗੱਲ ਨੂੰ ਸੁਣਿਆ, ਇਸ ਹਾਦਸੇ ਨੂੰ ਸੁਣਿਆ, ਉਹਨੇ ਬਹੁਤ ਹੀ ਦੁੱਖ ਦਾ ਪ੍ਰਗਟਾਵਾ ਕੀਤਾ। ਇਹ ਦੁੱਖ ਪਰਿਵਾਰ ਲਈ ਨਾ ਭੁੱਲਣ ਯੋਗ ਹੈ। ਇਸ ਦੁੱਖ ਦੇ ਸਮੇਂ ਵਿੱਚ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੀ ਪ੍ਰਬੰਧਕ ਕਮੇਟੀ ਪਰਿਵਾਰ ਦੇ ਨਾਲ ਇਹ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਅਤੇ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ ਅਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੀ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਸਤਿਗੁਰ ਸੱਚੇ ਪਾਤਸ਼ਾਹ ਇਸ ਔਖੀ ਘੜੀ ਵਿੱਚ ਪਰਿਵਾਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਪਾਣਾ ਮੰਨਣ ਦਾ ਵੱਲ ਬਖਸ਼ਣ। ਇਸ ਗੁਰੂ ਘਰ ਦੇ ਵਜ਼ੀਰ ਭਾਈ ਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਰੇ ਹੀ ਸੰਸਕਾਰ ਅਤੇ ਪਾਠਾਂ ਦੀਆਂ ਸੇਵਾ ਨਿਭਾਈਆਂ। ਇਸ ਦੇ ਨਾਲ ਹੀ ਭਾਈ ਦਵਿੰਦਰ ਸਿੰਘ ਜੀ ਹੁਣਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਕੀਰਤਨ ਦੀ ਸੇਵਾ ਕੀਤੀ ਹੈ। ਸਾਰਿਆਂ ਵੱਲੋਂ, ਸੰਗਤ ਵੱਲੋਂ ਆਪ ਜੀ ਦਾ ਧੰਨਵਾਦ। ਹੁਣ ਮੈਂ ਬੇਨਤੀ ਕਰਦਾ ਗੁਰੂ ਘਰ ਦੇ ਮੁੱਖ ਸੇਵਾਦਾਰ ਸਰਦਾਰ ਹਰਪਾਲ ਸਿੰਘ ਜੀ ਹੁਣਾਂ ਨੂੰ ਕਿ ਆਈ ਹੋਈ ਸੰਗਤ ਨੂੰ ਸੰਬੋਧਨ ਹੋਣਗੇ ਅਤੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਛੋਟੇ ਵੀਰ ਹਰਵਿੰਦਰ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰਫਤਿਹ ਪ੍ਰਵਾਨ ਕਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਵੀਰ ਜੋ ਪਿਛਲੇ ਸਮੇਂ ਸਾਨੂੰ ਵਿਛੋੜਾ ਦੇ ਗਿਆ ਆ ਛੋਟੀ ਉਮਰੇ, ਉਹਦਾ ਜੋ ਪਿਆਰ ਸਾਡੇ ਨਾਲ ਪਰਸਨਲ ਸੀਗਾ ਉਹ ਤਾਂ ਸੀ, ਉਹ ਪਰ ਉਹ ਬੜਾ ਜ਼ਿੰਮੇਵਾਰ ਅਤੇ ਹਸਮੁੱਖ ਇਨਸਾਨ ਸੀ। ਹਮੇਸ਼ਾ ਦੂਜਿਆਂ ਪ੍ਰਤੀ ਉਹ ਬਹੁਤ ਸੋਚਦਾ ਸੀ। ਜੇ ਆਪਾਂ ਉਸ ਜਾਣ ਵਾਲੇ ਦਿਨ ਦੀ ਵੀ ਗੱਲ ਕਰੀਏ, ਉਸ ਦਿਨ ਸਾਡਾ ਛੋਟਾ ਭਤੀਜਾ ਫਤਿਹ ਉਹਦੀ ਗੋਦੀ ਵਿੱਚ ਸੀ ਜਿਸ ਟਾਈਮ ਇਹ ਭਾਣਾ ਵਾਪਰਿਆ। ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਜਦੋਂ ਵੀ ਕਦੇ ਵਕਤ ਪੈਂਦਾ ਹਰੇਕ ਨੂੰ ਆਪਣੀ ਜਾਨ ਦੀ ਫਿਕਰ ਹੁੰਦੀ ਹੈ, ਪਰ ਉਸਨੇ ਫਤਿਹ ਸਾਡੀ ਝੋਲੀ ਪਾ ਲਿਆ, ਪਰ ਆਪ ਇਸ ਜਹਾਨੋਂ ਕੂਚ ਕਰ ਗਿਆ। ਪਰ ਉਸ ਡਾਢੇ ਦੇ ਮੂਹਰੇ ਕਿਸੇ ਦਾ ਜ਼ੋਰ ਨਹੀਂ, ਜਦੋਂ ਉਹਦਾ ਹੁਕਮ ਆਉਂਦਾ ਆ ਆਪਾਂ ਨੂੰ ਜਾਣਾ ਹੀ ਪੈਂਦਾ ਆ। ਗੁਰੂ ਘਰ ਦੇ ਸਮੂਹ ਸੇਵਾਦਾਰ, ਕੈਲਗਰ ਦੀ ਸੰਗਤ ਇਸ ਦੁੱਖ ਦੀ ਘੜੀ ਵਿੱਚ ਜਿੱਥੇ ਰਣੀਏ ਪਰਿਵਾਰ ਨਾਲ ਖੜੀ ਹੈ, ਉੱਥੋਂ ਹੀ ਕੱਦੋਂ ਪਰਿਵਾਰ ਦੇ ਨਾਲ ਵੀ ਇਸ ਦੁੱਖ ਦੀ ਘੜੀ ਦੇ ਨਾਲ ਖੜੀ ਹੈ ਅਤੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੀ ਹੈ ਵੀ ਪਰਮਾਤਮਾ ਇਸ ਭਾਣੇ ਨੂੰ ਝੱਲਣ ਦਾ ਬਲ ਬਖਸ਼ੇ ਅਤੇ ਸਾਡੇ ਵੀਰ ਨੂੰ ਆਪਦੇ ਚਰਨਾਂ 'ਚ ਨਿਵਾਸ ਬਖਸ਼ੇ। ਗੁਰੂ ਘਰ ਦਾ ਕੁੱਕਰ ਹੁਣ ਤੇ ਕੁਝ ਕੁ ਫਰਜ਼ ਵੀ ਬਣਦੇ ਆ, ਉਹਦੇ ਤੌਰ 'ਤੇ ਮੈਂ ਆਪਣੇ ਛੋਟੇ ਵੀਰ अमनदीप अते भैन रमन नूं बेनती करूंगा कि तुहाडा फर्ज बनदा आ हुण इस दुख की घड़ी विच अपने परिवार का ध्यान रखना, क्योंकि संसार दे विच जे आपां सुनीए तां सब तो वड्डा दुख जां सब तो वड्डा भार एक प्यो लई अपने पुत दी अर्थी नूं कंधा देना हुंदा आ। पर साडा छोटा वीर साडी भैण बहुत समझदार ने, जो घाटा सानू पूरा हो गया आ पूरा तां कदे नहीं होना, पर असी गां आपदे परिवार नूं सांभण लई इह उपराला करना आ। मैं परिवार के चरणों से भी बेनती करूंगा भी जिन्ना भी हो सके उस वीर के नाते बाणी पढ़ो, क्योंकि उही सहाई होनी आ। परमात्मा का भाणा मनना ही साढ़े लिए हुक्म आ। रणीए परिवार वालों जिन्हें भी साढ़े सज्जन मित्र इस दुख की घड़ी विच साढ़े नाल उस दिन के मोढ़े ना मोढ़ा ला के खड़े आ, उन्हां दा आई हुई समूह संगत का गुरद्वारा साहब के प्रबंधक का सारिया का बहुत बहुत धन्यवाद। समुची साह संगत के चरणों च बेनती है भी सारे ने लंगर पानी प्रशादा छक के जाना आते परमात्मा दे अगे अरदास बेनती करनी कि साढ़े छोटे भरा आपके चरणों च नमाज बख्शे और परमान नूं भाणा मन का बल बख्शे। वाहेगुरु जी का खालसा, वाहेगुरु जी की फतेह।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗੁਰੂ ਘਰ ਦੇ ਮੁੱਖ ਸੇਵਾਦਾਰ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਰਣੀਆਂ ਪਰਿਵਾਰ ਵੱਲੋਂ ਆਪ ਸਾਰੀ ਸੰਗਤ ਦਾ ਧੰਨਵਾਦ ਜੋ ਇਸ ਔਖੇ ਸਮੇਂ ਵਿੱਚ ਆਪ ਜੀ ਆਣ ਕੇ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਹੈ, ਅੰਤਮ ਰਸਾਂ ਵਿੱਚ ਸ਼ਾਮਿਲ ਹੋਏ ਹੋ। ਸਾਰੇ ਪਰਿਵਾਰ ਵੱਲੋਂ ਬੇਨਤੀ ਹੈ ਕਿ ਗੁਰੂ ਕੇ ਲੰਗਰ ਤਿਆਰ ਹਨ, ਆਪ ਕਿਰਪਾ ਕਰਕੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਗੁਰੂ ਸਤਿਕਾਰੀ ਸਾਧ ਸੰਗਤ ਜੀ ਅੱਜ ਸਾਡੇ ਪਾਸ ਪਹੁੰਚ ਚੁੱਕੇ ਹਨ, ਪੰਥ ਦੀ ਜਾਣੀ ਮਾਣੀ ਹਸਤੀ, ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਸ਼ਖਸੀਅਤ ਭਾਈ ਜਗਦੀਪ ਸਿੰਘ ਜੀ ਫਰੀਦਕੋਟ। ਅੱਜ ਆਪ ਜੀ ਦਾ ਇਸ ਫੇਰੀ ਦਾ ਕਥਾ ਦਾ ਅਤੇ ਵਿਚਾਰ ਚਰਚਾ ਦਾ ਲਾਸਟ ਦੀਵਾਨ ਹੈ ਇਸ ਗੁਰੂ ਘਰ ਵਿੱਚ। ਭਾਈ ਜਗਦੀਪ ਸਿੰਘ ਜੀ ਨੇ ਪੰਥ ਦਾ ਅਣਗੋਲਿਆ ਹੋਇਆ ਇਤਿਹਾਸ ਸਾਡੇ ਸਾਹਮਣੇ ਲਿਆਉਣ ਲਈ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਰਹਿ ਕੇ ਦਿਨ ਰਾਤ ਇੱਕ ਕਰਕੇ ਯਤਨ ਕੀਤੇ ਅਤੇ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਉਹ ਯਤਨ ਸਫਲ ਹੋਏ। ਨਾਨਕ ਰਾਜ ਚਲਾਇਆ ਸਲੇਖ ਹੇਠ ਛਪੇ ਵੱਖ ਵੱਖ ਨਾਵਲਾਂ 'ਤੇ ਰਾਹੀਂ ਅੰਨੇ ਅੰਨੇ ਪਾਤਸ਼ਾਹੀ ਦੇ ਨਾਲ ਇਹਨਾਂ ਦੀ ਲਿਖਤ ਦਾ ਆਗਾਜ਼ ਹੋਇਆ, ਜਿਸ ਵਿੱਚ ਬਾਬਾ ਤਾਰਾ ਸਿੰਘ ਜੀ ਵਾਂ ਤੋਂ ਲੈ ਕੇ 18ਵੀਂ ਸਦੀ ਦੇ ਮਹਾਨ ਯੋਧਿਆਂ ਦਾ ਇਤਿਹਾਸ ਦਰਸਾਇਆ ਗਿਆ। ਫਿਰ ਇਸੇ ਹੀ ਤਰ੍ਹਾਂ ਅਣਗੌਲਿਆਂ ਦੋ ਲਿਖਤਾਂ ਅਗਲੀਆਂ ਦੋ ਲਿਖਤਾਂ ਦੇ ਵਿੱਚ ਵੇਲਿਓ ਨਿਕਲਦੇ ਸ਼ੇਰ ਚੜ੍ਹੇ ਤੁਰੰਗ ਉਡਾਵੇ ਬਾਜ ਸਾਨੂੰ ਪੜ੍ਹਨ ਨੂੰ ਦਾ ਸੁਭਾਗ ਪ੍ਰਾਪਤ ਹੋਇਆ। ਆਪ ਜੀ ਦੀਆਂ ਲਿਖਤਾਂ ਹਰ ਵਰਗ ਵਿੱਚ ਬਹੁਤ ਹੀ ਦਿਲਚਸਪੀ ਦੇ ਨਾਲ ਪੜ੍ਹੀਆਂ ਅਤੇ ਸਮਝੀਆਂ ਜਾਂਦੀਆਂ ਹਨ। ਹੁਣ ਅਸੀਂ ਬੇਨਤੀ ਕਰਦੇ ਹਾਂ ਭਾਈ ਜਗਦੀਪ ਸਿੰਘ ਜੀ ਫਰੀਦਕੋਟ ਹੋਣਾ ਨੂੰ ਕਿ ਉਹ ਆਪਣੇ ਵਿਚਾਰਾਂ ਦੀ ਸਾਂਝ ਸੰਗਤਾਂ ਨਾਲ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਪਿਆਰੀ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀਆਂ ਦੀ ਮਿਹਰ ਹੈ ਕਿ ਆਪ ਸੰਗਤਾਂ ਦੇ ਮੁੜ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਾਖੀ ਆਪਾਂ ਸਤਿਗੁਰਾਂ ਦੀ ਚਲਾਈ ਕੱਲ੍ਹ ਧੰਨ ਗੁਰੂ ਨੌਵੇਂ ਪਾਤਸ਼ਾਹ ਜੀ ਹਾਂ ਮਹਾਰਾਜ ਦੀ, ਅਤੇ ਚੱਲਦੀ ਸਾਖੀ ਦੇ ਵਿੱਚ ਇੱਕ ਸਾਖੀ ਆਈ ਕਿ ਧੰਨ ਗੁਰੂ ਨੌਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਜੀਆਂ ਨੇ ਜਦੋਂ ਮੀਰੀ ਪੀਰੀ ਧਾਰਨ ਕੀਤੀਆਂ ਤਾਂ ਉਹ ਧਾਰਨ ਕਰਕੇ ਅਤੇ ਥੋੜ੍ਹੇ ਸਮੇਂ ਬਾਅਦ ਉਤਾਰਤੀਆਂ। ਭਾਈ ਮੱਖਣ ਸ਼ਾਹ ਹੋਰਾਂ ਨੇ ਪੁੱਛਿਆ, ਸੱਚੇ ਪਾਤਸ਼ਾਹ ਆਪ ਜੀ ਪਹਿਨੋਗੇ ਨਹੀਂ ਮੀਰੀ ਪੀਰੀ? ਧੰਨ ਗੁਰੂ ਨੌਵੇਂ ਪਾਤਸ਼ਾਹ ਕਹਿੰਦੇ ਜੀ ਤਲਵਾਰ ਦਾ ਧਨੀ ਆ ਰਿਹਾ, ਉਹ ਮੇਰੀ ਪੀਰੀ ਧਾਰਨ ਕਰੇਗਾ। ਆਪਾਂ ਕੱਲ੍ਹ ਸਾਖੀ ਤੋਰਦੇ ਸੀਗੇ ਤਲਵਾਰ ਦਾ ਧਨੀ ਕੌਣ ਹੈ, ਉਹਦੀ ਸਾਖੀ ਆਪਾਂ ਕੱਲ੍ਹ ਨੂੰ ਤੋਰਾਂਗੇ। ਸਿੰਘਾਂ ਨੇ ਹੁਕਮ ਕੀਤਾ ਕਿ ਸਿੱਖ ਰਾਜ ਦੀਆਂ ਕੁਛ ਸਾਖੀਆਂ ਵੀ ਸਾਂਝੀਆਂ ਕੀਤੀਆਂ ਜਾਣ। ਸੋ ਸੱਚੇ ਪਾਤਸ਼ਾਹ ਮਿਹਰ ਕਰਨ, ਜਿੰਨਾ ਕੁ ਸਮਾਂ ਉਹਦੇ ਵਿੱਚ ਆਪਾਂ ਕਲਗੀਧਰ ਮਹਾਰਾਜ ਜੀ ਦੀਆਂ ਕੁਛ ਸਾਖੀਆਂ ਨਾਲ ਸਾਂਝ ਪਾਈਏ ਅਤੇ ਕਲਗੀਧਰ ਮਹਾਰਾਜ ਦੇ ਸੁਪਨਿਆਂ ਦਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸੁਪਨਿਆਂ ਦਾ ਰਾਜ ਆ ਜਿਹੜਾ, ਉਹਦੀਆਂ ਵੀ ਕੁਛ ਸਾਖੀਆਂ ਦੀ ਸਾਂਝ ਪਾਈਏ। ਜਦ ਅਸੀਂ ਕਲਗੀਧਰ ਮਹਾਰਾਜ ਬਾਰੇ ਕਿਸੇ ਵੀ ਤਰੀਕੇ ਦੀ ਕੋਈ ਵੀ ਸਾਖੀ ਤੋਰਦੇ ਹਾਂ ਤਾਂ ਸਾਡੇ ਅੰਦਰ ਇੱਕ ਤਸਵੀਰ ਬਣਦੀ ਮਹਾਰਾਜ ਦੀ, ਹਰੇਕ ਦੇ ਅੰਦਰ ਅੱਡ ਬਣ ਸਕਦੀ ਹੈ। ਪਰ ਮੈਂ ਸੋਚਦਾ ਹੁੰਦਾ ਵੀ ਜੇ ਅਸੀਂ ਸਾਰੇ ਚਾਹੁੰਦੇ ਹਾਂ ਵੀ ਕਲਗੀਧਰ ਮਹਾਰਾਜ ਦੀ ਦੇਹ ਦਾ ਸਰੂਪ, ਮਹਾਰਾਜ ਦਾ ਚਿਹਰਾ ਮੋਹਰਾ ਕੈਸਾ, ਤਾਂ ਉਹਦੇ ਲਈ ਸਭ ਤੋਂ ਜ਼ਰੂਰੀ ਹੈ ਵੀ ਅਸੀਂ 52 ਕਵੀਆਂ ਦੀਆਂ ਰਚਨਾਵਾਂ ਪੜ੍ਹੀਏ। ਸੱਚੇ ਪਾਤਸ਼ਾਹ ਜੀ ਦੇ ਦਰਬਾਰ 'ਚ ਜਿਹੜੇ ਦਰਬਾਰੀ ਕਵੀ ਸੀ ਉਹਨਾਂ ਦਰਬਾਰੀ ਕਵੀਆਂ ਦੀਆਂ ਰਚਨਾਵਾਂ ਪੜ੍ਹੀਏ। ਸਮੇਂ ਦੇ ਵਹਿਣਾਂ 'ਚ ਜਾਂ ਕਹਿ ਲਓ ਵੀ ਕੱਲ੍ਹ ਵੀ ਜਿਵੇਂ ਆਪਾਂ ਗੱਲਾਂ ਕੀਤੀਆਂ ਵੀ ਕੁਛ ਪੜ੍ਹਾਈਆਂ ਉਹੋ ਜਿਹੀਆਂ ਚੱਲੀਆਂ, ਚੱਲਦੇ ਚੱਲਦੇ ਅਸੀਂ ਕੁਛ ਉਹਨਾਂ ਗ੍ਰੰਥਾਂ ਤੋਂ ਉਹਨਾਂ ਭਾਸ਼ਾਵਾਂ ਤੋਂ ਦੂਰ ਹੋ ਗਏ ਅਤੇ ਉਹ 52 ਕਵੀ ਕਿਤੇ ਨਾ ਕਿਤੇ ਅਲੋਪ ਹੁੰਦੇ ਆ, ਆਪਣਾ ਵਾਹ ਵਾਸਤਾ ਪੈ ਨਹੀਂ ਰਿਹਾ ਉਹਨਾਂ ਨਾਲ। ਧੰਨ ਧੰਨ ਭਾਈ ਨੰਦ ਲਾਲ ਜੀ ਜਿਨ੍ਹਾਂ ਦੀਆਂ ਰਚਨਾਵਾਂ ਆਪਾਂ ਸਰਵਣ ਕਰ ਲੈਂਦੇ ਹਾਂ, ਅਕਸਰ ਕੀਰਤਨੀ ਸਿੰਘ ਸਰਵਣ ਕਰਵਾਉਂਦੇ ਆ, ਸਭ ਨੇ ਤੁਸੀਂ ਸੁਣਿਆ ਨਾਸਰੋ ਮਨਸੂਰ। ਕਿਤੇ ਨਾ ਕਿਤੇ ਰਹਿਤ ਨਾਮਿਆਂ ਦੇ ਵਿੱਚ, ਤਨਖਾਹ ਨਾਮਿਆਂ ਦੇ ਵਿੱਚ ਭਾਈ ਚੌਪਾ ਸਿੰਘ ਹੋਰਾਂ ਦੀਆਂ, ਭਾਈ ਦੇਸਾ ਸਿੰਘ ਹੋਰਾਂ ਦੀਆਂ ਰਚਨਾਵਾਂ ਆਪਾਂ ਸਰਵਣ ਕਰ ਲੈਂਦੇ ਹਾਂ। ਸਮੱਸਿਆ ਕੀ ਹੋ ਜਾਂਦੀ ਹੈ ਵੀ ਧੰਨ ਧੰਨ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਫਾਰਸੀ 'ਚ ਹੈ ਅਤੇ ਫਾਰਸੀ ਸਾਡੀ 1859 ਤੋਂ ਬਾਅਦ ਸਾਡੇ ਤੋਂ ਗੁਆਚਣੀ ਸ਼ੁਰੂ ਹੋ ਗਈ। ਬੇਸ਼ੱਕ ਅਸੀਂ ਰੋਜ਼ ਆਪਦੀ ਗੱਲਬਾਤ ਦੇ ਵਿੱਚ ਸੈਂਕੜੇ ਸ਼ਬਦ ਫਾਰਸੀ ਦੇ ਬੋਲਦੇ ਹਾਂ ਅੱਜ ਵੀ, ਪਰ ਕਿਉਂਕਿ ਉਹ ਅਵੇਅਰਨੈਸ ਹੈ ਨਹੀਂ ਅਤੇ ਉਹ ਭਾਸ਼ਾ ਅਸੀਂ ਉਵੇਂ ਕੰਟੀਨਿਊਟੀ ਨਹੀਂ ਰੱਖ ਸਕੇ, ਸਾਡੇ ਤੋਂ ਪੰਜਾਬੀ ਦੀ ਨਹੀਂ ਰੱਖ ਹੋਈ ਉਸ ਤਰੀਕੇ ਤਾਂ, ਗੁਰਮੁਖੀ ਦੀ ਨਹੀਂ ਰੱਖ ਹੋਈ ਜਿਵੇਂ ਉਵੇਂ ਉਸ ਸਮੇਂ 'ਤੇ ਰੱਖੀ ਜਾਂਦੀ ਸੀ। ਕਦੇ ਅਗਲੀ ਵਾਰੀ ਸਮਾਂ ਮਿਲਿਆ ਤਾਂ ਆਪਾਂ ਇਹ ਗੱਲਬਾਤ ਕਰਾਂਗੇ ਵੀ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਬਾਲਾਂ ਨੂੰ ਊੜਾ ਊੜਾ ਕਿਵੇਂ ਪੜ੍ਹਾਉਂਦੇ ਹੁੰਦੇ ਸੀ। ਉਹ ਸਾਡਾ ਪੈਟਰਨ ਸੀ, ਇੱਕ ਪਰੰਪਰਾ ਦੀ ਪੜ੍ਹਾਈ ਜਿਹੜੀ, ਉਹ ਕਿਵੇਂ ਪੜ੍ਹਾਉਂਦੇ ਸੀ ਅਤੇ ਉਹੀ ਚੱਲਦੇ ਚੱਲਦੇ ਸ਼ੇਰੇ ਪੰਜਾਬ ਤੱਕ ਕੈਦਾ ਪਹੁੰਚਿਆ, ਉਹ ਕੈਦੇ ਦੇ ਵਿੱਚੋਂ ਬਾਲ ਕਿਵੇਂ ਪੜ੍ਹਦੇ ਹੁੰਦੇ ਸੀ ਊੜਾ ਊੜਾ, ਅਤੇ ਅੱਜ ਅਸੀਂ ਕਿਵੇਂ ਪੜ੍ਹ ਰਹੇ ਹਾਂ। ਸੱਚੇ ਪਾਤਸ਼ਾਹ ਮਿਹਰ ਕਰਨ, ਕਦੇ ਆਪਾਂ ਉਹਨਾਂ ਸਾਖੀਆਂ ਦੀ ਸਾਂਝ ਪਾਵਾਂਗੇ। ਧੰਨ ਧੰਨ ਭਾਈ ਨੰਦ ਲਾਲ ਜੀ, ਉਹਨਾਂ ਦੀਆਂ ਰਚਨਾਵਾਂ ਫਾਰਸੀ 'ਚ ਹੋਣ ਕਰਕੇ ਸਾਡੇ ਸਮਝ 'ਚ ਨਹੀਂ ਆਉਂਦੀਆਂ। ਭਾਈ ਸਾਹਿਬ ਦੀ ਇੱਕ ਰਚਨਾ ਹੈ, ਦੀਨੋ ਦੁਨੀਆ ਦਰਕ ਮੰਦੇ ਆਪਰੀ ਰੱਖ ਸਾਰਮਾ, ਹਰ ਦੋ ਆਲਮ ਕੀਮਤੇ ਯੱਕ ਤਾਰ ਮੂਏ ਯਾਰਮਾ। ਦੀਨ ਅਤੇ ਦੁਨੀਆ ਦੋਵੇਂ ਜਹਾਨ ਸੱਚੇ ਪਾਤਸ਼ਾਹ ਜੀ ਦੇ ਤੁਸੀਂ ਕਹੋ ਵੀ ਜ਼ੁਲਫਾਂ 'ਚ ਕੈਦ ਨੇ, ਦੋਵੇਂ ਜਹਾਨ ਮਹਾਰਾਜ ਦੇ ਪਰੀਚਿਹਰੇ ਤੋਂ ਕੁਰਬਾਨ ਹੈ ਦੋਵੇਂ ਜਹਾਨ। ਸੱਚੇ ਪਾਤਸ਼ਾਹ ਜੀ ਦੇ ਉਹਨਾਂ ਕੇਸਾਂ ਦੀ ਕੀਮਤ, ਜਿਨ੍ਹਾਂ ਨੂੰ ਆਪਾਂ ਮੂਏ ਕੇਸ ਕਹਿ ਦਿੰਦੇ ਹਾਂ, ਜਿਹੜੇ ਕੰਘੇ 'ਚ ਆ ਜਾਂਦੇ ਆ ਬਾਹਰ, ਉਹਨਾਂ ਦੀ ਕੀਮਤ ਦੋ ਜਹਾਨਾਂ ਜਿੰਨੀ ਹੈ ਭਾਈ ਨੰਦ ਲਾਲ ਜੀ ਕਹਿੰਦੇ। ਅਤੇ ਮੈਂ ਸੋਚਦਾ ਸੀ ਵੀ ਧੰਨ ਧੰਨ ਭਾਈ ਨੰਦ ਲਾਲ ਜੀ ਉਸ ਸਮੇਂ ਉੱਥੇ ਹੀ ਖੜ੍ਹੇ ਹੋਣਗੇ ਪੌਂਟਾ ਸਾਹਿਬ, ਜਦੋਂ ਧੰਨ ਧੰਨ ਭਾਈ ਪੀਰ ਬੁੱਧੂ ਸ਼ਾਹ ਹੋਰਾਂ ਨੇ ਸੱਚੇ ਪਾਤਸ਼ਾਹ ਜੀ ਤੋਂ ਕੰਘਾ ਮੰਗਿਆ। ਉਹ ਇਸੇ ਕਰਕੇ ਆ ਰਚਨਾ ਦੇ ਵਿੱਚੋਂ ਜ਼ਿਕਰ ਆਉਂਦਾ ਉਸੇ ਗੱਲ ਦਾ। ਸੋ ਆਪਾਂ ਕੋਸ਼ਿਸ਼ ਕਰਦੇ ਹਾਂ ਇੱਕ ਦੋ ਸਾਖੀਆਂ ਐਸੀਆਂ ਵੀ ਮਹਾਰਾਜ ਦੇ ਕਵੀ ਸੱਚੇ ਪਾਤਸ਼ਾਹ ਨੂੰ ਕਿਵੇਂ ਚਿੱਤਰ ਰਹੇ ਆ। ਮਹਾਰਾਜ ਨੂੰ, ਦਸਮ ਪਾਤਸ਼ਾਹ ਮਹਾਰਾਜ ਨੂੰ ਜੇ ਜਾਣਨਾ ਹੋਵੇ ਤਾਂ ਸਾਨੂੰ ਜ਼ਫਰਨਾਮਾ ਪੜ੍ਹਨਾ ਚਾਹੀਦਾ। ਸੱਚੇ ਪਾਤਸ਼ਾਹ ਜੀ ਦੇ ਬੋਲ ਐਸੀ ਕਦੇ ਕਿਸੇ ਨੇ ਕਿਸੇ ਨੂੰ ਚਿੱਠੀ ਨਹੀਂ ਲਿਖੀ ਸੀ, ਨਾ ਪਹਿਲਾਂ ਨਾ ਮਗਰੋਂ, ਵੀ ਚਿੱਠੀ ਪੜ੍ਹ ਕੇ ਪੈਰਾਂ ਹੇਠੋਂ ਜ਼ਮੀਨ ਖਿਸਕ ਜੇ। ऐसी चिट्ठी चेहा शुद्ध के चूं बचगा कुछ ता चार के बाकी बेमान दस्त पेचीदा मार। औरंगजेब तू बड़ा खुश होएगा तू मेरे चार पुत्र मार ले, तू बड़ा खुश होएगा तू मेरा थोड़ा जा खालसा शहीद कर लिया, पर कुंडलिया सप वीर खालसा हजे ज्यौदा है जेड़ा तेरे घोड़िया दिया टापा थले ऐसी अग बालू कि तैनू पंजाब के दरियावां दे पानी का एक घुट नसीब नहीं हो। चिट्ठी पढ़ी वो तेग वांगू लगी वह चिट्ठी, जो तुम औरंगजेब का आखिरी समा पढ़ते हो ना तो तुम्हें पता लगता भी वह किसी डिस्टर्बेंस है जी वो धी है वो रह रही है जी एको एक ही रह गई होर तो कोई रहा नहीं वे तो पता लगता भी वह कुड़ी जो गलबात वो करती है पता लगता भी वह किसी वड्डी तुसी कह लो भी मुसीबत च आपदे आप करी बैठा तो वह कारण यही सी। पहली बारी तो हो नहीं रहा सी, ये जहांगीर नाल भी होया, ये वजीर खान नाल भी होया सी, ते औरंगजेब नाल भी होना सी। कैसे वरता रहे सिख इतिहास दे, मेरे बापू जी कहिंदे जे मैं तैनू पुछा भी फतेहगढ़ साहब जां सरहंद दे विच छोटे साहबजादियां दी याद च सब तो पहला दीवा कीने बालिया, तब इह सुभावक है मेरा सोचना कि मैं कहां भी किसी सिख ने बालिया होगा, सुभाविक आप इसे तरीके सोचांगे भी छोटे साहबजादियां दी याद च पहला दीवा किसी सिख ने बालिया हो। मैं कहता तू हैरान होएगा पहला दीवा वजीर खान ने बालिया, ये ताकत है शहीद सिंघां दी। जो तुसीं पंथ प्रकाश पढ़ते हो तुहानूं पता लगता उही वजीर खान जिहड़ा छोटे साहबजादियां नूं नीहां च चिनवा रहा उही उन्हां दी याद च दीवा बाल रहा। लंबी साखी है कदे फेर करांगे आपां दसम पातशाह जी कुछ साखियां। महाराज दे दरबार च दरबारी कवि कवितावां पढ़ रहे है, अज अपने कोल उन्ना समा नहीं आपां सारियां कवितावां पढ़दे पर एक साखी एक कविता जी का मैं जिक्र करना चाहुंना। कहिंदे महाराज का दरबार लग्या ते कोई मस्ताना आके पिछे खड़ गया, धन गलगीधर महाराज के दरबार च कोई मस्ताना आया ते पिछे खड़ गया। दुनिया नूं मस्ताना लग सकदा पर कलगीधर महाराज की निगाह नज़र महाराज की पैंदी नहीं छेती किते किसे ते, जिते पै जावे वह आम नहीं रहिंदा। कलगीधर महाराज की निगाह किसे ते पै जावे, कल मैं इत्थे बच्चों नूं भी कह रहा सी जिहड़े वह मोर्चे ते बैठे है भी भाई वोट किसे होर दी ना लो, सरकारां नूं बेनतियां करनियां जी फलानियां नूं, कलगीधर महाराज की वोट लो आपे थोड़े काम कराउणगे। तुसी कहो महाराज असीं थोड़े हाँ हाँ दृढ़ता नाल अंदरों हैगे हैं, ये दृढ़ता अंदर होनी जरूरी है। जे तू मेरा होए रहे सब जग सारे थोड़े मगर आउणगे, दृढ़ता नाल कलगीधर महाराज नूं आके कहना सच्चे पातशाह जी आ काम करो साडा, तुसीं ना करोगे महाराज कौन करूगा, ये आसरा ये साडा। जिवें साडा एक मित्र सीगा मैं कल उत्थे बालां नूं भी साखी सुणाउंदा गल सुणाउंदा सी भी जदों पिछले साल हड़ आए ना तो हड़ां दियां वीडियो आउण लग गईआं अड्ड अड्ड थावां ते पहुँचदियां होरां देशां च, ते तुसीं तां जाणदे हो सारे भी पंजाब दा विहार कैसा है, किसी ट्रैजडी नूं भी असीं किवें देखदे हां जां ट्रैजडी नूं ट्रैजडी मंनदे भी हां कि नहीं। असीं ओह न्यूजीलैंड दे विच कोई मुंडा ते ओह रीलां देखे ते उत्थे वीडियो आउण भी पंजाब दे मुंडे ट्रैक्टर लैके ते हड़ां दे विच आए भज्जे फिरदे जिवें कि मेले जाए होण। ओह गोरा कहिंदा थोड़े बंदे ट्रैजडी नूं सैलीब्रेट कदों कर रहे है तो ट्रैजडी है सैलीब्रेट क्यों कर रहे हैं। वो कहता भी मैं पता ना लगे भी मैं इन किवें समझावा भी तसीर है साड़ी, असी वड्डे घल्लू घर च 50,000 शहीद हो जाने तो बाद अरदास करते हैं पंथ की जो रखोगे तो ग्रंथ की रहेगी नाथ, पंथ ना रहेगा तेरा ग्रंथ कौन मानेगो। असी वड्डे घल्लू घर च 50,000 शहीद हो जाने तो मगरों अरदास करते हैं सच्चे पातशाह चार पैर दिन सुखां दा बतीत होया रैन आ रही है सुखां दी बतीत होवे 50,000 लाशां पईआं होण ते अरदास होवे चार पैर रैन सुखां दा बतीत दिन सुखां दा बतीत होया। हुण ओह किवें कोई दूजा बंदा इह गल समझे। ओह गोरा कहिंदा जदों कहिंदा मैं कुछ बोलिया ना मुंडा कहिंदा ते ओह गोरा कहिंदा कहिंदा मैनूं समझ लग गई थोड़ी इंश्योरेंस बहुत तकड़ी है कोई जिहड़ा तुसीं सैलीब्रेट कर रहे हैं ट्रैजडी नूं। कहिंदा मैं उहनूं कहां वी साडी इंश्योरेंस कलगियां वाला साडा आसरा ही वह है। सो भाई होर आसरिया ना जाइए महाराज ते आसरा रखिए। सचे पातशाह के दरबार च एक मस्ताना आया तो पिछे आके खड़ा, सचे पातशाह ने देखा महाराज कहिंदे आओ भाई ਕਿਵੇਂ ਆਉਣੇ ਹੋਏ, ਉਹ ਦੁਨੀਆਂ ਦੀ ਨਜ਼ਰ 'ਚ ਮਸਤਾਨਾ ਹੋ ਸਕਦਾ? ਸੱਚੇ ਪਾਤਸ਼ਾਹ ਪਛਾਣਦੇ ਨੇ, ਆਓ ਭਾਈ ਕਿਵੇਂ ਆਉਣੇ ਹੋਏ। ਕਹਿੰਦੇ ਸੱਚੇ ਪਾਤਸ਼ਾਹ ਆਪ ਜੀ ਨੂੰ ਕੁਛ ਕਵਿਤਾਵਾਂ ਸੁਣਾਉਣੀਆਂ ਚਾਹੁੰਦਾ। ਮਹਾਰਾਜ ਤਰੁੱਠੇ ਪ੍ਰੇਮ ਕਰਦੇ ਸੀ ਸੱਚੇ ਪਾਤਸ਼ਾਹ ਲਿਖਾਰੀਆਂ ਨੂੰ, ਕਵੀਆਂ ਨੂੰ। ਕਵੀਆਂ ਨੂੰ ਜੰਗ 'ਚ ਨਹੀਂ ਜਾਣ ਦਿੰਦੇ ਸੀ, ਤੁਸੀਂ ਕਲਮ ਚਲਾਉਣੀ ਹੈ ਭਾਈ। ਸੱਚੇ ਪਾਤਸ਼ਾਹ ਤਰੁੱਠੇ ਤੇ ਕਹਿੰਦੇ ਸੁਣਾਓ ਕਵਿਤਾਵਾਂ, ਪੌਂਟਾ ਸਾਹਿਬ ਦੀ ਸਾਖੀ। ਛੰਦ ਸੁਣਾਇਆ, ਪਹਿਲਾ ਛੰਦ ਕਿਹੜਾ ਛੰਦ ਸੁਣਾਇਆ? ਕੌਣ ਵੱਡੋ ਜਾਂ ਜਗਤ ਮੋ, ਕੋ ਦਾਤਾ ਕੋ ਸੂਰ, ਕਾਕੇ ਰਨ ਅਰਦਾ ਰਾ ਕਾਕੇ ਰਨ ਅਰਦਾਨ ਮੇ, ਮੁਖ ਪਰ ਬਰਸਤ ਨੂਰ, ਰਚਿਓ ਬ੍ਰਹਮ ਕਰ ਆਪਣੇ, ਦੀਨੋ ਭੂ ਕੋ ਭਾਰ, ਸੋ ਤੋ ਗੁਰੂ ਗੋਬਿੰਦ ਹੈ, ਨਾਨਕ ਕੋ ਅਵਤਾਰ। ਪਹਿਲੀ ਕਵਿਤਾ ਸੁਣਾਈ ਸੱਚੇ ਪਾਤਸ਼ਾਹ ਜੀ। ਇੱਕ ਹੋਰ ਕਵਿਤਾ ਸੁਣਾ ਦਿਆਂ, ਸੁਣਾਓ ਭਾਈ। ਐਸੇ ਕਾਹੂ ਕੇ ਨਹੀਂ, ਸੁਰ ਸੁਰ ਪਤ ਕੇ ਭੌਣ, ਈਸ ਮੁਨੀਸ ਦਲੀਸ ਰੇ, ਨਰ ਨਰੇਸ਼ ਕੇ ਕੌਣ, ਚਾਰ ਬਰਨ ਚਾਰੋ ਜਹਾਂ, ਆਸ਼ਰਮ ਕਰਤ ਆਨੰਦ, ਚਾਰ ਬਰਨ ਚਾਰੋ ਜਹਾਂ, ਆਸ਼ਰਮ ਕਰਤ ਆਨੰਦ, ਤਾਕੋ ਨਾਮ ਆਨੰਦਪੁਰ ਹੈ ਆਨੰਦ ਕੋਰ ਕੰਧ। ਆਨੰਦਪੁਰ ਕਿਹਦਾ ਨਾਂ ਹੈ? ਜਿੱਥੇ ਚਾਰੇ ਬਰਨ ਚਾਰੇ ਆਸ਼ਰਮ ਆ ਕੇ ਆਨੰਦ ਕਰਦੇ ਆ। ਮਹਾਰਾਜ ਇੱਕ ਹੋਰ ਕਵਿਤਾ ਸੁਣਾਵਾਂ। ਸੱਚੇ ਪਾਤਸ਼ਾਹ ਕਹਿੰਦੇ ਸੁਣਾਓ ਭਾਈ, ਬੜੀ ਕਮਾਲ ਕਵਿਤਾ। ਸੂਰਨ ਕੀ ਪਤ ਅਤ ਜਾਨਤ ਜਹਾਨ, ਜਾਕੋ ਤਾਕੋ ਫਲ ਦੇਤ ਸਦਾ, ਅਰ ਅਰ ਪਰ ਜੀਤ ਹੈ, ਪੂਰ ਜੇ ਹਰੀ ਕੇ ਹੀਏ, ਕਾਮ ਨਾ ਥਮਤ ਜਾਤੇ, ਹੰਸ ਰਾਮ ਕਹਿ ਸਦਾ, ਪਾਨਵ ਸੋ ਪ੍ਰੀਤ ਹੈ, ਜੋਗਨ ਕੀ ਜੀਵਨ ਸੰਜੀਵਨ ਹੈ, ਭੂਤਲ ਕੀ ਮੂਤਨ ਸੁਹੀਨ ਨਿਤ ਬਾਢਤ ਪੁਨੀਤ ਹੈ, ਪ੍ਰਬਲ ਪ੍ਰਤਾਪੀ ਪਾਤਸ਼ਾਹ ਗੁਰੂ ਗੋਬਿੰਦ ਸਿੰਘ, ਤੇਰੀ ਕਰਾ ਚੌਲੀ ਕਾਮਾ ਤੁਰ ਸੀ ਕੀ ਰੀਤ ਹੈ। ਸੱਚੇ ਪਾਤਸ਼ਾਹ ਤੁਹਾਡੇ ਕਮਰ ਕਸੇ ਦੇ ਵਿੱਚ ਜਿਹੜੀ ਕਰਾ ਚੌਲੀ ਹੈ, ਕਰਾ ਚੌਲੀ ਹੁੰਦੀ ਹੈ ਕਿਰਚ, ਦੇਖੀ ਜਿਹੜਾ ਕਿਰਚੋ ਉਹਦਾ ਹੈਂਡਲ ਉਹਦੇ ਵਰਗਾ ਹੁੰਦਾ, ਖੁੰਡੀ ਫੜ ਕੇ ਜਿਹੜੇ ਬਾਪੂ ਤੁਰਦੇ ਆ, ਕਿਰਚ ਉਹ ਛੋਟਾ ਬਰੀਕ ਸ਼ਸਤਰ ਹੁੰਦਾ। ਸੱਚੇ ਪਾਤਸ਼ਾਹ ਤੁਹਾਡੀ ਜਿਹੜੀ ਕਰਾ ਚੌਲੀ ਹੈ ਨਾ, ਕਿਰਚ ਹੈ ਤੁਹਾਡੇ ਕਮਰ ਕਸੇ 'ਚ, ਕਾਮ ਧੇਨ ਗਾਂ ਅਤੇ ਕਲਪ ਬ੍ਰਿਕਸ਼, ਉਹਤੋਂ ਤਾਕਤ ਲੈਂਦੇ ਆ ਦੁਨੀਆਂ ਦਾ ਕਾਮ ਪੂਰਾ ਕਰਨ ਵਾਸਤੇ, ਦੁਨੀਆਂ ਦੀਆਂ ਕਿਸੇ ਵੀ ਤਰੀਕੇ ਦੀਆਂ ਇੱਛਾਵਾਂ ਦੀ ਪੂਰਤੀ ਲਈ ਕਲਪ ਬ੍ਰਿਕਸ਼ ਅਤੇ ਕਾਮ ਧੇਨ ਗਾਂ ਉੱਥੋਂ ਲੈਂਦੀ ਮਹਾਰਾਜ ਤਾਕਤ, ਤੁਹਾਡੇ ਕਮਰ ਕਸੇ ਦੇ ਵਿੱਚ ਜਿਹੜੀ ਕਰਾ ਚੌਲੀ ਪਾਈ ਹੈ। ਸੱਚੇ ਪਾਤਸ਼ਾਹ ਤਰੁੱਠੇ, ਮਹਾਰਾਜ ਤਰੁੱਠੇ, ਮਹਾਰਾਜ ਨੇ ਕੋਲੇ ਬੁਲਾਇਆ, ਪ੍ਰੇਮ ਕੀਤਾ ਅਤੇ ਸੱਚੇ ਪਾਤਸ਼ਾਹ ਜੀਆਂ ਨੇ ਸੁਗਾਤਾਂ ਦਿੱਤੀਆਂ। ਕਵੀ ਦਾ ਨਾਮ ਭਾਈ ਹੰਸ ਰਾਮ ਬਾਜਪਾਈ। ਭਾਈ ਹੰਸ ਰਾਮ ਨੂੰ ਸੱਦਿਆ, ਕੋਲੇ ਬੁਲਾਇਆ ਅਤੇ ਸੁਗਾਤਾਂ ਦਿੱਤੀਆਂ। ਸੁਗਾਤਾਂ ਕੀ ਦਿੱਤੀਆਂ? ਸਭ ਤੋਂ ਪਹਿਲੀ ਸੁਗਾਤ ਸੱਚੇ ਪਾਤਸ਼ਾਹ ਜੀ ਨੇ ਦਿੱਤੀ, ਘੋੜਾ ਸੋਨੇ ਦੀ ਕਾਠੀ ਵਾਲਾ, ਸੋਨੇ ਦੀ ਕਾਠੀ ਦਾ ਘੋੜਾ। ਦੂਜੀ ਸੁਗਾਤ ਮਹਾਰਾਜ ਨੇ ਦਿੱਤੀ, ਇੱਕ ਹਾਥੀ ਜਿਹਦੇ ਗਲੇ ਦੇ ਵਿੱਚ ਹੀਰੇ ਮੋਤੀ ਅਤੇ ਜਵਾਹਰ ਅਤੇ ਸੋਨਾ ਚਮਕਦਾ ਸੀ, ਲਿਸ਼ਕਦਾ ਸੀ, ਇੱਕ ਹਾਥੀ ਦਿੱਤਾ। ਸੱਚੇ ਪਾਤਸ਼ਾਹ ਨੇ 100 ਘੋੜ ਸਵਾਰ ਸਿੰਘ ਦਿੱਤੇ, 100 ਸਿੰਘ ਨਾਲ ਦਿੱਤੇ ਘੋੜ ਸਵਾਰ, ਇੱਕ ਨਿਸ਼ਾਨ ਦਿੱਤਾ, ਇੱਕ ਨਗਾਰਾ ਦਿੱਤਾ। ਇੱਕ ਕਵੀ ਨੂੰ ਸੱਚੇ ਪਾਤਸ਼ਾਹ ਨੇ ਇਹ ਸੁਗਾਤਾਂ ਦਿੱਤੀਆਂ। ਹੁਣ ਪੌਂਟਾ ਸਾਹਿਬ ਦੇ ਨੇੜੇ ਜਦੋਂ ਹੰਸ ਰਾਮ ਕਵੀ ਜਾ ਰਹੇ ਹੈ ਆਲੇ ਦੁਆਲੇ, ਤੋਂ ਐਂ ਲੱਗਦਾ ਵੀ ਕੋਈ ਰਾਜਾ ਚੜਿਆ ਆਉਂਦਾ ਹੁੰਦਾ। ਜਿਹੜਾ ਹਰੀਚੰਦ ਹਡੂਰੀਆ ਸੀ, ਹਰੀਚੰਦ ਦਾ ਨਾਂ ਤੂੰ ਸੁਣਿਆ ਨਾ, ਪੰਘਾਣੀ ਦੀ ਜੰਗ। ਹਰੀਚੰਦ ਨੇ ਦੇਖਿਆ ਪਹਾੜ ਤੋਂ ਕਿਤੋਂ ਦੂਰੋਂ, ਉਹਨੂੰ ਲੱਗਿਆ 10ਵੇਂ ਪਾਤਸ਼ਾਹ ਜੀ ਦੀ ਸਵਾਰੀ ਆ ਰਹੀ ਹੈ, ਕਿਉਂਕਿ ਸੋਨੇ ਦੀ ਕਾਠੀ ਦਾ ਘੋੜਾ ਸੀ, ਮਹਾਰਾਜ ਦਾ ਘੋੜਾ ਸੋਨੇ ਦੀ ਕਾਠੀ ਵਾਲਾ ਹੁੰਦਾ ਸੀ। ਉਹਨੂੰ ਲੱਗਿਆ ਵੀ 10ਵੇਂ ਪਾਤਸ਼ਾਹ ਜੀ ਦੀ ਸਵਾਰੀ ਆ ਰਹੀ ਹੈ। ਉਹਨੇ ਆਪਦੇ ਸਿਪਾਹੀ ਫੌਜ ਇਕੱਠੀ ਕੀਤੀ ਵੀ ਛੋਟਾ ਜਿਹਾ ਜੱਥਾ ਮਹਾਰਾਜ ਨਾਲ, ਜਾ ਕੇ ਆਪਾਂ ਜੰਗ ਮਚਾਉਣੇ ਹਾਂ ਅਤੇ ਜਿੱਤ ਲੈਂਦੇ ਹਾਂ, ਫਤਿਹ ਕਰ ਲੈਂਦੇ ਹਾਂ। ਮੋਰਚਾ ਨੇੜੇ ਆਇਆ ਹੰਸ ਰਾਮ ਜੀ ਦੇ, ਅਤੇ ਆ ਕੇ ਤਲਵਾਰ ਕੱਢੀ ਮਿਆਨੋ ਬਾਹਰ ਅਤੇ ਜੰਗ ਲਈ ਆਵਾਜ਼ ਮਾਰੀ। ਦੂਰ ਜਿਵੇਂ ਘੋੜਾ ਭਾਈ ਹੰਸ ਰਾਮ ਜੀ ਦਾ, ਭਾਈ ਹੰਸ ਰਾਮ ਜੀ ਘੋੜੇ ਤੋਂ ਉਤਰੇ, ਇੱਧਰ ਦੂਰ ਖੜ੍ਹਾ ਹਰੀਚੰਦ। ਭਾਈ ਹੰਸ ਰਾਮ ਜੀ ਨੂੰ ਪਤਾ ਲੱਗ ਗਿਆ ਵੀ ਇਹਨੂੰ ਭੁਲੇਖਾ ਕਿਹਦਾ ਪੈ ਗਿਆ। ਤੁਸੀਂ ਦੇਖੋਗੇ ਸਿੱਖ ਇਤਿਹਾਸ 'ਚ ਆਨੰਦਪੁਰ ਸਾਹਿਬ ਤੋਂ ਸੱਚੇ ਪਾਤਸ਼ਾਹ ਜਦੋਂ ਚੱਲੇ ਆ ਅਤੇ ਉਹ ਹਜ਼ੂਰ ਸਾਹਿਬ ਪਹੁੰਚਦੇ ਪਹੁੰਚਦੇ

ਸਾਕੀ ਦਾ, ਤੇ ਮਸਕੀਨ ਜੀ ਨੂੰ ਸੁਣਿਓ, ਉਹਨਾਂ ਨੇ ਕਮਾਲ ਦਾ ਮਤਲਬ 1 ਘੰਟੇ 'ਚ ਸਾਕੀ ਸੁਣਾਈ ਆ, ਮੇਰੇ ਵਰਗੇ ਨਲਾਇਕ ਤਾਂ 5 ਮਿੰਟ ਲਾਉਂਦੇ। ਕਹਿੰਦੇ ਹੰਸ ਰਾਮ ਉਤਰੇ ਘੋੜੇ ਤੋਂ ਅਤੇ ਕਹਿੰਦੇ ਹਰੀਚੰਦ ਇੱਕ ਕਵਿਤਾ ਸੁਣ, ਕਵਿਤਾ ਬੋਲਦੇ ਆ, ਸੁਣਿਓ ਜੀ। ਦੁਦੰਬੀ ਧੰਕਾਰੇ ਵਾਜੇ ਮਾਨੋ ਜਲ ਧਰ ਗਾਜੇ, ਦੁਦੰਬੀ ਧੰਕਾਰੇ ਨਗਾਰੇ ਵੱਜਦੇ ਆ ਜਿਵੇਂ ਬੱਦਲ ਗੱਜਦੇ ਹੋਣ। ਗਜਤ ਨਿਸ਼ਾਨ ਭੈ ਭਾਨੂ ਛਿਪੇ ਜਾਤ ਹੈ, ਨਿਸ਼ਾਨ ਵੇਖ ਕੇ ਸਿੰਘਾਂ ਦੇ ਸੂਰਜ ਬੱਦਲਾਂ ਉਹਲੇ ਲੁਕਦਾ ਜਾ ਰਿਹਾ। ਹੱਥ ਨਿੱਕੇ ਹਲਕਾ ਹਜ਼ਾਰਨ ਗਣੇ ਕੇ ਹੈ, ਜਟ ਤੇ ਜਵਾਹਰ ਜੋ ਜਗਮਗ ਗਾਤ ਹੈ। ਹਾਥੀ ਦੇ ਗਲੇ ਦੇ ਵਿੱਚ ਜਿਹੜੀਆਂ ਮਾਲਾ ਪਾਈਆਂ ਤੇ ਹੀਰੇ ਪਾਏ ਆ, ਮੋਤੀ ਪਾਏ ਆ, ਉਹ ਚਮਕਦੇ ਆ, ਜਗਮਗ ਕਰਦੇ ਆ। ਕੋਰ ਸਾਜੇ ਜ਼ੋਰ ਕਰ ਨਾਲਣ ਕੇ ਸ਼ੋਰ ਸੁਣੇ, ਸੰਕਟ ਸੁਰੇਸ਼ ਔਰ ਨਰੇਸ਼ ਬਿਲਖਾਤ ਹੈ, ਭਜਦੇ ਆ ਦੇਵਤੇ ਦੇਖ ਕੇ। ਹੁਣ ਅਗਰੀਆਂ ਲਾਸਟ ਸਤਰਾਂ ਜਿਹੜੀਆਂ ਦੋ ਉਹ ਸੁਣਿਓ। ਹੰਸ ਰਾਮ ਕਹਿਤ ਬਿਰਾਜੋ ਜਨ ਭਾਗੋ, ਗੁਰੂ ਗੋਬਿੰਦ ਜੀ ਕੇ ਮੰਗੇ ਕਵੀ ਰਾਜ ਚਲੇ ਜਾਤ ਹੈ। ਹਰੀਚੰਦ ਭੁਲੇਖਾ ਨਾ ਖਾ ਜੀ, ਦਸਵੇਂ ਪਾਤਸ਼ਾਹ ਆ ਰਹੇ ਆ। ਇਹ ਦਸਵੇਂ ਪਾਤਸ਼ਾਹ ਜੀ ਦਾ ਇੱਕ ਮੰਗਤਾ ਆ ਰਿਹਾ, ਮੰਗਤਾ ਮਹਾਰਾਜ ਦੇ ਮੰਗਤਿਆਂ ਦਾ ਇਹ ਹਾਲ ਸੀ। ਦਸਵੇਂ ਪਾਤਸ਼ਾਹ ਜੀ ਦੇ ਜਿਹੜੇ ਮੰਗਤੇ ਸੀ ਉਹ ਰਾਜਿਆਂ ਨੂੰ ਚੈਲੰਜ ਕਰਦੇ ਸੀ। ਹੰਸ ਰਾਮ ਕਹਿਤ ਬਿਰਾਜੋ ਜਨ ਭਾਜੋ, ਖੜਨਾ ਖੜ ਜਾ, ਭੱਜਣਾ ਭੱਜ ਜਾ। ਪਰ ਇਹ ਦਸਵੇਂ ਪਾਤਸ਼ਾਹ ਜੀ ਨਹੀਂ ਆ ਰਹੇ, ਦਸਵੇਂ ਪਾਤਸ਼ਾਹ ਜੀ ਦਾ ਇੱਕ ਮੰਗਤਾ ਆ ਰਿਹਾ। ਆਪਦੇ ਆਪ ਨੂੰ ਸਿੰਘ ਵੀ ਨਹੀਂ ਕਿਹਾ, ਇਹ ਵੀ ਨਹੀਂ ਕਿਹਾ ਵੀ ਮਹਾਰਾਜ ਦਾ ਸਿੰਘ ਆਇਆ ਇੱਕ, ਨਾ ਸਿੰਘ ਵੀ ਵੱਡਾ ਵਰਤਾਰਾ, ਇਹ ਤਾਂ ਮਹਾਰਾਜ ਜੀ ਦਾ ਮੰਗਤਾ ਆ ਰਿਹਾ। ਇੱਕ ਹੋਰ ਸਾਖੀ ਮੈਨੂੰ ਚੇਤੇ ਆਉਂਦੀ ਹੈ, ਧੰਨ ਧੰਨ ਭਾਈ ਨੰਦ ਲਾਲ ਜੀ ਜਦੋਂ ਉਹ ਵਰਤਾਰਾ ਹੋਇਆ ਨਾ ਔਰੰਗਜ਼ੇਬ ਵਾਲਾ, ਵੀ ਉਹ ਅਨੁਵਾਦ ਕਰਨਾ ਸੀਗਾ ਕੁਰਾਨ ਦੀ ਕਿਸੇ ਆਇਤ ਦਾ ਅਨੁਵਾਦ ਕਰਨ ਵਾਸਤੇ ਨਾ ਸਾਊਦੀ ਤੋਂ ਜਾਂ ਇਰਾਨ ਤੋਂ ਕੁਰਾਨ ਦੀ ਕੋਈ ਆਇਤ ਭੇਜੀ ਗਈ ਔਰੰਗਜ਼ੇਬ ਕੋਲ ਵੀ ਇਹਦਾ ਅਨੁਵਾਦ ਕਰ ਦਿਓ ਜੀ, ਅਤੇ ਔਰੰਗਜ਼ੇਬ ਤੋਂ ਉਹ ਅਨੁਵਾਦ ਨਾ ਹੋਇਆ ਜਿਹੜਾ ਉਹ ਚਾਹੁੰਦਾ ਸੀ। ਉਹਨੇ ਸਿਆਣੇ ਕੋਈ ਦਾਨਿਸ਼ਵਰ ਮੋਮਨ ਜਿਹੜੇ ਵਿਦਵਾਨ ਹੋਣਗੇ ਉਹ ਸਾਰੇ ਸੱਦੇ, ਕਿਸੇ ਤੋਂ ਵੀ ਉਹ ਅਨੁਵਾਦ ਨਾ ਹੋਇਆ ਜਿਹੜਾ ਔਰੰਗਜ਼ੇਬ ਦੀ ਸੰਤੁਸ਼ਟੀ ਕਰਾ ਸਕੇ। ਔਰੰਗਜ਼ੇਬ ਕਹਿੰਦਾ ਨਹੀਂ, ਹੋਰ ਵਿਦਵਾਨ ਲੱਭੋ ਕੋਈ। ਕਿਸੇ ਨੇ ਉਹ ਆਇਤ ਲਈ ਅਤੇ ਭਾਈ ਨੰਦ ਲਾਲ ਜੀ ਕੋਲ ਚਲਾ ਗਿਆ। ਭਾਈ ਨੰਦ ਲਾਲ ਜੀ ਨੇ ਉਹ ਉਸ ਆਇਤ ਦਾ ਤਰਜਮਾ ਕੀਤਾ, ਅਨੁਵਾਦ ਕੀਤਾ ਔਰੰਗਜ਼ੇਬ ਕੋਲ। ਜਦੋਂ ਲੈ ਕੇ ਗਏ ਉਹ, ਔਰੰਗਜ਼ੇਬ ਕਹਿੰਦਾ ਇਹ ਕਿਹੜੇ ਮੋਮਨ ਨੇ ਅਨੁਵਾਦ ਕੀਤਾ, ਉਹਨੂੰ ਸੱਦੋ, ਉਹਨੂੰ ਤੋਹਫੇ ਦੇਈਏ, ਐਡਾ ਕਮਾਲ ਅਨੁਵਾਦ ਸਾਡੇ ਤੋਂ ਕਿਸੇ ਤੋਂ ਵੀ ਨਹੀਂ ਹੋਇਆ, ਕੌਣ ਆ ਇਹ ਮੋਮਨ ਜੀ ਨੇ ਇਹ ਅਨੁਵਾਦ ਕੀਤਾ। ਕਹਿੰਦੇ ਜੀ ਉਹ ਤਾਂ ਮੋਮਨ ਨਹੀਂ, ਉਹ ਤਾਂ ਹਿੰਦੂ ਹੈ। ਔਰੰਗਜ਼ੇਬ ਕਹਿੰਦਾ ਇਹ ਜਿਹਨੇ ਇਹ ਅਨੁਵਾਦ ਕੀਤਾ ਇਹ ਹਿੰਦੂ ਨਹੀਂ ਹੋਣਾ ਚਾਹੀਦਾ, ਇਹਨੂੰ ਮੁਸਲਮਾਨ ਕਰੋ। ਭਾਈ ਸਾਹਿਬ ਕੋਲੇ ਗੱਲ ਪਹੁੰਚੀ, ਭਾਈ ਸਾਹਿਬ ਨੂੰ ਭਾਈ ਸਾਹਿਬ ਦੇ ਸਾਥੀ ਦੱਸਦੇ ਆ ਜਾ ਕੇ ਵੀ ਔਰੰਗਜ਼ੇਬ ਦੇ ਮਨ 'ਚ ਇਹ ਗੱਲ ਆ ਗਈ ਜੀ। ਭਾਈ ਸਾਹਿਬ ਕਹਿੰਦੇ ਵੀ ਮੈਂ ਤਾਂ ਨਹੀਂ ਧਰਮ ਬਦਲਣਾ, ਤੁਸੀਂ ਫਿਰ ਇਹਦਾ ਦੇਸ਼ ਛੱਡ ਜਾਓ ਜੀ। ਉਹੀ ਕੱਲ੍ਹ ਵਾਲੀ ਸਾਖੀ, ਬ੍ਰਾਹਮਣਾਂ ਨੂੰ ਔਰੰਗਜ਼ੇਬ ਕਹਿੰਦਾ ਦੇਸ਼ ਛੱਡ ਜਾਓ, ਅਤੇ ਉਹ ਕਹਿੰਦੇ ਦਸਾਂ ਦਿਸ਼ਾਵਾਂ 'ਚ ਹੀ ਇਹ ਬੈਠਾ, ਕਿੱਧਰ ਜਾਈਏ। ਉਹੀ ਗੱਲ ਭਾਈ ਸਾਹਿਬ ਦੇ ਸਾਥੀ ਨੇ ਕਦੇ ਕਹੀ, ਜਿਹੜੇ ਭਾਈ ਸਾਹਿਬ ਦੇ ਨੇੜੇ ਕੋਈ ਸਿੱਖ ਸੀ। ਭਾਈ ਸਾਹਿਬ ਕਹਿੰਦੇ ਕਿੱਥੇ ਜਾਈਏ ਇਹਦਾ ਦੇਸ਼ ਛੱਡ ਕੇ, ਸਾਰੇ ਦੇਸ਼ 'ਤੇ ਤਾਂ ਇਹਦਾ ਰਾਜ ਹੈ। ਉਹ ਕਹਿੰਦੇ ਜੀ ਇੱਕੋ ਇੱਕ ਧਰਤੀ ਹੈ ਜਿੱਥੇ ਇਹਦਾ ਅੱਗੇ ਕਿਸੇ ਦਾ ਵੀ ਰਾਜ ਨਹੀਂ ਹੋ ਸਕਦਾ, ਉਹ ਕਿਹੜੀ ਧਰਤੀ ਹੈ? ਉਹ ਆਨੰਦਪੁਰ ਹੈ ਜੀ, ਆਪ ਜੀ ਉੱਥੇ ਜਾਈਏ। ਆਏ, ਸਾਖੀ ਚੱਲਦੀ ਹੈ ਕਿ ਕੋਈ ਸੰਨਿਆਸੀ ਬੈਠਾ ਆਨੰਦਪੁਰ ਸਾਹਿਬ ਦੀ ਜੂਹ 'ਚ, ਅਤੇ ਭਾਈ ਸਾਹਿਬ ਨੇ ਆ ਕੇ ਇਸ਼ਾਰਾ ਕਰਕੇ ਪੁੱਛਿਆ, ਕਲਗੀਧਰ ਮਹਾਰਾਜ ਦਾ ਟਿੱਲਾ ਉਹੀ ਹੈ ਜੀ? ਉਹ ਸੰਨਿਆਸੀ ਕਹਿੰਦੇ ਹਾਂਜੀ ਉਹੀ ਹੈ। ਤੁਸੀਂ ਕੀ ਜਾਣਾ ਸੀ ਉੱਧਰ? ਜੀ ਮੈਂ ਉੱਧਰ ਜਾਣਾ ਚਾਹੁੰਦਾ। ਕਹਿੰਦੇ ਸਿਰ ਧੜਤੇ ਹੀ ਹੈ ਕਿ ਤਲੀ ਦੇ ਹੈ? ਭਾਈ ਨੰਦ ਲਾਲ ਜੀ ਹੈਰਾਨ ਹੁੰਦੇ ਆ। ਫਿਰ ਭਾਈ ਨੰਦ ਲਾਲ ਜੀ ਨੂੰ ਸੰਨਿਆਸੀ ਪੁੱਛਦੇ ਆ, ਸਿਰ ਧੜਤੇ ਹੈ ਕਿ ਤਲੀ 'ਤੇ ਹੈ ਜੀ? ਭਾਈ ਸਾਹਿਬ ਕਹਿੰਦੇ ਮੈਂ ਸਮਝਿਆ ਨਹੀਂ। ਉਹ ਸੰਨਿਆਸੀ ਕਹਿੰਦੇ ਇਹ ਟਿੱਲਾ ਜਿੱਧਰ ਤੋਂ ਇਸ਼ਾਰਾ ਕੀਤਾ ਨਾ, ਇਹ ਕਿਸੇ ਕੰਨ ਪਾਟੇ ਜੋਗੀਆਂ ਦਾ ਟਿੱਲਾ ਨਹੀਂ, ਇੱਥੇ ਜਿਹੜੇ ਰਹਿੰਦੇ ਆ ਉਹਨਾਂ ਦੇ ਸਿਰ ਤਲੀਆਂ ਦੇ ਉੱਤੇ ਆ, ਜੇ ਤਲੀ 'ਤੇ ਧਰ ਸਕਦਾ ਤਾਂ ਲੈ ਜਾ। ਹੁਣ ਉਹ ਭਾਈ ਨੰਦ ਲਾਲ ਸੀ, ਉਹ ਤਾਂ ਧਰ ਸਕਦੇ ਸੀ। ਆਏ ਮਹਾਰਾਜ ਦੇ ਦਰਬਾਰ 'ਚ, ਸੱਚੇ ਪਾਤਸ਼ਾਹ ਜੀ ਆਹ ਵਰਤਾਰਾ ਹੋਇਆ, ਆਪ ਜੀ ਦੀ ਸ਼ਰਨ। ਮਹਾਰਾਜ ਕਹਿੰਦੇ ਤੁਹਾਡਾ ਹੀ ਆ ਭਾਈ ਆਨੰਦਪੁਰ, ਰਹੋ ਇੱਥੇ ਟਿਕੋ। ਸੱਚੇ ਪਾਤਸ਼ਾਹ ਜੀ ਨੇ ਭਾਈ ਨੰਦ ਲਾਲ ਜੀ ਨੂੰ ਰੱਖਿਆ ਉਸੇ ਥਾਂ 'ਤੇ। ਹਰ ਰੋਜ਼ ਭਾਈ ਨੰਦ ਲਾਲ ਜੀ ਕੀ ਦੇਖਦੇ ਆ ਕਿ ਕਲਗੀਧਰ ਮਹਾਰਾਜ ਸਿੱਖਾਂ ਨੂੰ ਕੋਈ ਨਾ ਕੋਈ ਸੇਵਾ ਦੇ ਰਹੇ ਆ, ਰੋਜ਼ ਹਰੇਕ ਸਿੱਖ ਨੂੰ ਕੋਈ ਨਾ ਕੋਈ ਸੇਵਾ ਮਿਲ ਰਹੀ ਹੈ।

ਭਾਈ ਨੰਦ ਲਾਲ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਾ ਕੇ ਕਹਿੰਦੇ, ਮਹਾਰਾਜ ਜੀ ਆਪ ਜੀ ਮੈਨੂੰ ਵੀ ਕੋਈ ਸੇਵਾ ਦਿਓ, ਮਹਾਰਾਜ ਸਾਰੇ ਸਿੱਖਾਂ ਨੂੰ ਆਪ ਜੀ ਕੋਈ ਸੇਵਾ ਦਿੰਦੇ ਹਾਂ। ਮਹਾਰਾਜ ਕਹਿੰਦੇ, ਆਪ ਜੀ ਕੀ ਕਰ ਲੈਂਦੇ ਹੋ, ਕੋਈ ਗੁਣ ਹੋਊਗਾ ਉਹ ਸੇਵਾ ਦਿੰਦੇ ਹਾਂ ਫਿਰ ਤੁਹਾਨੂੰ। ਕਿਤੇ ਭਾਈ ਨੰਦ ਲਾਲ ਜੀ ਕਹਿ ਬੈਠੇ, ਮੈਂ ਬਹੁਤ ਵੱਡਾ ਵਿਦਵਾਨ ਹਾਂ ਜੀ, ਆਲਮ ਫਾਜ਼ਿਲ ਹਾਂ ਮੈਂ, ਕਲਗੀਧਰ ਮਹਾਰਾਜ ਨੂੰ ਕੋਈ ਐਂ ਕਹਿ ਦੇਵੇ, ਮੈਂ ਬਹੁਤ ਵੱਡਾ ਵਿਦਵਾਨ ਹੈ ਜੀ, ਮੈਂ ਆਲਮ ਫਾਜ਼ਿਲ ਹੈ, ਲਿਖਾਰੀ ਹੈ ਬਹੁਤ ਵੱਡਾ। ਸੱਚੇ ਪਾਤਸ਼ਾਹ ਕਹਿੰਦੇ, ਖਾਲਸੇ ਦੇ ਝੂਠੇ ਬਰਤਨ ਮਾਂਜਿਆ ਕਰੋ। ਸੱਤ ਬਚਨ ਮਹਾਰਾਜ ਗਏ, ਬਰਤਨ ਮਾਂਜਣੇ ਸ਼ੁਰੂ ਕੀਤੇ, ਸੇਵਾ ਕੀਤੀ ਅਤੇ ਮਨ 'ਚ ਖਿਆਲ ਆਉਣ ਲੱਗ ਗਏ, ਸੱਚੇ ਪਾਤਸ਼ਾਹ ਦੀ ਪ੍ਰੀਤ ਹੈ ਜਿਹੜੀ ਉਹ ਅੰਦਰ ਚੱਲਣ ਲੱਗ ਗਈ, ਸੇਵਾ ਕੀਤੀ। ਇਹੀ ਹੁੰਦਾ ਨਾ ਜਦੋਂ ਤੁਸੀਂ ਖਾਲਸੇ ਦੇ ਝੂਠੇ ਬਰਤਨ ਮਾਂਜਦੇ ਹੋ, ਚੱਲਦੇ ਤਾਂ ਕਲਗੀਧਰ ਮਹਾਰਾਜ ਹੀ ਹੈ ਨਾ ਅੰਦਰ। ਇੱਕ ਦਿਨ ਰਾਤ ਮਤਲਬ ਇੱਕ ਸਮੇਂ ਐਸਾ ਆਇਆ ਵੀ ਜਦੋਂ ਉਹਨਾਂ ਨੂੰ ਲੱਗਿਆ ਵੀ ਮੈਂ ਮਹਾਰਾਜ ਕੋਲ ਜਾ ਕੇ ਕੋਈ ਹੋਰ ਮੰਗ ਰੱਖਦਾ। ਇੱਕ ਰਾਤ ਜਦੋਂ ਦੇਖਿਆ ਵੀ ਸਿੱਖ ਸੇਵਕ ਸਾਰੇ ਅੜਿੰਗ ਵੜਿੰਗ ਹੋ ਗਏ, ਸੁੱਖ ਲੈਣ ਲੱਗ ਗਏ, ਤਾਂ ਭਾਈ ਸਾਹਿਬ ਆਏ ਅਤੇ ਮਹਾਰਾਜ ਦੇ ਬੁੰਗੇ ਦੇ ਕੋਲ ਆ ਕੇ ਉੱਚੀ ਉੱਚੀ ਬੋਲਣ ਲੱਗ ਗਏ, ਵੀ ਆਵਾਜ਼ ਤਾਂ ਪਹੁੰਚੇ ਮਹਾਰਾਜ ਸੱਚੇ ਪਾਤਸ਼ਾਹ ਉੱਪਰਲੇ ਬੁੰਗੇ ਦੇ ਚੁਬਾਰੇ 'ਚ। ਦਿਲ ਲੈ ਲਓ ਭਾਈ, ਦਿਲ ਦਿਲ ਵਿਕਣ ਆਇਆ ਭਾਈ, ਦਿਲ ਲੈ ਲਓ ਦਿਲ। ਕਲਗੀਧਰ ਮਹਾਰਾਜ ਨੂੰ ਪਤਾ ਵੀ ਇਹਨੇ ਕਿਹਨੂੰ ਦੇਣਾ। ਮਹਾਰਾਜ ਨੇ ਬਾਰੀ ਖੋਲ੍ਹੀ, ਕਹਿੰਦੇ ਬਦਲੇ 'ਚ ਕੀ ਮੰਗਦਾ ਵਪਾਰੀਆ, ਬਦਲੇ 'ਚ? ਸੱਚੇ ਪਾਤਸ਼ਾਹ ਆਪ ਜੀ ਦੀ ਮਿਹਰ ਦੀ ਇੱਕ ਨਿਗਾਹ ਮੰਗਦਾ। ਮਹਾਰਾਜ ਕਹਿੰਦੇ, ਇਹ ਤਾਂ ਬਹੁਤ ਮਹਿੰਗਾ ਸੌਦਾ, ਐਡੀ ਵੱਡੀ ਚੀਜ਼ ਮੰਗ ਲਈ ਇੱਕ ਦਿਲ ਵੱਟੇ। ਸੱਚੇ ਪਾਤਸ਼ਾਹ ਜੀ ਨੇ ਬਾਰੀ ਬੰਦ ਕੀਤੀ ਅਤੇ ਭਾਈ ਨੰਦ ਲਾਲ ਜੀ ਕਹਿੰਦੇ, ਸੱਚੇ ਪਾਤਸ਼ਾਹ ਅੱਜ ਤੱਕ ਮੈਂ ਵੇਖਿਆ ਸੁਣਿਆ ਇਹੀ ਹੈ ਵੀ ਜਦੋਂ ਕੋਈ ਮਰਦਾ ਹੈ ਨਾ, ਉਹਦੇ ਪ੍ਰਾਣ ਨੱਕ ਰਾਹੀਂ ਜਾਂ ਮੂੰਹ ਰਾਹੀਂ ਬਾਹਰ ਨਿਕਲਦੇ ਆ, ਤੁਸੀਂ ਮਹਾਰਾਜ ਮੇਰੇ ਵੱਲ ਨੂੰ ਬਾਰੀ ਬੰਦ ਕਰਤੀ, ਮੇਰੇ ਪ੍ਰਾਣ ਅੱਖਾਂ 'ਚੋਂ ਨਿਕਲ ਜਾਣਗੇ, ਮੇਰੀ ਜਾਨ ਨਿਕਲ ਜੂ ਅੱਖਾਂ 'ਚੋਂ। ਹੁਣ ਮੰਗੀ ਮਹਾਰਾਜ ਦੀ ਮਿਹਰ ਦੀ ਇੱਕ ਨਿਗਾਹ। ਕਵੀ ਬਿਹਾਰੀ ਜੀ ਦੀ ਰਚਨਾ ਸੁਣੋ, ਗੋਬਿੰਦ ਸਿੰਘ ਗੁਰਾਂ ਗੁਰ ਸੂਰੇ, ਮਿਹਰ ਆਪਣੀ ਕੀਤੀ, ਜਿੱਤ ਵੱਲ ਨਜ਼ਰ ਉਤੇ ਵੱਲ ਮਿਹਰ, ਮਿਹਰ ਅਸਾਂ ਲੈ ਲਿੱਤੀ। ਮਹਾਰਾਜ ਜਿੱਧਰ ਨੂੰ ਨਜ਼ਰ ਕਰ ਦਿੰਦੇ ਉੱਧਰ ਮਿਹਰ ਹੋ ਜਾਂਦੀ ਹੈ, ਅਤੇ ਬਹੁਤ ਮਹਿੰਗੀ ਹੈ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਜਿੱਧਰ ਨੂੰ ਹੋ ਜਾਣੀ ਹੈ, ਬਹੁਤ ਮਹਿੰਗੀ। ਪਰ ਭਾਈ ਨੰਦ ਲਾਲ ਜੀ ਉਹ ਪ੍ਰੇਮੀ ਨੇ, ਭਾਈ ਨੰਦ ਲਾਲ ਜੀ ਸਮਝਦੇ ਨੇ ਇਹ ਗੱਲ। ਜਦੋਂ ਤੁਸੀਂ ਭਾਈ ਨੰਦ ਲਾਲ ਜੀ ਦੀ ਰਚਨਾ ਪੜ੍ਹਦੇ ਹੋ ਨਾ, ਨਸਰੋ ਮਨਸੂਰ, ਉਹਦੇ 'ਚ ਅੱਗੇ ਜਾ ਕੇ ਕਹਿੰਦੇ ਇੱਕ ਥਾਂ 'ਤੇ, ਹੱਕ ਰਾਹ ਮਹਿਬੂਬ, ਕਲਗੀਧਰ ਮਹਾਰਾਜ ਦਾ ਨਾਮ ਲੈਂਦੇ, ਹੱਕ ਰਾਹ ਮਹਿਬੂਬ, ਮਹਿਬੂਬ ਅਤੇ ਆਸ਼ਕ, ਇਹ ਦੋ ਟਰਮਾਂ ਚੱਲਦੀਆਂ। ਆਸ਼ਕ ਮਹਿਬੂਬ ਦੇ ਪਿੱਛੇ ਹੁੰਦਾ, ਮਹਿਬੂਬ ਨੇ ਜਿਹੜੀ ਗੱਲ ਕਹਿਤੀ ਆਸ਼ਕ ਨੂੰ ਮੰਨਣੀ ਪੈਂਦੀ ਹੈ। ਮਹਿਬੂਬ ਨੇ ਕਿਹਾ ਜਾਨ ਦੇ ਦੇ, ਜਾਨ ਵੀ ਦੇਣੀ ਪਊ ਆਸ਼ਕ ਨੂੰ, ਤਾਂ ਆਸ਼ਕ ਦਾ ਰੁਤਬਾ ਦੇਖਣ ਨੂੰ ਉਹ ਛੋਟਾ ਲੱਗਦਾ, ਕਿਉਂਕਿ ਮਹਿਬੂਬ ਵੱਡਾ ਨਾ, ਜਿਹਨੇ ਜਿਹੜੀ ਗੱਲ ਕਹੀ ਮੰਨਣੀ ਪਊ। ਭਾਈ ਨੰਦ ਲਾਲ ਜੀ ਕਹਿੰਦੇ, ਹੱਕ ਰਾਹ ਮਹਿਬੂਬ, ਅਕਾਲ ਪੁਰਖ ਹੱਕ ਪਰਮਾਤਮਾ ਸੱਚ, ਹੱਕ ਰਾਹ ਮਹਿਬੂਬ, ਕਲਗੀਧਰ ਮਹਾਰਾਜ ਅਕਾਲ ਪੁਰਖ ਦੇ ਮਹਿਬੂਬ ਹੈ, ਅਕਾਲ ਪੁਰਖ ਕਲਗੀਧਰ ਮਹਾਰਾਜ ਦਾ ਆਸ਼ਕ ਹੈ। ਉਹ ਸਮਝਦੇ ਸੀ ਕਲਗੀਧਰ ਮਹਾਰਾਜ ਨੂੰ, ਜਾਣ ਲੱਗ ਗਏ, ਰੋਜ਼ ਹੀ ਜਾਵੜਿਆ ਕਰਨ, ਦਿਲ ਲੈ ਲਓ ਭਾਈ ਦਿਲ। ਇੱਕ ਦਿਨ ਮਹਾਰਾਜ ਤਰੁੱਠੇ ਅਤੇ ਮਹਾਰਾਜ ਨੇ ਉੱਪਰ ਸੱਦਿਆ, ਆਓ ਨੇੜੇ ਗਏ, ਕੀ ਮੰਗਦੇ ਹੋ ਬਦਲੇ 'ਚ? ਕੋਈ ਨਹੀਂ ਮਹਾਰਾਜ, ਹੱਥ ਜੋੜੇ। ਸੱਚੇ ਪਾਤਸ਼ਾਹ ਨੇ ਨੇੜੇ ਲਿਆਂਦਾ, ਗਲਵੱਕੜੀ ਪਾਈ। ਮਹਾਰਾਜ ਕਹਿੰਦੇ, ਇਹ ਤਾਂ ਹਜੇ ਪਲੀਤ ਹੈ, ਇਹਨੂੰ ਪਾਕ ਕਰੋ। ਸੱਚੇ ਪਾਤਸ਼ਾਹ ਕਿਵੇਂ ਪਾਕ ਹੋਊ, ਖਾਲਸੇ ਦੇ ਝੂਠੇ ਭਾਂਡੇ ਮਾਂਜਿਆ ਕਰੋ, ਮੰਨਣਾ ਹੈ ਭਾਈ ਅਸੀਂ ਮਹਾਰਾਜ ਕੋਲ ਆ ਕੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਅਸੀਂ ਕਹਿਣਾ ਸਿਆਣੇ ਨਾ ਬਣੀਏ ਆ ਕੇ ਕਿਤੇ ਮਹਾਰਾਜ ਕੋਲ, ਸਿਆਣੇ ਤਾਂ ਬਹੁਤ ਹੈ ਮਹਾਰਾਜ ਅਸੀਂ, ਸਾਖੀਆਂ ਗਲਤ ਹੈ, ਇਹ ਨਾ ਕਹੀਏ ਕਿਤੇ। ਸੱਚੇ ਪਾਤਸ਼ਾਹ ਤਰੁੱਠੇ ਹੈ ਆਪਦੇ ਪੁੱਤਰ 'ਤੇ, ਪਰ ਜੇ ਆ ਕੇ ਅਸੀਂ ਕਹੀਏ ਮਹਾਰਾਜ ਸਿਆਣੇ ਤਾਂ ਅਸੀਂ ਬਹੁਤ ਹੈ। ਉਹ ਇੱਕ ਇਸਲਾਮ ਦੀ ਸਾਖੀ ਚੱਲਦੀ ਹੈ ਵੀ ਜਦੋਂ ਜਬਰਾਈਲ ਆਇਆ ਨਾ ਸੁਨੇਹਾ ਦੇਣ ਵਾਸਤੇ, ਅਤੇ ਮੁਹੰਮਦ ਸਾਹਿਬ ਨੂੰ ਉਠਾਇਆ, ਮੁਹੰਮਦ ਸਾਹਿਬ ਨੂੰ ਕਹਿੰਦੇ ਉੱਠੋ, ਕਹਿੰਦੇ ਵੀ ਕੀ ਹੋਇਆ ਜੀ, ਸੁਨੇਹਾ ਲਿਆਇਆ ਪਰਮਾਤਮਾ ਦਾ, ਕੀ ਸੁਨੇਹਾ? ਤੁਸੀਂ ਲੋਕਾਂ ਨੂੰ ਦੇਣਾ ਲੁਕਾਈ ਨੂੰ, ਪਰਮਾਤਮਾ ਨੇ ਤੁਹਾਨੂੰ ਚੁਣਿਆ ਵੀ ਤੁਸੀਂ ਲੁਕਾਈ ਨੂੰ ਪਰਮਾਤਮਾ ਦਾ ਸੁਨੇਹਾ ਦੇਣਾ,
ਤੇ ਮੁਹੰਮਦ ਸਾਹਿਬ ਕਹਿੰਦੇ ਮੈਂ ਤਾਂ ਅਨਪੜ੍ਹ ਹੈ, ਕਹਿੰਦੇ ਤਾਂ ਹੀ ਤੁਹਾਨੂੰ ਚੁਣਿਆ, ਜਿਹੜਾ ਹੁਣ ਪਰਮਾਤਮਾ ਨੂੰ ਵੀ ਕਹੇ ਮੈਂ ਬਹੁਤ ਪੜ੍ਹਿਆ ਲਿਖਿਆ, ਉਹਨੂੰ ਕੀ ਸੁਨੇਹਾ ਦੇਣਾ ਭਾਈ ਜਿਹੜਾ ਪਹਿਲਾਂ ਹੀ ਭਰਿਆ, ਭਰੇ 'ਚ ਹੋਰ ਕੀ ਪਾਉਣਾ। ਕਲਗੀਧਰ ਮਹਾਰਾਜ ਨੇ ਉਹ ਲਾਉਣਾ ਸੀ ਭਾਈ ਨੰਦ ਲਾਲ ਜੀ ਦੇ ਅੰਦਰੋਂ, ਸੱਚੇ ਪਾਤਸ਼ਾਹ ਨੂੰ ਆ ਕੇ ਕਹਿਤਾ ਵਿਦਵਾਨ ਹੈ ਜੀ ਮੈਂ। ਮਹਾਰਾਜ ਕਹਿੰਦੇ ਜੂਠੇ ਭਾਂਡੇ ਮਾਂਜੋ। ਹੁਣ ਅਵਸਥਾ ਇਹ ਹੋ ਚੁੱਕੀ ਹੈ ਵੀ ਸਰਬਲੋ ਮਾਂਜਦੇ ਮਾਂਜਦੇ ਭਾਈ ਨੰਦ ਲਾਲ ਜੀ ਸਰਬਲੋ ਵਰਗੇ ਹੋ ਗਏ, ਪਛਾਣ ਖਤਮ। ਇਹੀ ਮਹਾਰਾਜ ਚਾਹੁੰਦੇ ਆ, ਤੁਹਾਡੀ ਪਛਾਣ ਮੁੱਕੇ ਫਿਰ ਮੈਂ ਤੁਹਾਨੂੰ ਪਛਾਣ ਦੇਵਾਂ। ਇਹ ਵੀ ਕਮਾਲ ਦਾ ਵਰਤਾਰਾ ਹੈ ਨਾ, ਤੁਸੀਂ ਦੇਖੋ ਵੀ ਧੰਨ ਕਲਗੀਧਰ ਮਹਾਰਾਜ ਜਦੋਂ ਦੇਹ ਦਾ ਉਹਲਾ ਕਰਨ ਲੱਗੇ ਤੇ ਭਾਈ ਸਾਹਿਬ ਨੇ ਭਾਈ ਨੰਦ ਲਾਲ ਜੀ ਨੇ ਪੁੱਛਿਆ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨ, ਆਪ ਜੀ ਦੇ ਦਰਸ਼ਨ ਕਿੱਥੇ ਹੋਣਗੇ। ਜੋ ਸਿੱਖ ਮੰਮ ਦਰਸ਼ਨ ਕੀ ਚਾਹ, ਦਰਸ਼ਨ ਕਰੇ ਗ੍ਰੰਥ ਜੀ ਆ, ਮੇਰਾ ਰੂਪ ਗ੍ਰੰਥ ਜੀ ਜਾਣ, ਜਾਂ ਮੈਂ ਭੇਜਣਾ ਰੰਚਕ ਮਾਣ, ਮੇਰੇ ਦਰਸ਼ਨ ਕਰਨੇ ਆ ਤਾਂ ਸ਼ਬਦ ਚੋਂ ਕਰੋ, ਪਰਚਾ ਸ਼ਬਦ ਕਾ। ਸੱਚੇ ਪਾਤਸ਼ਾਹ ਜੇ ਇਸੇ ਦੇਹ ਦੇ ਦਰਸ਼ਨ ਕਰਨੇ ਹੋਣ, ਤੁਹਾਡੇ ਇਸੇ ਸਰੂਪ ਦੇ ਦਰਸ਼ਨ ਕਰਨੇ ਹੋਣ, ਮਹਾਰਾਜ ਕਹਿੰਦੇ ਫਿਰ ਖਾਲਸੇ ਚੋਂ ਕਰੋ। ਸੱਚੇ ਪਾਤਸ਼ਾਹ ਜੇ ਹੋਵੇ ਨਾ ਸੰਗਤ, ਖਾਲਸਾ ਹੋਵੇ ਨਾ ਕੋਲ, ਪੰਜਾਂ ਸਿੰਘਾਂ ਕੋਲ ਜਾਓ। ਜੇ ਮਹਾਰਾਜ ਪੰਜ ਵੀ ਨਾ ਹੋਣ ਫਿਰ ਆਪਦੇ ਆਪ ਨੂੰ ਦੇਖੋ ਸ਼ੀਸ਼ੇ 'ਚ, ਆਪਾਂ ਰੋਜ਼ ਹੀ ਵੇਹਣੇ ਸਾਰੇ, ਕਦੇ ਨਹੀਂ ਲੱਗਿਆ ਵੀ ਸਾਹਮਣੇ ਕਲਗੀਧਰ ਮਹਾਰਾਜ ਖੜ੍ਹੇ, ਇਹਦਾ ਮਤਲਬ ਕਿਤੇ ਖਰਾਬੀ ਹੈ। ਮਹਾਰਾਜ ਤਾਂ ਝੂਠ ਨਹੀਂ ਨਾ ਬੋਲ ਸਕਦੇ, ਇਹਦਾ ਮਤਲਬ ਕਿਤੇ ਕੋਈ ਖਰਾਬੀ ਹੈ ਜੇ ਸਾਨੂੰ ਸਾਹਮਣੇ ਸ਼ੀਸ਼ੇ 'ਚ ਖੜ੍ਹੇ ਨਹੀਂ ਦਿਸ ਰਹੇ। ਤਾਂ ਭਾਈ ਨੰਦ ਲਾਲ ਜੀ ਨੂੰ ਦਿਸਦੇ ਸੀ, ਦਿਸਣ ਲੱਗ ਗਏ ਸਾਰੇ ਪਾਸੇ ਹੀ ਉਹ ਦਿਸਣ ਲੱਗ ਗਏ, ਪਛਾਣ ਖਤਮ ਹੋ ਗਈ। ਕਿਸੇ ਨੇ ਜਾ ਕੇ ਭਾਈ ਨੰਦ ਲਾਲ ਜੀ ਦੇ ਪਰਿਵਾਰ ਨੂੰ ਕਿਹਾ ਉਹ ਤੁਹਾਡੇ ਏਡੇ ਵੱਡੇ ਵਿਦਵਾਨ ਨੂੰ ਆਨੰਦਪੁਰ ਦੇ ਸਵਾਮੀ ਨੇ ਭਾਂਡੇ ਮਾਂਜਣ 'ਤੇ ਰੱਖ ਲਿਆ। ਬਹੁਤ ਫਰਕ ਹੈ ਭਾਂਡੇ ਮਾਂਜਣ ਅਤੇ ਖਾਲਸੇ ਦੇ ਜੂਠੇ ਬਰਤਨ ਸਾਫ਼ ਕਰਨ 'ਚ, ਬਹੁਤ ਫਰਕ ਹੈ। ਉਹਨਾਂ ਨੂੰ ਲੱਗਿਆ ਭਾਂਡੇ ਮਾਂਜਣ 'ਤੇ ਰੱਖ ਲਿਆ, ਪਰਿਵਾਰ ਚੱਲ ਕੇ ਆਇਆ, ਲੱਭਦੇ ਫਿਰਦੇ ਆ, ਪਛਾਣ ਗਈ ਭਾਈ ਨੰਦ ਲਾਲ ਜੀ ਦੀ, ਲੱਭਦੇ ਫਿਰਦੇ ਆ ਉੱਥੇ, ਪੁੱਛਦੇ ਆਲੇ ਦੁਆਲਿਓਂ, ਨੰਦ ਲਾਲ ਸਾਡਾ ਪੁੱਤਰ ਦੇਖਿਆ, ਕਿਸੇ ਨੂੰ ਕੁਛ ਨਹੀਂ ਪਤਾ ਲੱਗ ਰਿਹਾ। ਕਿਤੇ ਇੱਕ ਜਾਣੇ ਨੇ ਦੱਸਿਆ ਵੀ ਬਰਤਨ ਮਾਂਜ ਰਿਹਾ ਜੀ ਜੂਠੇ ਖਾਲਸੇ ਦੇ, ਉੱਥੇ ਜਾਓ। ਪਹੁੰਚੇ, ਪਹੁੰਚੇ ਤੇ ਦੇਖਿਆ ਤੇ ਪਛਾਣਿਆ ਹੀ ਨਾ ਪਰਿਵਾਰ ਨੇ ਵੀ ਭਾਈ ਨੰਦ ਲਾਲ ਹੈ, ਪਛਾਣਿਆ ਨਾ। ਤੇ ਕੋਲੇ ਗਏ ਤੇ ਆਵਾਜ਼ ਮਾਰ ਕੇ ਕਹਿੰਦੇ ਤੁਸੀਂ ਨੰਦ ਲਾਲ ਜੀ ਨੂੰ ਜਾਣਦੇ ਹੋ? ਭਾਈ ਨੰਦ ਲਾਲ ਜੀ ਮੁਸਕਰਾਏ, ਪਰਿਵਾਰ ਨੇ ਪਛਾਣਿਆ। ਕਹਿੰਦੇ ਤੁਹਾਡੇ ਇਹ ਕੀ ਹਾਲਾਤ ਕਰਤੇ ਕਲਗੀਧਰ ਮਹਾਰਾਜ ਨੇ, ਤੁਸੀਂ ਏਡੇ ਵਿਦਵਾਨ, ਸੱਚੇ ਪਾਤਸ਼ਾਹ ਨੇ ਇਹ ਤੁਹਾਡਾ ਕੀ ਹਾਲਾਤ ਕਰਤਾ? ਭਾਈ ਨੰਦ ਲਾਲ ਜੀ ਦੀ ਉੱਥੇ ਰਚਨਾ ਇੱਕ ਗਜ਼ਲ ਹੈ, ਭਾਈ ਸਾਹਿਬ ਕਹਿੰਦੇ ਆਨੰਦਪੁਰ ਦੀਆਂ ਗਲੀਆਂ ਦੇ ਮੰਗ ਤੇ ਬਾਦਸ਼ਾਹੀਆਂ ਵੰਡਦੇ ਫਿਰਦੇ ਆ। ਆਨੰਦਪੁਰ ਦੀਆਂ ਗਲੀਆਂ 'ਚ ਜਿਹੜੇ ਮੰਗ ਤੇ ਆ ਨਾ, ਉਹ ਵੀ ਬਾਦਸ਼ਾਹੀਆਂ ਵੰਡਦੇ ਫਿਰਦੇ ਆ। ਮੈਨੂੰ ਤਾਂ ਕਲਗੀਧਰ ਮਹਾਰਾਜ ਨੇ ਇਹ ਸੇਵਾ ਦਿੱਤੀ, ਇਹ ਪਛਾਣ ਹੈ ਭਾਈ ਗੁਰੂ ਦੀ, ਕਿੱਡਾ ਬੇਅੰਤ ਹੈ ਗੁਰੂ। ਸਾਖੀ ਤੁਰਦੀ ਹੈ ਕਿ ਸੱਚੇ ਪਾਤਸ਼ਾਹ ਜੀਆਂ ਨੇ ਜਦੋਂ ਨੌਵੇਂ ਪਾਤਸ਼ਾਹ ਮਹਾਰਾਜ ਨੇ ਜਦੋਂ ਮਾਤਾ ਗੁਜਰੀ ਜੀ ਨੂੰ ਪ੍ਰਣਾ ਕੇ ਮਹਾਰਾਜ ਕਰਤਾਰਪੁਰ ਤੋਂ ਪਿੱਛੇ ਤੁਰਦੇ ਆ, ਅਤੇ ਭਾਈ ਲਾਲ ਚੰਦ ਛੇਵੇਂ ਪਾਤਸ਼ਾਹ ਅੱਗੇ ਹੱਥ ਜੋੜਦੇ ਆ ਅਤੇ ਬੋਲਦੇ ਆ, ਮਹਾਰਾਜ ਮਾਫ਼ੀ ਚਾਹੁੰਦੇ ਆ ਸਤਿਗੁਰੂ, ਸਾਡੇ ਤੋਂ ਆਪ ਜੀ ਦੀ ਉਹ ਸੇਵਾ ਨਹੀਂ ਹੋ ਸਕੀ ਜੋ ਸੇਵਾ ਤੁਹਾਡੀ ਕਰਨੀ ਚਾਹੀਦੀ ਸੀ ਮਹਾਰਾਜ, ਓਡੀਆਂ ਕੀਮਤੀ ਭੇਟਾਵਾਂ ਨਹੀਂ ਅਸੀਂ ਦੇ ਸਕੇ ਮਹਾਰਾਜ। ਜਿਨ ਤਨੁਜਾ ਅਰਪਣ ਕੀਨੰਗ ਕਿਆ ਪਾਛੇ ਤਿੰਨ ਰੱਖ ਲੀਨੰਗ, ਜਿਹਨੇ ਧੀ ਦੇਤੀ ਉਹਨੇ ਪਿੱਛੇ ਕੀ ਰੱਖ ਲਿਆ, ਗੁਰਛੇਵੇਂ ਪਾਤਸ਼ਾਹ ਕਹਿੰਦੇ। ਸੱਚੇ ਪਾਤਸ਼ਾਹ ਨੇ ਹੱਥ ਫੜੇ ਭਾਈ ਲਾਲ ਚੰਦ ਜੀ ਦੇ ਅਤੇ ਕਹਿੰਦੇ ਜਿਨ੍ਹਾਂ ਨੇ ਬੇਟੀ ਦੇ ਦਿੱਤੀ ਭਾਈ ਉਹਨਾਂ ਨੇ ਪਿੱਛੇ ਕੀ ਰੱਖ ਲਿਆ, ਸੇਵਾ ਧੀ ਨੇ ਬਥੇਰੀ ਕਰਨੀ ਹੈ ਅਤੇ ਭੇਟਾਵਾਂ ਐਸੀਆਂ ਦੇਣੀਆਂ ਜੈਸੀਆਂ ਨਾ ਅੱਜ ਤੱਕ ਕੋਈ ਦੇ ਸਕਿਆ ਅਤੇ ਨਾ ਅੱਗੇ ਕੋਈ ਦੇ ਸਕੂਗਾ, ਭੇਟਾਵਾਂ ਐਸੀਆਂ ਦੇਣੀਆਂ ਧੀ ਨੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸੂਰਜ ਪ੍ਰਕਾਸ਼ ਦੀ ਸਾਖੀ ਹੈ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਾਤਾ ਜੀ ਨੂੰ ਕਹਿੰਦੇ ਸੂਰਜ ਨਾਲ ਪ੍ਰਣਾਈ ਗਈ ਹੈ ਬੱਚੀਏ, ਅੰਬਰ ਜਿੱਡੀ ਦ੍ਰਿੜਤਾ ਚਾਹੀਦੀ ਹੈ, ਸੂਰਜ ਨਾਲ ਆਨੰਦ ਕਾਰਜ ਹੋ ਗਿਆ ਤੇਰਾ। ਅਤੇ ਮਾਤਾ ਗੁਜਰੀ ਜੀ ਕਹਿੰਦੇ ਸੱਤ ਬਚਨ ਗੁਰੂ ਪਿਤਾ ਜੀ, ਸੱਤ ਬਚਨਾਂ ਦਾ ਵਰਤਾਰਾ ਭਾਈ ਗੁਰੂ ਘਰ 'ਚ, ਅਤੇ ਭੇਟਾਵਾਂ ਜਿਹੜੀਆਂ ਮਾਤਾ ਗੁਜਰੀ ਨੇ ਦਿੱਤੀਆਂ ਆਪ ਜੀ ਜਾਣਦੇ ਹੋ। ਜਿੰਨਾ ਕੁ ਪੜ੍ਹ ਸਕਿਆ ਨਾ ਮੈਂ ਦੁਨੀਆਂ ਦਾ ਇਤਿਹਾਸ ਆਲੇ ਦੁਆਲੇ ਦਾ, ਹਿੰਦੁਸਤਾਨ ਦਾ, ਹਿੰਦੁਸਤਾਨ ਦੇ ਆਲੇ ਦੁਆਲੇ ਦਾ, ਹੋਰ ਦੇਸ਼ਾਂ ਦਾ ਵੀ, ਮਾਤਾ ਗੁਜਰੀ ਜੀ ਵਰਗਾ ਕੋਈ ਨਹੀਂ ਲੱਭਿਆ।
ਕੋਈ ਨਹੀਂ ਲੱਭਿਆ ਸਾਰੇ ਸੰਸਾਰ 'ਚ ਜਿੰਨਾ ਕੁ ਮੈਂ ਪੜ੍ਹ ਸਕਿਆ। ਸੱਚੇ ਪਾਤਸ਼ਾਹ ਜੀ ਦਾ ਜਨਮ ਹੁੰਦਾ ਮਹਾਰਾਜ ਦਾ। ਇਹ ਵੀ ਕੈਸਾ ਵਰਤਾਰਾ ਵੀ ਇਹ ਕਲਗੀਧਰ ਮਹਾਰਾਜ ਜਿਹੜੇ ਅਕਾਲ ਪੁਰਖ ਨੂੰ ਵੀ ਨਾ ਕਰ ਸਕਦੇ। ਮਹਾਰਾਜ ਕਹਿੰਦੇ ਚਿੱਤ ਨਾ ਭਇਓ ਹਮਰੋ ਆਵਨ ਕਹਿ, ਮੇਰਾ ਨਹੀਂ ਜਾਣ ਨੂੰ ਚਿੱਤ ਕਰਦਾ, ਅਕਾਲ ਪੁਰਖ ਨੂੰ ਨਾ ਕਰਦੇ ਨਹੀਂ। ਚਿੱਤ ਨਾ ਭਇਓ ਹਮਰੋ ਆਵਨ ਕਹਿ, ਚੁਬੀ ਰਹੀ ਸੁਰਤ ਪ੍ਰਭ, ਮੇਰੀ ਸੁਰਤ ਚੁਬੀ ਵੀ ਹੈ ਲੱਗੀ ਵੀ ਹੈ। ਜਿਉਂ ਤਿਉਂ ਪ੍ਰਭ ਹਮਕੋ ਸਮਝਾਏ, ਕਿਵੇਂ ਨਾ ਕਿਵੇਂ ਪਰਮਾਤਮਾ ਨੇ ਮੈਨੂੰ ਸਮਝਾਇਆ, ਜਿਉਂ ਤਿਉਂ ਜਾਓ ਭਾਈ ਦੁਸ਼ਟ ਦਮਨ ਤੁਹਾਡੇ ਬਿਨਾਂ। ਅੱਛਾ ਜੇ ਤੁਸੀਂ ਬਚਿੱਤਰ ਨਾਟਕ ਪੜ੍ਹੋ, ਤੁਸੀਂ ਪੜ੍ਹੋਗੇ ਸੱਚੇ ਪਾਤਸ਼ਾਹ ਜੀ ਲਿਖ ਕੇ ਗਏ ਆ, ਸਾਰਾ ਦੱਸ ਕੇ ਗਏ ਆ ਵੀ ਜਿਹੜੇ ਤੁਹਾਡੇ ਤੋਂ ਪਹਿਲਾਂ ਆਏ, ਜਦੋਂ ਦੀ ਧਰਤੀ ਸਾਜੀ ਆ, ਜਦੋਂ ਦਾ ਬ੍ਰਹਿਮੰਡ ਸਾਜਿਆ, ਉਹਨਾਂ ਨੇ ਕੀ ਕੀਤਾ, ਤੁਸੀਂ ਪੜ੍ਹੋਗੇ। ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਇਮ ਕਹਿ ਕੇ ਇਹ ਲੋਕ ਪਠਾਇਓ, ਐਂ ਭੇਜਿਆ ਮੈਨੂੰ ਸਮਝਾ ਕੇ। ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰਬੇ ਕੋ ਸਾਜਾ, ਜਹਾਂ ਤਹਾਂ ਤੈਂ ਧਰਮ ਚਲਾਏ, ਕੁਬੁੱਧ ਕਰਨ ਤੇ ਲੋਕ ਹਟਾਏ। ਸੱਚੇ ਪਾਤਸ਼ਾਹ ਅੱਗੋਂ ਕੀ ਕਹਿੰਦੇ ਆ, ਠਾਠ ਭਇਓ ਮੈਂ ਜ਼ੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਮਹਾਰਾਜ ਦਾ ਪ੍ਰਕਾਸ਼ ਹੁੰਦਾ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਫਿਰ ਅੱਗੇ ਮਹਾਰਾਜ ਦੱਸਦੇ ਆ ਵੀ ਪ੍ਰਕਾਸ਼ ਹੋਣ ਦੇ ਕਾਰਨ ਕੀ ਹੈ ਭਾਈ। ਯਾਹੀ ਕਾਜ ਧਰਾ ਹਮ ਜਨਮੰਗ, ਸਮਝ ਲਿਓ ਸਾਧੂ ਸਭ ਮਨਮੰਗ, ਧਰਮ ਚਲਾਵਣ ਸੰਤ ਉਬਾਰਨ, ਦੁਸ਼ਟ ਸਭਣ ਕੋ ਮੂਲ ਉਪਾਰਨ। ਕਹਿੰਦੇ ਵੀ ਜਦੋਂ ਮਹਾਰਾਜ ਦਾ ਪ੍ਰਕਾਸ਼ ਹੋਇਆ ਨਾ ਪਟਨਾ ਸਾਹਿਬ, ਤੇ ਅੱਠ ਚੁੰਡਾ ਪਿੱਤਲ ਦਾ ਇੱਕ ਸ਼ਮਾਦਾਨ ਜਗਦਾ ਸੀ, ਅੱਠ ਪਾਸੇ ਉਹਦੀਆਂ ਜੋਤਾਂ ਸੀ, ਬਲਦਾ ਸੀ, ਚਾਨਣ ਸੀ ਉਹਦਾ ਬਹੁਤ ਸੋਹਣਾ। ਮਹਾਰਾਜ ਦਾ ਪ੍ਰਕਾਸ਼ ਹੋਇਆ ਤੇ ਉਹਦਾ ਚਾਨਣ ਮੱਧਮ ਪੈ ਗਿਆ, ਸੂਰਜਾਂ ਦੇ ਚਾਨਣ ਮੱਧਮ ਪੈਣੇ ਸੀ ਮਹਾਰਾਜ ਦੇ ਅੱਗੇ, ਉਹ ਕੀ ਔਕਾਤ ਸੀ ਉਹ ਦੀਵੇ ਦੀ, ਮੱਧਮ ਪੈ ਗਿਆ। ਬਾਹਰੋਂ ਨੱਚਣ ਦੀਆਂ ਆਵਾਜ਼ਾਂ ਆਉਣ ਲੱਗ ਗਈਆਂ। ਕਿਸੇ ਨੇ ਸੋਚਿਆ ਵੀ ਉਹ ਜਿਹੜੇ ਆਉਂਦੇ ਹੁੰਦੇ ਆ ਭਾਈ ਵਧਾਈ ਲੈ ਕੇ, ਉਹ ਨੱਚਦੇ ਹੋਣੇ ਆ ਖੁਸਰੇ। ਜਦੋਂ ਬਾਹਰ ਜਾ ਕੇ ਦੇਖਿਆ, ਇਹ ਤਾਂ ਉਹ ਨਹੀਂ ਜਿਹੜੇ ਨੱਚਣ ਆਉਂਦੇ ਆ, ਇਹ ਤਾਂ ਐਡਾ ਸੁਹੱਪਣ, ਐਡਾ ਸੁਹੱਪਣ ਤਾਂ ਹੁੰਦਾ ਨਹੀਂ ਉਹਨਾਂ ਦਾ। ਫਿਰ ਪਤਾ ਲੱਗਿਆ ਵੀ ਇਹ ਤਾਂ ਦੇਵਤਿਆਂ ਦੀਆਂ ਔਰਤਾਂ ਆਈਆਂ, ਦੇਵੀਆਂ ਨਮਸਕਾਰ ਕਰਨ ਮਹਾਰਾਜ ਨੂੰ। ਸੱਚੇ ਪਾਤਸ਼ਾਹ ਬਾਲਾ ਪ੍ਰੀਤਮ ਪਟਨਾ ਸਾਹਿਬ 'ਚ ਚੋਜ ਕਰ ਰਹੇ ਆ, ਸੋਨਾ ਲਾਲਾ ਸਿੱਟਣ ਲੱਗ ਗਏ ਗੰਗਾ 'ਚ। ਕਿਸੇ ਨੇ ਮਾਤਾ ਗੁਜਰੀ ਨੂੰ ਜਾ ਕੇ ਕਿਹਾ, ਮਾਤਾ ਜੀ ਉਹ ਸੋਨਾ ਲਾਲਾ ਕੇ ਗੰਗਾ 'ਚ ਸਿੱਟੀ ਜਾਂਦਾ। ਮਾਤਾ ਜੀ ਕਹਿੰਦੇ, ਜਿਹਨੇ ਲਾਲ ਵਾਰਨੇ ਹੋਣ ਸੋਨਾ ਆਈ ਸਿੱਟਦਾ ਹੁੰਦਾ, ਉਹਨੇ ਲਾਲ ਨਹੀਂ ਸਾਂਭਣੇ, ਤੁਸੀਂ ਸੋਨੇ ਦੀ ਗੱਲ ਕਰਦੇ ਹੋ। ਰਾਜਾ ਫਤਿਹ ਚੰਦ ਮੈਣੀ ਅਤੇ ਰਾਣੀ ਮੈਣੀ ਪੰਡਿਤ ਸ਼ਿਵ ਦੱਤ ਜੀ ਨੂੰ ਕਹਿੰਦੇ, ਪੰਡਿਤ ਜੀ ਆਪ ਜੀ ਅਰਦਾਸ ਕਰੋ, ਔਲਾਦ ਹੈ ਨਹੀਂ ਘਰੇ। ਪੰਡਿਤ ਜੀ ਕਹਿੰਦੇ, ਮੈਂ ਕਈ ਵਾਰ ਕਰ ਚੁੱਕਿਆ ਜੀ। ਕਹਿੰਦੇ ਫੇਰ ਕਰੋ, ਭਗਵਾਨ ਅੱਗੇ ਸਾਡੀ ਬਿਨੈ ਰੱਖੋ, ਬੇਨਤੀ ਰੱਖੋ, ਸਾਡੇ ਘਰੇ ਔਲਾਦ ਹੈ ਨਹੀਂ। ਪੰਡਿਤ ਸ਼ਿਵ ਦੱਤ ਕਹਿੰਦੇ, ਭਗਵਾਨ ਅੱਗੇ ਅਰਦਾਸ ਕਰਨੀ ਹੈ, ਤੁਸੀਂ ਆਪ ਕਰ ਲਓ, ਭਗਵਾਨ ਆਏ ਤਾਂ ਫਿਰਦੇ ਆ, ਕਿੱਥੇ ਨੇ ਭਗਵਾਨ, ਆ ਪਟਨੇ ਦੀਆਂ ਗਲੀਆਂ 'ਚ ਤੁਰੇ ਫਿਰਦੇ ਆ, ਸੱਦੋ ਆ ਜਾਣਗੇ ਤੁਹਾਡੇ ਕੋਲ। ਰਾਣੀ ਮੈਣੀ ਅਤੇ ਰਾਜਾ ਫਤਿਹ ਚੰਦ ਰੋਜ਼ ਅਰਦਾਸਾਂ ਕਰਦੇ, ਸੱਚੇ ਪਾਤਸ਼ਾਹ ਦਰਸ਼ਨ ਦਿਓ ਔਲਾਦ ਦੀ ਦਾਤ, ਸੱਚੇ ਪਾਤਸ਼ਾਹ ਦਰਸ਼ਨ ਦਿਓ ਔਲਾਦ ਦੀ ਦਾਤ। ਉਹ ਕਰਦੇ ਕਰਦੇ ਔਲਾਦ ਦੀ ਦਾਤ ਤਾਂ ਭੁੱਲ ਗਏ, ਸੱਚੇ ਪਾਤਸ਼ਾਹ ਦਰਸ਼ਨ ਦਿਓ, ਸੱਚੇ ਪਾਤਸ਼ਾਹ ਦਰਸ਼ਨ ਦਿਓ ਰੋਜ਼ ਕਿਹਾ ਕਰਨ। ਇੱਕ ਦਿਨ ਰਾਣੀ ਜੀ ਬੈਠੇ ਸੋਚ ਰਹੇ ਹੈ, ਜੇ ਬਾਲਾ ਪ੍ਰੀਤਮ ਆਉਣ ਤਾਂ ਮੇਰੀ ਗੋਦ 'ਚ ਬਹਿ ਜਾਣ। ਤੁਸੀਂ ਦੇਖੋ ਕਲਗੀਧਰ ਮਹਾਰਾਜ, ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਕੋਈ ਵੀ ਅਰਦਾਸ ਤੁਸੀਂ ਮੰਗੋ ਮਹਾਰਾਜ ਵੱਧ ਕੇ ਪੂਰੀ ਕਰਨਗੇ, ਵੱਧ ਕੇ, ਉਦੋਂ ਘੱਟ ਨਹੀਂ ਦੇਣਗੇ। ਹਾਂ ਕਿਤੇ ਸਾਡੀ ਅਰਦਾਸ ਹੀ ਉਵੇਂ ਨਾ ਹੋਵੇ ਕੱਚੀ, ਉਹ ਜਿਵੇਂ ਭਾਈ ਰਘਵੀਰ ਸਿੰਘ ਵੀਰ ਕਹਿੰਦੇ ਆ ਵੀ ਕੋਈ ਪਿੰਡ ਦੇ ਵਿੱਚ ਕੋਈ ਸਾਧੂ ਸੀ, ਉਹਨਾਂ ਦੇ ਬਚਨ ਪੂਰੇ ਹੁੰਦੇ ਸੀ, ਅਤੇ ਜਾ ਕੇ ਪਿੰਡ ਵਾਲੇ ਕਹਿੰਦੇ, ਬਾਬਾ ਜੀ ਮੀਂਹ ਨਹੀਂ ਪਿਆ ਕਿੰਨਾ ਸਮਾਂ ਹੋ ਗਿਆ, ਆਪ ਜੀ ਅਰਦਾਸ ਕਰੋ। ਬਾਬਾ ਜੀ ਕਹਿੰਦੇ, ਸਵੇਰੇ ਆਓ ਅਰਦਾਸ ਕਰਾਂਗੇ। ਉਹ ਸਾਰਾ ਪਿੰਡ ਇਕੱਠਾ ਹੋ ਕੇ ਆ ਗਿਆ, ਸਵੇਰੇ ਅਰਦਾਸ ਕਰਾਉਣੀ ਹੈ, ਬਾਬਾ ਜੀ ਤੋਂ ਮੀਂਹ ਪਊਗਾ। ਬਾਬਾ ਜੀ ਕਰੋ ਅਰਦਾਸ। ਬਾਬਾ ਜੀ ਕਹਿੰਦੇ, ਚਿੱਤ ਤਾਂ ਮੰਨਦਾ ਨਹੀਂ ਮੇਰਾ, ਮੈਂ ਅਰਦਾਸ ਕਰ ਦਿੰਦਾ। ਅਰਦਾਸ ਕੀਤੀ ਤਾਂ ਮੀਂਹ ਨਾ ਪਿਆ, ਮਹਾਰਾਜ ਤੁਹਾਡੇ ਬਚਨ ਨਹੀਂ ਪੂਰੇ ਹੋਏ, ਅਰਦਾਸ ਕੀਤੀ ਮੀਂਹ ਨਹੀਂ ਪਿਆ। ਬਾਬਾ ਜੀ ਕਹਿੰਦੇ ਵੀ ਮੈਨੂੰ ਤਾਂ ਪਹਿਲਾਂ ਪਤਾ ਸੀ ਭਾਈ, ਕਿਉਂਕਿ ਤੁਸੀਂ ਇਸ ਭਰੋਸੇ ਨਾਲ ਆਏ ਨਹੀਂ ਸੀ ਅਰਦਾਸ ਕਰਨ। ਭਰੋਸੇ ਨਾਲ ਕਿਉਂ ਨਹੀਂ ਆਏ, ਜੇ ਤੁਸੀਂ ਭਰੋਸੇ ਨਾਲ ਆਏ ਹੁੰਦੇ ਤਾਂ ਛਤਰੀਆਂ ਲੈ ਕੇ ਆਉਂਦੇ, ਉਹ ਕਈ ਵਾਰੀ ਸਾਡੇ ਭਰੋਸੇ ਕੱਚੇ ਵਾਲੇ ਹੁੰਦੇ। ਪਰ ਉਹ ਭਰੋਸਾ ਬਹੁਤ ਪੱਕਾ ਸੀ, ਸੱਚੇ ਪਾਤਸ਼ਾਹ ਦਰਸ਼ਨ ਦਿਓ। ਰਾਣੀ ਮੈਣੀ ਬੈਠੇ ਇੱਕ ਦਿਨ ਸੋਚ ਰਹੇ ਹੈ, ਬਾਲਾ ਪ੍ਰੀਤਮ ਜੇ ਆਉਣ ਤਾਂ ਮੇਰੀ ਗੋਦ 'ਚ ਬੈਠ ਜਾਣ ਆ ਕੇ,
ਕਲਗੀਧਰ ਮਹਾਰਾਜ ਨੇ ਵੱਧ ਪੂਰਾ ਕਰਨਾ ਭਾਈ ਮੰਗੇ ਤੋਂ। ਕਲਗੀਧਰ ਮਹਾਰਾਜ ਆਏ, ਰਾਣੀ ਮੈਣੀ ਬੈਠੇ ਅੱਖਾਂ ਮੀਚ ਕੇ, ਮਹਾਰਾਜ ਨੇ ਪਿੱਛੋਂ ਦੀ ਆ ਕੇ ਦੋਵੇਂ ਬਾਹਾਂ ਰਾਣੀ ਮੈਣੀ ਦੇ ਗਲੇ 'ਚ ਪਾਈਆਂ ਅਤੇ ਕਹਿੰਦੇ ਮਾਂ ਭੁੱਖ ਲੱਗੀ ਹੈ। ਇਹ ਮੰਗਿਆ ਵੀ ਨਹੀਂ ਸੀ, ਇਹ ਤਾਂ ਮੰਗਿਆ ਵੀ ਨਹੀਂ ਸੀ ਮੈਨੂੰ ਮਾਂ ਕਹਿਣ ਆ ਕੇ, ਉਹ ਤਾਂ ਬਿਨ ਬੋਲਿਆ ਸਭ ਕੁਛ ਜਾਣਦਾ। ਮਾਂ ਭੁੱਖ ਲੱਗੀ ਹੈ, ਰਾਣੀ ਜੀ ਕਹਿੰਦੇ ਮੈਂ ਬਾਹ ਜਾਂ ਬਾਲਾਪਰੀ ਤੋਂ, ਤੁਸੀਂ ਮੈਨੂੰ ਮਾਂ ਕਹਿ ਰਹੇ ਹੋ। ਅਤੇ ਸੱਚੇ ਪਾਤਸ਼ਾਹ ਕਹਿੰਦੇ ਬਾਲਾਪਰੀ ਤੋਂ ਤੁਹਾਡੇ ਪੁੱਤਰ ਨਹੀਂ, ਕਿ ਬਾਲਾਪਰੀ ਤੋਂ ਤੁਹਾਡੇ ਪੁੱਤਰ ਨਹੀਂ। ਆ ਕੇ ਗੋਦ 'ਚ ਬੈਠ ਗਏ, ਮਾਂ ਭੁੱਖ ਲੱਗੀ ਹੈ, ਮੈਂ ਹੁਣੇ ਬਾਲਾਪਰੀ ਤੋਂ ਕੁਛ ਤਿਆਰ ਕਰਦੀ ਹਾਂ। ਨਹੀਂ, ਜਿਹੜੇ ਛੋਲੇ ਪੂੜੀਆਂ ਅੰਦਰ ਪਏ ਆ ਉਹੀ ਲਿਆ ਕੇ ਛਕਾਓ, ਅਤੇ ਸਿਰਫ ਮੈਨੂੰ ਨਹੀਂ ਮੇਰੇ ਸਾਥੀਆਂ ਨੂੰ ਵੀ ਸਾਰਿਆਂ ਨੂੰ ਛਕਾਏ ਰਾਣੀ ਜੀ ਨੇ। ਰਾਣੀ ਜੀ ਲੈ ਕੇ ਆਏ, ਬਾਲਾ ਪ੍ਰੀਤਮ ਜੀ ਨੇ ਫੜੇ ਅਤੇ ਸਾਰੇ ਸਾਥੀਆਂ ਨੂੰ ਛਕਾਏ, ਰਾਜੇ ਫਤਿਹ ਚੰਦ ਨੂੰ ਛਕਾਏ, ਸਾਰਿਆਂ ਨੂੰ ਛਕਾਏ, ਫਿਰ ਆਪ ਛਕੇ ਮਹਾਰਾਜ। ਮਾਤਾ ਗੁਜਰੀ ਜੀ ਕਹਿੰਦੇ ਬਾਲਾ ਪ੍ਰੀਤਮ ਤੁਹਾਡੀਆਂ ਦੋ ਮਾਵਾਂ ਨੇ, ਤੁਸੀਂ ਦੋਵਾਂ ਦੀ ਗੋਦ 'ਚ ਖੇਡ ਰਹੇ ਹੋ, ਤੁਹਾਡੀਆਂ ਦੋ ਮਾਵਾਂ ਨੇ। ਬਾਲਾ ਪ੍ਰੀਤਮ ਕਹਿੰਦੇ ਜਿਵੇਂ ਇੱਕ ਚੰਦ ਦੋ ਝੀਲਾਂ 'ਚ ਪੈਂਦਾ ਅਤੇ ਉਹ ਘੱਟ ਥੋੜ੍ਹਾ ਜਾਂਦਾ, ਚੰਨ ਨੂੰ ਉੱਡਾ ਹੀ ਰਹਿੰਦਾ, ਦੋ ਝੀਲਾਂ 'ਚ ਪੈ ਜਾਂਦਾ, ਇਸ ਤਰ੍ਹਾਂ ਮੇਰੀਆਂ ਦੋ ਮਾਵਾਂ ਨੇ। ਸੂਫੀਆਂ ਦੀ ਇੱਕ ਸਾਖੀ ਹੈ, ਉਹਦੇ 'ਚ ਉਹ ਕਹਿੰਦੇ ਆ ਵੀ ਪਰਮਾਤਮਾ ਤੁਹਾਡੀ ਗੋਦ 'ਚ ਖੇਡਣ ਲਈ ਉਤਾਵਲਾ ਹੈ, ਪਰ ਤੁਹਾਡੀ ਗੋਦ ਵੀ ਬ੍ਰਹਿਮੰਡ ਜਿੱਡੀ ਹੋਵੇ। ਪਰਮਾਤਮਾ ਤੁਹਾਡੀ ਗੋਦ 'ਚ ਖੇਡਣ ਲਈ ਉਤਾਵਲਾ ਹੈ, ਤੁਹਾਡੀ ਗੋਦ ਬ੍ਰਹਿਮੰਡ ਜਿੱਡੀ ਹੋਵੇ। ਮੈਂ ਕਹਿੰਦਾ ਵੀ ਜੇ ਕਿਤੇ ਸੂਫੀ ਪਟਨੇ ਜੰਮਿਆ ਹੁੰਦਾ ਨਾ ਤਾਂ ਇਹਨੇ ਆਏ ਲਿਖਣਾ ਸੀ, ਪਰਮਾਤਮਾ ਤੁਹਾਡੀ ਗੋਦ 'ਚ ਖੇਡਣ ਲਈ ਉਤਾਵਲਾ ਹੈ, ਤੁਹਾਡੀ ਗੋਦ ਰਾਣੀ ਮੈਣੀ ਅਤੇ ਮਾਤਾ ਗੁਜਰੀ ਜਿੱਡੀ ਹੋਵੇ। ਜਿਹੜੀ ਗੋਦ 'ਚ ਕਲਗੀਧਰ ਮਹਾਰਾਜ ਖੇਡ ਰਹੇ ਆ। ਸੱਚੇ ਪਾਤਸ਼ਾਹ ਜਦੋਂ ਪਟਨਾ ਛੱਡ ਕੇ ਜਾਣ ਲੱਗੇ ਨਾ, ਤਾਂ ਸੁਭਾਵਿਕ ਹੈ ਮਾਤਾ ਜੀ ਵਿਰਾਗ 'ਚ ਆਏ, ਮੈਣੀ ਜੀ ਰਾਣੀ ਮੈਣੀ ਵਿਰਾਗ 'ਚ ਆਏ। ਕਹਿੰਦੇ ਤੁਸੀਂ ਹੁਣ ਛੋਲੇ ਪੂਣੀਆਂ ਖਾਣ ਕਹਿੰਦੇ ਸੀ ਤੁਹਾਡੇ ਕੋਲ ਰੋਜ਼ ਆਇਆ ਕਰੂੰ, ਆਇਆ ਨਾ ਕਰੋਗੇ? ਮਹਾਰਾਜ ਕਹਿੰਦੇ ਰੋਜ਼ ਆਇਆ ਕਰੂੰਗਾ, ਤੁਹਾਡੇ ਨਾਲ ਕੌਲ ਹੋਇਆ, ਜੇ ਤੁਸੀਂ ਸੰਗਤ ਨੂੰ ਰੋਜ਼ ਛਕਾਇਆ ਕਰੋਗੇ ਤਾਂ ਭਾਈ ਉਹ ਦਿਨ ਅਤੇ ਆਹ ਦਿਨ ਉੱਥੇ ਨਹੀਂ ਪੂੜੀਆਂ ਛੋਲੇ ਬੰਦ ਹੋਏ। ਹੁਣ ਜੇ ਕਿਤੇ ਜਾ ਕੇ ਮੈਣੀ ਸੰਗਤ ਦੇ ਵਿੱਚ ਪੂੜੀਆਂ ਛੋਲੇ ਖਾਓ ਅਤੇ ਚੇਤੇ ਰੱਖੋ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਰਾਣੀ ਮੈਣੀ ਨਾਲ ਕੌਲ ਕਰ ਗਏ ਸੀ, ਇੱਥੇ ਬਹਿ ਕੇ ਤੁਹਾਡੇ ਕੋਲ ਖਾਇਆ ਕਰੂੰਗਾ, ਇੱਥੇ ਛੱਕ ਕੇ ਜਾਇਆ ਕਰੂੰਗਾ। ਦੋ ਵਾਰੀ ਕੌਲ ਕੀਤਾ ਮਹਾਰਾਜ ਨੇ ਇਹ। ਮਹਾਰਾਜ ਦੇ ਜਨਮ ਦੀਆਂ ਸਾਖੀਆਂ ਤੋਰਨੀਆਂ ਆਪਾਂ, ਪਰ ਉਹ ਸਾਖੀ ਨਾਲ ਸਾਖੀ ਕੋਈ ਜੁੜ ਜਾਂਦੀ ਹੈ। ਜਦੋਂ ਸੱਚੇ ਪਾਤਸ਼ਾਹ ਨੂੰ ਭਾਈ ਨੰਦ ਲਾਲ ਜੀ ਨੇ ਪੁੱਛਿਆ ਨਾ ਦੇਹ ਦਾ ਓਹਲਾ ਕਰਨ ਲੱਗੇ ਹੋ ਮਹਾਰਾਜ ਕਿੱਥੋਂ ਦਰਸ਼ਨ ਹੋਣਗੇ, ਅਤੇ ਭਾਈ ਨੰਦ ਲਾਲ ਜੀ ਨਾਲ ਮਹਾਰਾਜ ਨੇ ਉਹ ਬਚਨ ਕੀਤੇ ਜਿਹੜੇ ਆਪਾਂ ਪਹਿਲਾਂ ਕਰਕੇ ਹਟੇ ਹਾਂ। ਮਾਤਾ ਸਾਹਿਬ ਦੇਵਾਂ ਨੇ ਸੁਣੇ ਅਤੇ ਮਾਤਾ ਜੀ ਕਹਿੰਦੇ ਤੁਹਾਡੀਆਂ ਇਹ ਚਲਾਕੀਆਂ ਮੇਰੇ ਨਾਲ ਨਹੀਂ ਚੱਲਣੀਆਂ, ਤੁਹਾਡੀਆਂ ਇਹ ਚਲਾਕੀਆਂ ਮੇਰੇ ਨਾਲ ਨਹੀਂ ਚੱਲਣੀਆਂ। ਕੀ ਹੋਇਆ? ਤੁਸੀਂ ਉਹਨਾਂ ਨੂੰ ਕਹਿ ਆਏ ਹਾਂ ਦਰਸ਼ਨ ਉੱਥੋਂ ਹੋਣਗੇ, ਤੁਸੀਂ ਚਾਲਾਂ ਮਾਰਨ ਲੱਗੇ ਹਾਂ, ਤੁਸੀਂ ਕਿਹਾ ਸੀਗਾ ਇੱਕ ਸਮੇਂ ਦਾ ਪ੍ਰਸ਼ਾਦਾ ਦੁਪਹਿਰ ਦਾ ਤੁਹਾਡੇ ਕੋਲ ਛਕਿਆ ਕਰੂੰਗਾ। ਸੱਚੇ ਪਾਤਸ਼ਾਹ ਕਹਿੰਦੇ ਤੇਰੇ ਤਾਂ ਮੈਂ ਸਦਾ ਹਜ਼ੂਰ ਹੀ ਰਹੂੰਗਾ, ਅਤੇ ਅਬਚਲ ਨਗਰ ਨੰਦੇੜ ਦਾ ਨਾਮ ਹਜ਼ੂਰ ਸਾਹਿਬ ਹੋ ਗਿਆ, ਕਿਉਂਕਿ ਕਲਗੀਧਰ ਮਹਾਰਾਜ ਹਜ਼ੂਰ ਹੀ ਹੈ ਭਾਈ। ਤੁਸੀਂ ਕਿਸੇ ਐਸੇ ਭਚੰਗੀ ਨੂੰ ਜਿਹੜਾ ਗੁਰੂ ਘਰ ਵੀ ਘੱਟ ਜਾਂਦਾ ਹੋਵੇ ਉਹਨੂੰ ਹਜ਼ੂਰ ਸਾਹਿਬ ਭੇਜੋ, ਉਹਦੇ ਵਾਲ ਵੀ ਕੁਤਰੇ ਹੋਣ, ਉਹਨੂੰ ਹਜ਼ੂਰ ਸਾਹਿਬ ਭੇਜੋ। ਜਦੋਂ ਉਹ ਦਸਾਂ ਦਿਨਾਂ ਪਿੱਛੋਂ ਮੁੜੂਗਾ ਉਹਨੂੰ ਪੁੱਛਿਓ ਦੱਸ ਕੋਈ ਗੱਲ, ਤਾਂ ਕਹੂਗਾ ਉੱਥੋਂ ਮੁੜਨ ਨੂੰ ਜੀ ਨਹੀਂ ਕਰਦਾ ਸੀ, ਮੈਨੂੰ ਅੱਜ ਤੱਕ ਨਹੀਂ ਮਿਲਿਆ ਕੋਈ ਜਿਹੜਾ ਕਹਿੰਦਾ ਹੋਵੇ ਮੌਸਮ ਮੁੜਿਆ ਜੀ ਹਜ਼ੂਰ ਸਾਹਿਬ ਤੋਂ, ਅੱਜ ਤੱਕ ਕੋਈ ਐਸਾ ਨਹੀਂ ਮਿਲਿਆ। ਕਲਗੀਧਰ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਮਿਲਣ ਜਾਂਦੇ ਹੋ ਸੱਚੇ ਪਾਤਸ਼ਾਹ ਹਜ਼ੂਰ ਨੇ। ਇਹ ਮਹਾਰਾਜ ਦੇ ਇਸ਼ਾਰੇ ਦੇਖੋ ਵੀ, ਪਹਿਲੀ ਵਾਰੀ ਨਹੀਂ ਹੋਈ ਇਹ ਗੱਲ। ਜਦੋਂ ਕਲਗੀਧਰ ਮਹਾਰਾਜ ਜਦੋਂ ਪਟਨੇ ਤੋਂ ਆਏ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਦੇ ਨੇੜੇ ਜੂਹ 'ਚ ਖੜ੍ਹ ਕੇ ਆਨੰਦ ਸਾਹਿਬ ਪੜ੍ਹਿਆ, ਅਤੇ ਨਾਂ ਤਾਂ ਪਿੰਡ ਦਾ ਚੱਕ ਨਾਨਕੀ ਸੀ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਅੱਜ ਤੋਂ ਪਿੰਡ ਦਾ ਨਾਮ ਅਨੰਦਪੁਰ ਹੋਏਗਾ। ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਬੈਠੇ, ਕਿੰਨੇ ਕੌਤਕ, ਕਿੰਨੀਆਂ ਸਾਖੀਆਂ ਚਲਾਈਆਂ ਜਾ ਸਕਦੀਆਂ। ਮੈਨੂੰ ਇਹ ਹੈ ਵੀ ਮਹਾਰਾਜ ਦੇ ਪੰਜਵੇਂ ਪੁੱਤਰ ਦੀਆਂ ਸਾਖੀਆਂ ਚਲਾਉਣੀਆਂ ਅਤੇ ਉਹ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ। ਇੱਕ ਦੋ ਸਾਖੀਆਂ ਫਿਰ ਆਪਾਂ ਅੱਗੇ ਹੋਰ ਖਾਲਸੇ ਦੀ ਸਾਖੀ ਤੋਰਦੇ ਹਾਂ। ਦੋ ਸਾਖੀਆਂ ਜਿਹੜੀਆਂ ਮੈਨੂੰ ਬੜੀਆਂ ਕਮਾਲ ਲੱਗਦੀਆਂ, ਇੱਕ ਸਾਖੀ ਹੈ ਵੀ ਜਦੋਂ ਸੱਚੇ ਪਾਤਸ਼ਾਹ ਤੀਰ ਛੱਡਦੇ ਹੈ, ਇੱਕ ਸਾਖੀ ਹੈ ਜਦੋਂ ਮਹਾਰਾਜ ਤੀਰ ਨਹੀਂ ਛੱਡਦੇ। ਹਰੀਚੰਦ ਪੰਘਾਣੀ ਦੀ ਜੰਗ 'ਚ ਕਿਤੇ ਉਹਦੇ ਮਨ 'ਚ ਆ ਗਈ ਇਹ ਗੱਲ,
ਕਿ ਮੈਂ ਤਾਂ ਹੁਣ ਇਹ ਜੰਗ ਜਿੱਤ ਲਈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ, ਮਹਾਰਾਜ ਜੰਗ ਦਾ ਤਾਂ ਹੁਣ ਫੈਸਲਾ ਹੋ ਹੀ ਗਿਆ, ਆਪ ਜੀ ਤੀਰ ਚਲਾ ਲਓ। ਕਿਤੇ ਮਹਾਰਾਜ ਮਨ 'ਚ ਨਾ ਰਹਿ ਜੇ ਸਾਕੀ ਗੱਲ। ਮਹਾਰਾਜ ਕਹਿੰਦੇ, ਹਜੇ ਚਿੱਤ ਨਹੀਂ ਭਾਈ, ਤੂੰ ਚਲਾ ਪਹਿਲਾਂ ਤੀਰ। ਹਰੀਚੰਦ ਕੋਪੇ ਕਮਾਣੰਗ ਸੰਭਾਰੰਗ ਪ੍ਰਥਮ ਬਾਜੀਅੰਗ ਤਾਣ ਬਾਣੰਗ ਪ੍ਰਹਾਰੰਗ। ਤੂੰ ਚਲਾ ਪਹਿਲਾਂ ਤੀਰ। ਛੱਡਿਆ, ਉਹ ਮਹਾਰਾਜ ਦੇ ਘੋੜੇ ਦੇ ਕੋਲ ਦੀ ਲੰਘ ਗਿਆ। ਹੁਣ ਮਹਾਰਾਜ ਤੁਹਾਡੀ ਮਿੱਤ ਹੈ, ਤੁਸੀਂ ਤੀਰ ਚਲਾਓ। ਮਹਾਰਾਜ ਕਹਿੰਦੇ, ਇੱਕ ਤੀਰ ਤੂੰ ਹੋਰ ਚਲਾ ਲਾ, ਮੇਰਾ ਚਿੱਤ ਹੈ। ਹਰੀਚੰਦ ਸੋਚਦਾ, ਮਹਾਰਾਜ ਨੂੰ ਜੰਗ ਦਾ ਗਿਆਨ ਨਹੀਂ, ਇਹਨਾਂ ਨੂੰ ਨਹੀਂ ਪਤਾ ਵੀ ਦੁਸ਼ਮਣ ਨੂੰ ਆਏ ਮੌਕੇ ਨਹੀਂ ਦੇਈਦੇ ਹੁੰਦੇ। ਪਰ ਚਲਾਇਆ। ਦੁਤੀਆ ਤਾਕ ਕਹਿ ਤੀਰ ਮੋਕੋ ਚਲਾਇੰਗ, ਦਯੋ ਦੈਵ ਮੈਂ ਕਾਨ ਛਵੈ ਕਹਿ ਸਦਾਇੰਗ। ਦੂਜਾ ਤੀਰ ਉਹਨੇ ਛੱਡਿਆ ਤੇ ਮੇਰੇ ਕੰਨ ਕੋਲ ਦੀ ਲੰਘ ਗਿਆ। ਕਲਗੀਧਰ ਮਹਾਰਾਜ ਕਹਿੰਦੇ, ਹੁਣ ਮਹਾਰਾਜ ਡਰਦਾ ਡਰਦਾ ਕਹਿੰਦਾ, ਹੁਣ ਮਹਾਰਾਜ ਤੁਹਾਡੀ ਮਿੱਤ ਹੈ, ਆਪ ਜੀ ਚਲਾਈਏ ਤੀਰ। ਮਹਾਰਾਜ ਕਹਿੰਦੇ, ਜੇ ਤੁਸੀਂ ਇੱਕ ਹੋਰ ਚਲਾ ਲਓ, ਇੱਕ ਤੀਰ ਜੇ ਤੁਸੀਂ ਹੋਰ ਚਲਾ ਲਓ। ਹਰੀਚੰਦ ਕਹਿੰਦਾ, ਇਹਨਾਂ ਨੂੰ ਰਾਜਨੀਤੀ ਦਾ ਵੀ ਗਿਆਨ ਨਹੀਂ, ਇਹਨਾਂ ਨੂੰ ਰਾਜਨੀਤੀ ਦਾ ਗਿਆਨ ਨਹੀਂ, ਇੰਨੇ ਮੌਕੇ ਦੁਸ਼ਮਣ ਨੂੰ। ਤ੍ਰਿਤੀਆ ਬਾਣ ਮਾਰਿਓ ਸੋ ਪੇਟੀ ਮਝਾਰੰਗ, ਵਿਦਿਅੰਗ ਚਿਲਕਤੰਗ ਦੁਆਮ ਪਾਰੰਗ ਪਧਾਰੰਗ, ਚੁਬੀ ਚਿੰਚ ਚਰਮੰਗ ਕਛੂ ਘਾਏ ਨਾ ਆਇੰਗ, ਕਲੰਗ ਕੇਵਲੰਗ ਜਾਨ ਦਾਸੰਗ ਬਚਾਇੰਗ। ਬਚਿੱਤਰ ਨਾਟਕ 'ਚ ਮਹਾਰਾਜ ਲਿਖਦੇ, ਸੱਚੇ ਪਾਤਸ਼ਾਹ ਕਲਗੀਧਰ ਮਹਾਰਾਜ ਜੀ ਦੇ ਦੇਹ ਨੂੰ ਕੋਈ ਵੀ ਸ਼ਸਤਰ ਛੋਹ ਨਹੀਂ ਸਕਿਆ। ਮਹਾਰਾਜ ਦੀ ਦੇਹ ਨੂੰ, ਉਹ ਜਿਹੜੀ ਕਟਾਰ ਹੈ ਹਜ਼ੂਰ ਸਾਹਿਬ ਦੀ, ਉਹਦੇ ਤੋਂ ਬਿਨਾਂ ਕੋਈ ਵੀ ਸ਼ਸਤਰ ਮਹਾਰਾਜ ਦੇ ਸਰੀਰ ਨੂੰ ਛੋਹ ਨਹੀਂ ਸਕਿਆ ਕਦੇ। ਤੀਜਾ ਤੀਰ ਜਦੋਂ ਛੱਡਿਆ ਨਾ ਹਰੀਚੰਦ ਨੇ, ਤੇ ਮਹਾਰਾਜ ਕਹਿੰਦੇ ਪੇਟੀ 'ਚ, ਕਮਰ ਕਸੇ ਦੇ ਅੰਦਰ ਪੇਟੀ 'ਚ ਵੱਜਿਆ। ਚੁਬੀ ਚਿੰਚ ਚਰਮੰਗ, ਚਮੜੀ ਦੇ ਵਿੱਚ ਥੋੜ੍ਹੀ ਜਿਹੀ ਚੁੰਝ ਚੁੱਭ ਗਈ, ਕਿ ਝੁਕਾਏ ਨਾ, ਕੋਈ ਜ਼ਖਮ ਨਹੀਂ ਆਇਆ, ਚੁੰਝ ਚੁੱਭ ਗਈ। ਹੁਣ ਜਬੈ ਬਾਣ ਲਾਗਿਓ ਤਵੈ ਰੋਸ ਜਾਗਿਓ। ਹੁਣ ਭਾਈ ਕਲਗੀਧਰ ਮਹਾਰਾਜ ਰੋਸ 'ਚ ਤੀਰ ਛੱਡਣਗੇ। ਕਲਗੀਧਰ ਮਹਾਰਾਜ ਉਈ ਤੀਰ ਛੱਡ ਦੇਣ ਤਾਂ ਕਮਾਲਾਂ ਹੋ ਜਾਣ, ਸੱਚੇ ਪਾਤਸ਼ਾਹ ਰੋਸ 'ਚ ਤੀਰ ਛੱਡਣਗੇ। ਕਿਰਪਾਲ ਸਿੰਘ ਨੇ ਬਹੁਤ ਕਮਾਲ ਪੇਂਟਿੰਗ ਬਣਾਈ ਹੈ, ਇਹ ਲੱਭਿਓ ਜੇ, ਭੰਗਾਣੀ ਦੀ ਜੰਗ ਦੀ। ਸੱਚੇ ਪਾਤਸ਼ਾਹ ਵੀਰ ਆਸਣ 'ਚ ਹੁੰਦੇ ਆ, ਚਿੱਲਾ ਚਾੜਦੇ ਆ, ਤੀਰ ਖਿੱਚਦੇ ਆ। ਰੋਸ ਦੇ ਵਿੱਚ ਕਲਗੀਧਰ ਮਹਾਰਾਜ ਤੀਰ ਛੱਡਣ ਲੱਗੇ ਆ। ਕਵੀ ਸੰਤੋਖ ਸਿੰਘ ਕਹਿੰਦੇ, 33 ਕਰੋੜ ਦੇਵੀ ਦੇਵਤਾ ਆ ਕੇ ਉਸ ਤੀਰ ਦੇ ਮੂਹਰੇ ਖੜ ਗਿਆ, ਮਹਾਰਾਜ ਆਹ ਤੀਰ ਨਾ ਛੱਡ ਦਿਓ, ਬ੍ਰਹਿਮੰਡਾਂ ਦੇ ਬ੍ਰਹਿਮੰਡ ਤਬਾਹ ਹੋ ਜਾਣਗੇ, ਮਹਾਰਾਜ ਤੁਸੀਂ ਇਹ ਤੀਰ ਨਾ ਛੱਡ ਦਿਓ। ਲਿਖਦੇ ਆ ਨਾ ਲਾਯਾਰਖਾਂ, ਕਹਤੇ ਥੇ ਇਜਾਜ਼ਤ ਨਹੀਂ ਹੀ ਨਹੀਂ ਹੈ ਹਮੇ ਰਨ ਕੀ, ਮਿੱਟੀ ਤੱਕ ਉੜਾ ਸਕਤੇ ਥੇ ਦੁਸ਼ਮਣ ਕੇ ਚਮਨ ਕੀ। ਇਜਾਜ਼ਤ ਹੀ ਨਹੀਂ ਮੈਨੂੰ, ਜੇ ਕਿਤੇ ਇਜਾਜ਼ਤ ਹੁੰਦੀ ਮੈਂ ਦੱਸਦਾ ਵੀ ਚਮਕੌਰ 'ਚ ਜੰਗ ਕਿਵੇਂ ਕਰਨੀ ਹੈ। ਜਦੋਂ 33 ਕਰੋੜ ਦੇਵੀ ਦੇਵਤਾ ਆ ਗਿਆ, ਮੂਹਰੇ ਖੜ ਗਿਆ, ਸੱਚੇ ਪਾਤਸ਼ਾਹ ਇਹ ਤੀਰ ਨਾ ਚਲਾਓ, ਤੁਹਾਡੀ ਇੱਕ ਨਜ਼ਰ ਦੀ ਮਾਰ ਨਹੀਂ ਸਹਿ ਸਕਦੀ ਹਰੀਚੰਦ ਦੀ ਸਾਰੀ ਫੌਜ, ਮਹਾਰਾਜ ਇਹ ਤੀਰ ਨਾ ਛੱਡੋ। ਸੱਚੇ ਜਦੋਂ ਮਹਾਰਾਜ ਨੇ ਤੀਰ ਨਹੀਂ ਛੱਡਣਾ, ਭਾਈ ਲਾਲ ਸਿੰਘ ਦਸਮ ਪਾਤਸ਼ਾਹ ਜੀ ਦੇ ਦਰਬਾਰ 'ਚ ਆਏ। ਮਹਾਰਾਜ ਆ ਢਾਲ ਬਣਵਾ ਕੇ ਲਿਆਇਆ, ਇੱਕ ਬਣਾ ਕੇ ਲਿਆਇਆ, ਕੀ ਖੂਬੀ ਆ ਭਾਈ ਢਾਲ ਦੀ? ਮਹਾਰਾਜ ਇਹ ਬਹੁਤ ਜੰਗੀ ਢਾਲ ਬਣੀ ਆ ਜੀ, ਗੈਂਡੇ ਦੀ ਖੱਲ ਦੀ ਆ ਮਹਾਰਾਜ, ਇਹਦੇ 'ਚ ਤੀਰ ਮਾਰੋ ਤੀਰ ਨਹੀਂ ਪਾਰ ਜਾਂਦਾ, ਗੋਲੀ ਮਾਰੋ ਗੋਲੀ ਨਹੀਂ ਪਾਰ ਜਾਂਦੀ। ਹੁਣ ਇਹ ਸਾਖੀ ਉਵੇਂ ਹੀ ਹੈ। ਮਹਾਰਾਜ ਭਾਈ ਨੰਦ ਲਾਲ ਜੀ ਨੂੰ ਕਹਿੰਦੇ, ਕੀ ਕਰ ਲੈਂਦੇ ਹੋ ਤੁਸੀਂ, ਮੈਂ ਬਹੁਤ ਵੱਡਾ ਵਿਦਵਾਨ ਹੈ। ਕਲਗੀਧਰ ਮਹਾਰਾਜ ਨੂੰ ਆ ਕੇ ਭਾਈ ਲਾਲ ਸਿੰਘ ਕਹਿੰਦੇ, ਆਨੰਦਪੁਰ ਸਾਹਿਬ ਦੀ ਸਾਖੀ ਹੈ, ਭਾਈ ਲਾਲ ਸਿੰਘ ਕਹਿੰਦੇ, ਮਹਾਰਾਜ ਇਹ ਢਾਲ ਏਡੀ ਕਮਾਲ ਬਣੀ ਹੈ ਜੀ, ਨਾ ਇਹਦੇ 'ਚੋਂ ਤੀਰ ਪਾਰ ਜਾਵੇ ਅਤੇ ਨਾ ਇਹਦੇ 'ਚੋਂ ਗੋਲੀ ਪਾਰ ਜਾਵੇ। ਸੱਚੇ ਪਾਤਸ਼ਾਹ ਕੌਤਕ ਮਹਾਰਾਜ ਦੇ, ਜਿਵੇਂ ਭਾਈ ਡੱਲੇ ਨੂੰ ਕਿਹਾ ਸੀ, ਸੱਚੇ ਪਾਤਸ਼ਾਹ ਭਾਈ ਲਾਲ ਸਿੰਘ ਨੂੰ ਕਹਿੰਦੇ, ਇਹ ਤਾਂ ਫਿਰ ਪਰਖ ਕੀਤੇ ਪਤਾ ਲੱਗੂ, ਪਰਖ ਕੀਤਿਆਂ ਪਤਾ ਲੱਗੂ। ਸਤ ਬਚਨ ਮਹਾਰਾਜ, ਆਪ ਜੀ ਕਰੀਏ ਪਰਖ। ਮਹਾਰਾਜ ਕਹਿੰਦੇ, ਸਵੇਰੇ ਲੈ ਕੇ ਆਇਓ ਭਾਈ, ਇਹਦੀ ਪਰਖ ਕਰਾਂਗੇ। ਜਦੋਂ ਭਾਈ ਲਾਲ ਸਿੰਘ ਨਮਸਕਾਰ ਕਰਕੇ ਮਹਾਰਾਜ ਨੂੰ ਅਤੇ ਬਾਹਰ ਨੂੰ ਨਿਕਲੇ, ਅਤੇ ਜਿਹੜੇ ਨਾਲ ਦੇ ਕੋਈ ਸਾਥੀ ਸਿੰਘ ਸੀ, ਉਹ ਕਹਿੰਦੇ, ਤੁਸੀਂ ਇਹ ਕੀ ਕਹਿਤਾ? ਮਹਾਰਾਜ ਨੂੰ ਇਹ ਕਹਿਤਾ, ਮਹਾਰਾਜ ਤੀਰ ਛੱਡਣ ਧਰੂ ਤਾਰਾ ਫੁੰਡ ਕੇ ਸੁੱਟ ਦੇਣ, ਤੁਸੀਂ ਇਹ ਮਹਾਰਾਜ ਨੂੰ ਕੀ ਕਹਿਤਾ ਵੀ ਢਾਲ 'ਚੋਂ ਬਾਹਰ ਨਹੀਂ ਹੋਊ ਤੀਰ? ਭਾਈ ਲਾਲ ਸਿੰਘ ਨੂੰ ਪਤਾ ਲੱਗਿਆ, ਮੈਂ ਗਲਤੀ ਕਰ ਲਈ, ਆਏ ਨਹੀਂ ਕਹਿਣਾ ਚਾਹੀਦਾ ਸੀ। ਹੁਣ ਆਪਦੇ ਸਾਥੀਆਂ ਨੂੰ ਕਹਿੰਦੇ, ਹੁਣ ਮੈਂ ਕੀ ਕਰਾਂ? ਹੁਣ ਕੀ ਓਟ ਹੈ ਸਾਡੀ ਅਰਦਾਸ? ਅਰਦਾਸ ਕਰੋ ਮਹਾਰਾਜ ਲਾਜ ਰੱਖਣ ਤੁਹਾਡੀ, ਸਾਰੀ ਰਾਤ ਅਰਦਾਸ ਕਰੀ ਗਈ ਹੈ। ਹੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ,
ਇਹ ਗੁਰੂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਲਾਜ ਰੱਖਿਓ, ਮਹਾਰਾਜ ਲਾਜ ਰੱਖਿਓ। ਅਗਲੇ ਦਿਨ ਆਏ, ਪਹਿਲੇ ਦਿਨ ਤਾਂ ਢਾਲ ਆਏ ਲੈ ਕੇ ਖੜ੍ਹੇ ਸੀ, ਪਾਰ ਨਹੀਂ ਹੋਣਾ ਇਹਦੇ ਕੁਛ। ਦੂਜੇ ਦਿਨ ਆਏ ਲੈ ਕੇ ਖੜ੍ਹੇ ਪਾਸੇ 'ਤੇ, ਮਹਾਰਾਜ ਕਹਿੰਦੇ ਪਰਖ ਲਈਏ ਭਾਈ ਢਾਲ ਤੁਹਾਡੀ। ਹੁਣ ਉਹ ਭਾਈ ਲਾਲ ਸਿੰਘ, ਹਾਲਾਂਕਿ ਭਰੋਸਾ ਅਰਦਾਸ 'ਤੇ, ਸੱਚੇ ਪਾਤਸ਼ਾਹ ਜੀ ਪਰਖੀਏ। ਸੱਚੇ ਪਾਤਸ਼ਾਹ ਜੀ ਨੇ ਤੀਰ ਛੱਡਿਆ ਅਤੇ ਉਹ ਢਾਲ ਨਾਲ ਵੱਜ ਕੇ ਥੱਲੇ ਡਿੱਗ ਪਿਆ। ਦੂਜਾ ਤੀਰ ਛੱਡਿਆ, ਢਾਲ ਨਾਲ ਵੱਜ ਕੇ ਥੱਲੇ ਡਿੱਗ ਪਿਆ। ਜਦੋਂ ਮਹਾਰਾਜ ਦਾ ਤੀਜਾ ਤੀਰ ਡਿੱਗਿਆ ਨਾ, ਤਾਂ ਭਾਈ ਮਨੀ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਜੀ ਇਹ ਕੈਸਾ ਵਰਤਾਰਾ, ਆਪ ਜੀ ਐਸੀਆਂ ਲੱਖਾਂ ਢਾਲਾਂ ਦੇ ਵਿੱਚ ਦੀ ਤੀਰ ਕੱਢਦੇ ਹੋ ਮਹਾਰਾਜ, ਅਤੇ ਤੀਰ ਥੱਲੇ ਡਿੱਗ ਰਹੇ ਆ। ਮਹਾਰਾਜ ਕਹਿੰਦੇ ਤੁਸੀਂ ਸੱਚ ਕਹਿੰਦੇ ਹੋ, ਢਾਲ ਦੇ ਤਾਂ ਪਾਰ ਕਰ ਦਈਏ ਤੀਰ, ਜਿਹੜੀਆਂ ਨੌ ਪਾਤਸ਼ਾਹੀਆਂ ਮੂਹਰੇ ਖੜੀਆਂ ਉਹਨਾਂ ਦੇ ਕਿਵੇਂ ਮਾਰੀਏ। ਜਦੋਂ ਕਲਗੀਧਰ ਮਹਾਰਾਜ ਨੇ ਤੀਰ ਨਹੀਂ ਛੱਡਣਾ ਭਾਈ। ਸੋ ਇਹ ਸਾਖੀਆਂ ਭਾਈ ਸੱਚੇ ਪਾਤਸ਼ਾਹ ਜੀ ਦੀਆਂ, ਅਤੇ ਮਹਾਰਾਜ ਦੇ ਪੰਜਵੇਂ ਪੁੱਤਰ ਦੀਆਂ ਕੁਛ ਸਾਖੀਆਂ ਆਪਾਂ ਮਹਾਰਾਜ ਮਿਹਰ ਰੱਖਣ ਤੋਰ ਲਈਏ। ਸਮਾਂ ਬਹੁਤ ਹੀ ਸੀਮਿਤ ਜਿਹਾ, ਇੱਕ ਦੋ ਸਾਖੀਆਂ ਜਿਹੜੀਆਂ ਆਪਾਂ ਖਾਲਸਾ ਰਾਜ ਨਾਲ ਸੰਬੰਧਿਤ, ਵੀ ਖਾਲਸਾ ਰਾਜ ਹੋਊ ਕੈਸਾ ਹੋਊਗਾ, ਇਹਦੇ 'ਚ ਸਾਨੂੰ ਸ਼ੱਕ ਨਹੀਂ ਨਾ ਕੋਈ। ਸੱਚੇ ਪਾਤਸ਼ਾਹ ਕਹਿ ਗਏ, ਲੰਕ ਲੂਟ ਲਿਆਊਂ, ਪਲਕ ਪੇਸ਼ ਖਾਨਾ ਚਲਾਊਂ, ਨਰਦ ਗਰਦ ਮੈਂ ਉਡਾਊਂ, ਜੋ ਮਾਤੇ ਅਭਿਮਾਨ ਕੇ, ਹੰਕਾਰੀਆਂ ਨੂੰ ਤਾਂ ਸਾਰਿਆਂ ਨੂੰ ਨੂੜ ਨੂੜ ਕੇ ਸਿੱਟੂਗਾ। ਅਤੇ ਇਹ ਤਾਂ ਦ੍ਰਿੜਤਾ ਹੈ ਨਾ ਸਾਡੇ 'ਚ, ਵੀ ਮਹਾਰਾਜ ਝੂਠ ਨਹੀਂ ਬੋਲਦੇ। ਜਦੋਂ ਮਹਾਰਾਜ ਕਹਿ ਗਏ ਰੋਮ ਨੌਬਤ ਵਜਾਊਂ, ਸ਼ਾਮ ਮੋਹਰਾਂ ਚਲਾਊਂ, ਪਾਤਸ਼ਾਹੀ ਲੈ ਕਰਾਊਂ, ਤਖ਼ਤ ਸਾਚੇ ਸਾਹਿਬਾਨ ਕੇ, ਨਾ ਆਪ ਲੜੂੰ ਨਾ ਫੌਜ ਲੜਾਊਂ, ਭੱਟ ਬੀਰਨ ਸੇਤੀ ਬਾਂਧ, ਨਾ ਛਾਡੂ ਖਲਕ ਨਾ ਛਾਡੂ ਬਲਕ, ਪਰਬਤ ਕਾਟੂ ਇਰਾਨ ਖੁਰਾਸਾਨ ਕੇ। ਹਜੇ ਤਾਂ ਗਿਆ ਨਹੀਂ ਖਾਲਸਾ ਇਰਾਨ, ਨਾ ਰੋਮ ਗਿਆ, ਜਾਣਾ ਸਾਰੇ ਕਿਤੇ, ਖੇਡ ਰਹੇ ਹਾਂ ਤੁਸੀਂ, ਸੱਚੇ ਪਾਤਸ਼ਾਹ ਭੇਜ ਰਹੇ ਆ ਸਾਰੇ ਪਾਸੇ ਤੁਹਾਨੂੰ, ਵੀ ਭਾਈ ਇਹ ਨਾ ਹੋਵੇ ਰਾਜ ਹੋਣਾ ਹੋਵੇ ਖਾਲਸੇ ਦਾ, ਪਤਾ ਲੱਗੇ ਜੀ ਕਨੇਡਾ ਅਮਰੀਕਾ 'ਚ ਤਾਂ ਸਿੰਘ ਹੈ ਨਹੀਂ, ਉੱਥੇ ਕਿਹਨੂੰ ਲਾਈਏ ਸੂਬੇਦਾਰ। ਉਹ ਸੱਚੇ ਪਾਤਸ਼ਾਹ ਖੰਡਾ ਰਹੇ ਆ ਸਾਰੇ ਪਾਸੇ, ਰਾਜ ਤੁਹਾਡਾ ਹੋਣਾ ਜੀ, ਬ੍ਰਹਿਮੰਡ 'ਤੇ ਤੁਹਾਡਾ ਝੰਡਾ ਝੂਲਣਾ। ਸੱਚੇ ਪਾਤਸ਼ਾਹ ਖਾਲਸੇ ਨੂੰ ਬਖਸ਼ ਗਏ, ਮਹਾਰਾਜ ਦੇ ਗਏ, ਹਮ ਪਾਤਸ਼ਾਹੀ ਸਤਿਗੁਰੂ ਦਈ, ਹੰਨੈ ਹੰਨੈ ਲਾਏ, ਜੈ ਜੈ ਬਹੇ ਜ਼ਮੀਨ ਮੱਲ, ਤੈ ਤੈ ਤਖ਼ਤ ਬੜਾਏ। ਤਖ਼ਤ ਦੀਆਂ ਨਿਸ਼ਾਨੀਆਂ ਕੀ ਹੁੰਦੀਆਂ? ਆ ਤਖ਼ਤ ਦੀਆਂ ਨਿਸ਼ਾਨੀਆਂ ਜਿਹੜੇ ਤੁਸੀਂ ਬੈਠੇ ਆ, ਨਿਸ਼ਾਨ ਹੁੰਦੇ ਆ, ਨਗਾਰੇ ਹੁੰਦੇ ਆ, ਲੰਗਰ ਚੱਲਦਾ ਹੁੰਦਾ, ਸ਼ਸਤਰ ਹੁੰਦੇ ਆ, ਇਹ ਤਖ਼ਤ ਦੀਆਂ ਨਿਸ਼ਾਨੀਆਂ ਹੀ ਆ। ਤਖ਼ਤ ਹੁੰਦਾ, ਛਤਰ ਹੁੰਦਾ, ਚੌਰ ਹੁੰਦੀ ਹੈ, ਇਹ ਨਿਸ਼ਾਨੀਆਂ ਹੀ ਆ ਭਾਈ ਤਖ਼ਤ ਦੀਆਂ। ਤਖ਼ਤ ਤਾਂ ਤੁਸੀਂ ਬਣਾ ਲਈ, ਹਾਂ ਜਿਹੜੀ ਉਹ ਸੱਤਾ ਜਿਹੜੀ ਸਾਰੀ ਦੁਨੀਆਂ ਤੋਂ ਨਹੀਂ ਸੰਭਲੂਗੀ, ਉਹ ਆਉਣ ਵਾਲੀ ਆ, ਤੁਹਾਡੇ ਹੱਥ 'ਚੋਂ ਆ ਜਾਣੀ ਹੈ ਕਿਸੇ ਵੀ ਸਮੇਂ। ਲੋਕਾਂ ਨੇ ਕਹਿਣਾ ਆ ਕੇ ਖਾਲਸਾ ਜੀ ਸਾਡੀ ਭਿਆ ਹੈ, ਤੁਸੀਂ ਰਾਜ ਕਰੋ, ਅਤੇ ਕਰਕੇ ਵਿਖਾਓ ਹੁੰਦਾ ਕੀ ਹੈ ਰਾਜ। ਸੱਚੇ ਪਾਤਸ਼ਾਹ ਕੈਸਾ ਰਾਜ ਬਣਾ ਗਏ, ਅਤੇ ਕੈਸੇ ਰਾਜੇ, ਪਹਿਲਾਂ ਰਾਜੇ ਕੈਸੇ ਆ ਦੇਖੋ। ਭਾਈ ਜੀਵਨ, ਬੀਬੀ ਜੀਵਨ ਕੌਰ ਅਤੇ ਭਾਈ ਬਦਰ ਸਿੰਘ ਦੋਵਾਂ ਦੇ ਮਨ 'ਚ ਆਇਆ ਕਲਗੀਧਰ ਮਹਾਰਾਜ ਕੋਲ ਜਾਈਏ ਅਤੇ ਉਹਨਾਂ ਤੋਂ ਪੁੱਤਰ ਮੰਗੀਏ ਜਾ ਕੇ। ਸੱਚੇ ਪਾਤਸ਼ਾਹ ਕੋਲ ਅਨੰਦਪੁਰ ਸਾਹਿਬ ਆਏ। ਹੁਣ ਸਮੱਸਿਆ ਸਿੱਖ ਵਾਸਤੇ ਇਹ ਹੋ ਜਾਂਦੀ ਹੈ, ਕਲਗੀਧਰ ਮਹਾਰਾਜ ਤੋਂ ਕੁਛ ਮੰਗਣ ਆਏ ਅਤੇ ਕਲਗੀਧਰ ਮਹਾਰਾਜ ਦੇ ਜਦੋਂ ਦਰਸ਼ਨ ਹੋ ਜਾਣ ਫਿਰ ਸਿੱਖ ਮੰਗੇ ਕੀ? ਜੇ ਕਲਗੀਧਰ ਮਹਾਰਾਜ ਤੋਂ ਸੋਹਣਾ ਕੁਛ ਹੋਵੇ ਤਾਂ ਮੰਗੇ, ਉਦੋਂ ਸੋਹਣਾ ਸਾਰੇ ਬ੍ਰਹਿਮੰਡ 'ਚ ਕੁਛ ਨਹੀਂ। ਪ੍ਰਭ ਵੇਖਦੇ ਹਾਂ ਦੁੱਖ ਭੁੱਖ ਗਈ ਢਾਡੀ ਕੋ, ਮੰਗਣ ਚੇਤਨਾ ਆਵੇ। ਸ੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਰਹਿੰਦੀ ਨਹੀਂ ਕੋਈ ਮੰਗ ਹੀ ਨਹੀਂ ਰਹਿੰਦੀ ਸਿੱਖ ਦੀ। ਪਰ ਸਿੱਖ ਮੰਗੇ ਨਾ ਅਤੇ ਗੁਰੂ ਨੂੰ ਪਤਾ ਨਾ ਲੱਗੇ, ਮਹਾਰਾਜ ਨੂੰ ਜਾਣੀ ਜਾਣਾ, ਮਹਾਰਾਜ ਨੂੰ ਪਤਾ ਕੋਲ ਦੀ ਨੰਗੇ ਬੀਬੀ ਜੀਵਨ ਕੌਰ ਦੇ, ਤੁਹਾਡਾ ਬਾਲ ਗੁਰੂ ਕਾ ਲਾਲ ਹੋਏਗਾ। ਧੰਨ ਹੋ ਗਏ ਸਤਿਗੁਰੂ, ਆਪਸ 'ਚ ਗੱਲਾਂ ਕਰਦੇ ਆ, ਸਾਡਾ ਬਾਲ ਗੁਰੂ ਕਾ ਲਾਲ ਹੋਏਗਾ। ਪੁੱਤਰ ਪੈਦਾ ਹੁੰਦਾ, ਪੁੱਤਰ ਪੈਦਾ ਹੁੰਦਾ, ਥੋੜ੍ਹੇ ਸਮੇਂ ਬਾਅਦ ਭਾਈ ਬਦਰ ਸਿੰਘ ਚਾਲਾ ਮਾਰ ਜਾਂਦੇ ਆ। ਹੁਣ ਮਾਂ ਇਕੱਲੀ ਹੈ, ਬਾਲ ਦੀ ਪਰਵਰਿਸ਼ ਕਰ ਰਹੀ ਹੈ, ਨਾਲ ਮਾਤਾ ਦਾ ਭਰਾ ਹੈ ਭਾਈ ਬਾਘ ਸਿੰਘ, ਬਾਲ ਦਾ ਮਾਮਾ, ਉਹ ਪਰਵਰਿਸ਼ ਕਰ ਰਹੇ ਆ ਬਾਲ ਦੀ। ਇੱਕ ਸਮਾਂ ਆਉਂਦਾ ਹੈ ਅਤੇ ਬਾਲ ਮਾਤਾ ਨੂੰ ਕਹਿੰਦਾ ਵੀ ਆਪਾਂ ਮਾਤਾ ਜੀਆਂ ਕੋਲ ਚੱਲੀਏ। ਮਾਤਾ ਜੀਵਨ ਕੌਰ ਕਹਿੰਦੇ ਕਿਹੜੇ ਮਾਤਾ ਜੀ ਕੋਲ? ਮਾਤਾ ਸੁੰਦਰੀ ਜੀ ਕੋਲ ਚੱਲੀਏ। ਦਿੱਲੀ ਆ ਗਏ ਮਾਤਾ ਜੀ ਕੋਲ, ਕੀਰਤਨ ਕਰਿਆ ਕਰਨ, ਕੀਰਤਨ ਕਰਿਆ ਕਰਨ ਅਤੇ ਸਰੰਦਾ ਵਜਾਇਆ ਕਰੇ ਬਾਲ, ਮਾਤਾ ਜੀਵਨ ਕੌਰ ਕੀਰਤਨ ਕਰਿਆ ਕਰਨ। ਅਤੇ ਮਾਤਾ ਸੁੰਦਰੀ ਜੀ ਤਰੁੱਠੇ, ਖੁਸ਼ ਹੋਏ ਬਹੁਤ, ਮਾਤਾ ਜੀ ਨੇ ਕੋਲ ਹੀ ਰੱਖਿਆ। ਕਈ ਸਾਲ ਲੰਘੇ ਅਤੇ ਭਾਈ ਬਾਘ ਸਿੰਘ ਆ ਕੇ ਮਾਤਾ ਜੀਵਨ ਕੌਰ ਨੂੰ ਕਹਿੰਦੇ ਚੱਲੋ ਹੁਣ ਪੰਜਾਬ 'ਚ ਦਲਾਂ ਦਾ ਵਰਤਾਰਾ ਹੋ ਰਿਹਾ ਅਤੇ ਪੰਥ ਦਾ ਵਾਧਾ ਹੋ ਰਿਹਾ, ਚਲੋ ਸੇਵਾ ਕਰਾਂਗੇ।
ਮਾਤਾ ਜੀਵਨ ਕੌਰ ਕਹਿੰਦੇ ਵੀਰ ਜੀ ਅਸੀਂ ਤਾਂ ਮਾਤਾ ਸੁੰਦਰੀ ਜੀ ਨੂੰ ਪੁੱਛੇ ਬਿਨਾਂ ਸਾਹ ਵੀ ਨਹੀਂ ਲੈਂਦੇ, ਜਾਣ ਬਾਰੇ ਕਿਵੇਂ ਕਹਿ ਦਈਏ। ਸੱਤ ਵਚਨ ਹੈ, ਭਾਈ ਬਾਘ ਸਿੰਘ ਮੁੜਿਆ ਹੈ ਪਿੱਛੇ ਅਤੇ ਭਾਈ ਬਾਘ ਸਿੰਘ ਕਿਸੇ ਜੰਗ 'ਚ ਸ਼ਹੀਦ ਹੋ ਗਏ, ਹੁਣ ਮਾਤਾ ਅਤੇ ਬਾਲ ਇਕੱਲੇ ਹੀ ਰਹਿ ਗਏ, ਮਾਮਾ ਵੀ ਸ਼ਹੀਦ ਹੋ ਗਿਆ। ਨਵਾਬ ਸਾਹਿਬ ਦੇ ਬਹੁਤ ਨੇੜਲੇ ਸਾਥੀ ਸੀ ਭਾਈ ਬਾਘ ਸਿੰਘ। ਇੱਕ ਦਿਨ ਮਾਤਾ ਸੁੰਦਰੀ ਜੀ ਮਾਤਾ ਜੀਵਨ ਕੌਰ ਨੂੰ ਕਹਿੰਦੇ, ਜੀਵਨ ਕੌਰ ਜੀ ਆਪ ਜੀ ਪੰਜਾਬ ਜਾਓ, ਖਾਲਸਾ ਪੰਥ ਦਾ ਵਾਧਾ ਹੋ ਰਿਹਾ, ਇਹਨੂੰ ਤੁਸੀਂ ਪੰਜਾਬ ਲੈ ਕੇ ਜਾਓ, ਪੰਥ ਦੀ ਸੇਵਾ ਕਰੋ। ਮਾਤਾ ਜੀ ਤੁਰਨ ਲੱਗੇ, ਪਿੱਛੋਂ ਮਾਤਾ ਸੁੰਦਰੀ ਜੀ ਨੇ ਆਵਾਜ਼ ਮਾਰੀ, ਬੀਬੀ ਜੀ ਰੁਕੋ। ਹਾਂਜੀ ਮਾਤਾ ਜੀ, ਤੁਹਾਡੀ ਔਲਾਦ ਅੱਗੇ ਚੋਬਦਾਰ ਚੱਲਿਆ ਕਰਨਗੇ, ਕਲਗੀਧਰ ਮਹਾਰਾਜ ਦੇ ਬੋਲ ਤੁਹਾਡਾ ਬਾਲ ਗੁਰੂ ਕਾ ਲਾਲ ਹੋਏਗਾ। ਮਾਤਾ ਜੀ ਦੇ ਬੋਲ ਤੁਹਾਡੀ ਔਲਾਦ ਅੱਗੇ ਚੋਬਦਾਰ ਚੱਲਿਆ ਕਰਨਗੇ। ਪੰਜਾਬ ਆ ਗਏ ਦੋਵੇਂ ਮਾਂ ਪੁੱਤ, ਜਿੱਥੇ ਦਲ ਪੜਾ ਕਰਦਾ ਜਾ ਕੇ ਕੀਰਤਨ ਕਰਦੇ ਆ, ਜਿੱਥੇ ਦਲ ਪੜਾ ਕਰਦਾ ਕੀਰਤਨ ਕਰਦੇ ਆ, ਸੇਵਾ ਕਰਦੇ ਆ। ਇੱਕ ਦਿਨ ਅਕਾਲ ਬੁੰਗੇ 'ਤੇ ਦੀਵਾਨ ਲੱਗਿਆ ਅਤੇ ਮਾਤਾ ਜੀ ਨੇ ਕੀਰਤਨ ਕੀਤਾ ਅਤੇ ਬਾਲ ਨੇ ਸਰੰਦਾ ਵਜਾਇਆ। ਜਦੋਂ ਸਮਾਪਤੀ ਹੋਈ ਤਾਂ ਨਵਾਬ ਸਾਹਿਬ ਆ ਕੇ ਮਾਤਾ ਨੂੰ ਕਹਿੰਦੇ, ਇਹ ਹੀਰਾ ਤੁਸੀਂ ਸਾਨੂੰ ਦੇ ਜੋ, ਪੰਥ ਦੇ ਦਲਾਂ ਦਾ ਮਾਣ ਵਧਾਏਗਾ। ਹੁਣ ਜੇ ਕੋਈ ਸਕਿੰਟ ਦਾ ਹਜ਼ਾਰਵਾਂ ਹਿੱਸਾ ਲੱਖਵਾਂ ਹਿੱਸਾ ਵੀ ਹੁੰਦਾ ਨਾ, ਉਨੇ ਚਿਰ ਲਈ ਵੀ ਮਾਤਾ ਜੀਵਨ ਕੌਰ ਨੇ ਸੋਚਿਆ ਨਹੀਂ। ਮੈਂ ਕਹਿ ਦਿਆਂ ਮੇਰਾ ਤਾਂ ਇਕੱਲਾ ਹੀ ਹੈ ਜੀ, ਇੱਕ ਹੀ ਹੈ। ਨਵਾਬ ਸਾਹਿਬ ਨੇ ਕਿਹਾ ਸਾਨੂੰ ਦੇ ਜੋ, ਮਾਤਾ ਜੀਵਨ ਕੌਰ ਕਹਿੰਦੀ ਤੁਹਾਡੇ ਲਈ ਪਾਲ ਰਹੀ ਸੀ ਪੰਥ ਪਾਤਸ਼ਾਹ ਜੀ। ਉਹ ਕੱਲ੍ਹ ਸਾਖੀ ਸੁਣੀ ਨਾ ਬਾਬਾ ਬੁੱਢਾ ਜੀ ਦੀ, ਪਲੇ ਪਲਾਏ ਇਨ ਮੈਂ ਆਣ, ਪਲੇ ਪਲਾਏ ਆਇਆ ਕਰਨਗੇ ਤੁਹਾਡੇ 'ਚ। ਬਾਲ ਹੁਣ ਦਲ ਦੀ ਸੇਵਾ ਕਰਦਾ, ਦਲ ਦੇ ਵਿੱਚ ਸੇਵਾ 'ਤੇ ਲੱਗ ਗਿਆ, ਸੇਵਾ ਕਰਦੇ ਆ। ਅਤੇ ਨਵਾਬ ਸਾਹਿਬ ਨੇ ਸੇਵਾ ਦਿੱਤੀ ਵੀ ਸਿੰਘਾਂ ਦੀ ਰਾਤ ਨੂੰ ਪਹਿਰੇ 'ਤੇ ਖੜਿਆ ਕਰੋ, ਪਹਿਰੇ 'ਤੇ ਖੜਦੇ ਆ ਰਾਤ ਨੂੰ। ਇੱਕ ਦਿਨ ਮੀਂਹ ਝੱਖੜ ਆਉਂਦਾ, ਮੀਂਹ ਝੱਖੜ ਚੱਲਦਾ ਅਤੇ ਨਵਾਬ ਸਾਹਿਬ ਆਵਾਜ਼ ਮਾਰ ਕੇ ਪੁੱਛਦੇ ਆ, ਪਹਿਰੇ 'ਤੇ ਕਿਹੜਾ ਸਿੰਘ ਆ ਭਾਈ? ਆਵਾਜ਼ ਆਉਂਦੀ ਹੈ, ਮੈਂ ਹਾਂ ਜੀ ਪੰਥ ਪਾਤਸ਼ਾਹ ਜੀ। ਫਿਰ ਮੀਂਹ ਝੱਖੜ ਵੱਧ ਰਿਹਾ ਅਤੇ ਨਵਾਬ ਸਾਹਿਬ ਫਿਰ ਆਵਾਜ਼ ਮਾਰਦੇ ਆ, ਪਹਿਰੇ ਵਾਲਾ ਸਿੰਘ ਹੈ ਭਾਈ? ਉੱਧਰੋਂ ਆਵਾਜ਼ ਨਹੀਂ ਆਉਂਦੀ। ਨਵਾਬ ਸਾਹਿਬ ਜਦੋਂ ਉੱਠ ਕੇ ਦੇਖਦੇ ਆ ਵੀ ਪਹਿਰੇ ਵਾਲਾ ਸਿੰਘ ਕਿੱਧਰ ਗਿਆ, ਦੇਖਿਆ ਵੀ ਉਹ ਤਾਂ ਉੱਥੇ ਹੈ ਨਹੀਂ ਸੀ, ਆਲੇ ਦੁਆਲੇ ਤੁਰ ਕੇ ਦੇਖਿਆ, ਦੇਖਿਆ ਉਹ ਘੋੜਿਆਂ ਦੇ ਉੱਤੇ ਪੱਲੀਆਂ ਪਾਈ ਜਾਂਦਾ ਸੀ, ਘੋੜਿਆਂ 'ਤੇ ਵੀ ਮੀਂਹ ਪੈ ਰਿਹਾ ਸੀ। ਨਵਾਬ ਸਾਹਿਬ ਦੂਰ ਖੜ੍ਹੇ ਦੇਖ ਰਹੇ ਆ ਅਤੇ ਕੁਛ ਕੁ ਘੋੜੇ ਰਹਿ ਗਏ, ਪੱਲੀਆਂ ਪੂਰੀਆਂ ਹੋ ਗਈਆਂ, ਸਮਾਪਤੀ ਹੋ ਗਈ, ਅਤੇ ਘੋੜਿਆਂ 'ਤੇ ਕੁਛ ਕੁ 'ਤੇ ਹਜੇ ਪੱਲੀਆਂ ਨਹੀਂ ਪਈਆਂ। ਨਵਾਬ ਸਾਹਿਬ ਨੇ ਦੇਖਿਆ ਉਹ ਬਾਲ ਗਿਆ, ਉਹਨੇ ਆਪਦਾ ਤੰਬੂ ਪੱਟਿਆ ਅਤੇ ਲਿਆ ਕੇ ਪੱਲੀਆਂ 'ਤੇ ਪਾਤਾ। ਅਤੇ ਨਵਾਬ ਸਾਹਿਬ ਕਹਿੰਦੇ, ਨਿਹਾਲ ਭਜੰਗੀਆ ਨਿਹਾਲ, ਪੰਥ ਪ੍ਰਕਾਸ਼ ਚਾਹੀਂ ਬੋਲਾਉਂਦੇ ਆ, ਨਿਹਾਲ ਭਜੰਗੀਆ ਨਿਹਾਲ, ਪੰਥ ਵੀ ਤਰੁੱਠਾ ਅਤੇ ਗੁਰੂ ਵੀ ਤਰੁੱਠਾ। ਇੱਕ ਦਿਨ ਉਹ ਬਾਲ ਰੋਂਦਾ ਰੋਂਦਾ ਨਵਾਬ ਸਾਹਿਬ ਦੇ ਗੋਦੀ ਜਾ ਕੇ ਬੈਠਾ। ਨਵਾਬ ਸਾਹਿਬ ਕਹਿੰਦੇ, ਰੋਂਦਾ ਕਿਉਂ ਹੈ? ਕਹਿੰਦੇ, ਮਹਾਰਾਜ ਇੱਕ ਤਾਂ ਇਹ ਸੁੱਚੇ ਹੱਥੀ ਦਾਣਾ ਨਹੀਂ ਲੈਂਦੇ, ਦਾਣਾ ਵਰਤਾਉਂਦਾ ਹੁੰਦਾ ਸੀ ਘੋੜਿਆਂ ਨੂੰ, ਇੱਕ ਤਾਂ ਇਹ ਸੁੱਚੇ ਹੱਥੀ ਦਾਣਾ ਨਹੀਂ ਲੈਂਦੇ, ਦੂਜਾ ਮੇਰਾ ਮਖੌਲ ਉਡਾਉਂਦੇ ਆ। ਕੀ ਕਹਿੰਦੇ ਆ ਤੈਨੂੰ? ਮੈਨੂੰ ਹਮਕੋ ਤੁਮਕੋ ਕਹਿੰਦੇ ਆ ਜੀ, ਕਿਉਂਕਿ ਉਹ ਦਿੱਲੀ ਰਹਿ ਆਇਆ ਸੀ ਅਤੇ ਉਹਦੀ ਭਾਸ਼ਾ 'ਚ ਕਿਤੇ ਹਿੰਦੀ ਆ ਗਈ ਸੀ, ਅਤੇ ਦਾਲ ਵਾਲੇ ਭਜੰਗੀਆਂ ਨਾਲ ਕੱਟਣਾ, ਅੱਜ ਵੀ ਤੁਸੀਂ ਜਾਓ ਪਤਾ ਲੱਗੇ ਵੀ ਖਾਲਾ ਜੀ ਦਾ ਵਾੜਾ ਨਹੀਂ, ਦਾਲ ਵਾਲੇ ਭਜੰਗੀਆਂ ਨਾਲ ਰਹਿਣਾ, ਇਹ ਮੈਨੂੰ ਹਮਕੋ ਤੁਮਕੋ ਕਹਿੰਦੇ ਆ ਜੀ। ਨਵਾਬ ਸਾਹਿਬ ਸੀਨੇ ਨਾਲ ਲਾ ਕੇ ਉਹਨੂੰ ਕੰਨ ਦੇ ਕੋਲੇ ਮੂੰਹ ਲਿਜਾ ਕੇ ਕਹਿੰਦੇ, ਤੂੰ ਦੇਖ ਮੈਂ ਥੋੜ੍ਹੇ ਜਿਹੇ ਘੋੜਿਆਂ ਦੀ ਲਿੱਦ ਚੱਕਦਾ ਹੁੰਦਾ ਸੀ ਅਤੇ ਪੰਥ ਨੇ ਮੈਨੂੰ ਨਵਾਬੀ ਦਿੱਤੀ, ਨਵਾਬ ਬਣਾਤਾ। ਤੂੰ 12,000 ਘੋੜੇ ਨੂੰ ਦਾਣਾ ਵਰਤਾਉਣਾ, 12,000 ਘੋੜੇ ਨੂੰ, ਹੋ ਸਕਦਾ ਪੰਥ ਇੱਕ ਦਿਨ ਤੈਨੂੰ ਪਾਤਸ਼ਾਹ ਬਣਾ ਦੇਵੇ। ਸੱਚੇ ਪਾਤਸ਼ਾਹ ਜੀ ਦੇ ਬੋਲ ਗੁਰੂ ਕਾ ਲਾਲ ਹੋਏਗਾ, ਮਾਤਾ ਜੀ ਦੇ ਬੋਲ ਤੁਹਾਡੀ ਔਲਾਦ ਅੱਗੇ ਚੋਬਦਾਰ ਚੱਲਿਆ ਕਰਨਗੇ, ਨਵਾਬ ਸਾਹਿਬ ਦੇ ਬੋਲ ਹੋ ਸਕਦਾ ਪੰਥ ਤੈਨੂੰ ਪਾਤਸ਼ਾਹ ਬਣਾ ਦੇ। ਇੱਕੋ ਇੱਕ ਸ਼ਖਸੀਅਤ ਪੰਥ ਦੇ ਵਿੱਚ ਜਿਹੜਾ ਦਿੱਲੀ ਦੇ ਤਖ਼ਤ 'ਤੇ ਵੀ ਬੈਠਾ, ਲਾਹੌਰ ਦੇ ਤਖ਼ਤ 'ਤੇ ਵੀ ਬੈਠਾ, ਧੰਨ ਧੰਨ ਬਾਬਾ ਜੱਸਾ ਸਿੰਘ ਆਹਲੂਵਾਲੀਆ, ਇਹ ਰਾਜੇ ਸੀ ਭਾਈ ਸਾਡੇ। ਅਤੇ ਜਿਹੜਾ ਇਹਨਾਂ ਨੇ ਰਾਜ ਸਥਾਪਿਤ ਕੀਤਾ, ਥਾਪੜਾ ਲਿਆ ਬਾਬੇ ਬਘੇਲ ਸੋਹਣੇ ਬਾਬੇ ਜੱਸਾ ਸਿੰਘ ਹੋਰਾਂ ਤੋਂ, ਅਤੇ ਤਿੰਨਾਂ ਦਿਨਾਂ 'ਚ ਦਿੱਲੀ ਫਤਿਹ ਕਰ ਲਈ। ਉਹ ਸਾਖੀ ਲੰਬੀ ਹੈ, ਹੁਣ ਸਮਾਂ ਸਮਾਪਤ ਹੈ ਅਤੇ ਉਹ ਮੈਨੂੰ ਇਹ ਆ ਵੀ ਆਪਾਂ ਤਿੰਨਾਂ ਦਿਨਾਂ 'ਚ ਦਿੱਲੀ ਫਤਿਹ ਕਰ ਲਈ, ਤਿੰਨਾਂ ਦਿਨਾਂ 'ਚ, ਅੱਜ ਤੱਕ ਕਿਸੇ ਨੇ ਨਾ ਕੀਤੀ। ਉਹ ਸ਼ਾਹ ਆਲਮ ਤਾਂ ਬਾਹਰ ਹੀ ਨਹੀਂ ਆਇਆ ਰਾਜਾ ਦਿੱਲੀ ਦਾ, ਅਤੇ ਬਾਬਾ ਬਘੇਲ ਸਿੰਘ ਹੋਰਾਂ ਨਾਲ ਸੰਧੀਆਂ ਕਰ ਰਹੀ ਹੈ, ਸਮਰੂ ਬੇਗਮ ਭਰਾ ਬਣਾਇਆ ਹੋਇਆ ਸੀ ਬਾਬਾ ਜੀ ਨੂੰ ਉਹਨੇ, ਸਮਰੂ ਬੇਗਮ ਨੂੰ, ਉਹ ਵੀ ਇੱਕ ਸਾਖੀ ਅੱਡ ਚੱਲਦੀ। ਦਿੱਲੀ 'ਚ ਸ਼ਾਹਜਹਾਨਾਬਾਦ 'ਚ ਖਾਲਸੇ ਦਾ ਰਾਜ ਚੱਲਦਾ ਅਤੇ ਲਾਲ ਕਿਲ੍ਹੇ ਦੇ ਵਿੱਚ ਬਾਦਸ਼ਾਹ ਦਾ ਰਾਜ ਚੱਲਦਾ। ਚੁੰਗੀ ਲੈਣੀ ਸ਼ੁਰੂ ਕਰਤੀ। ਜੇ ਤੁਸੀਂ ਹੁਣ ਦਿੱਲੀ ਜਾਓ ਤਾਂ ਉੱਥੇ ਇੱਕ ਜਗ੍ਹਾ ਹੈ ਜਿਹਦਾ ਨਾਂ ਹੈ ਪੁੱਲ ਮਠਿਆਈ, ਪਤਾ ਨਹੀਂ ਉੱਥੇ ਲਿਖਿਆ ਦਾ ਕੀ ਹੈ, ਪਰ ਜੇ ਤੁਸੀਂ ਆਪਣੇ ਗ੍ਰੰਥ ਪੜ੍ਹੋ ਤੁਹਾਨੂੰ ਪਤਾ ਲੱਗੂ ਵੀ ਪੁੱਲ ਮਠਿਆਈ ਦਾ ਮਤਲਬ, 9 ਮਹੀਨੇ ਸਿੰਘ ਦਿੱਲੀ 'ਚ ਰਹੇ, 9 ਮਹੀਨੇ ਉੱਥੇ ਮਠਿਆਈ ਖਵਾਈ ਦਿੱਲੀ ਵਾਸੀਆਂ ਨੂੰ। ਅਤੇ ਕਿਹੜੀ? ਬਾਬਾ ਬਘੇਲ ਸਿੰਘ ਨੇ ਪੁੱਛਿਆ
ਲਾਲ ਕਿਲੇ ਦੇ ਅੰਦਰ ਕਿਹੜੀਆਂ ਮਠਿਆਈਆਂ ਬਣਦੀਆਂ ਜਿਹੜੀਆਂ ਬਾਹਰ ਕਦੇ ਦੇਖੀਆਂ ਵੀ ਨਹੀਂ ਹੋਣ ਕਿਸੇ ਨੇ। 9 ਮਹੀਨੇ ਲਗਾਤਾਰ ਉਹ ਮਠਿਆਈ ਦਿੱਲੀ ਵਾਸੀਆਂ ਨੂੰ ਖਵਾਈ। ਰਾਜ ਹੈ ਭਾਈ ਖਾਲਸੇ ਦਾ। ਹਰੀ ਰਾਮ ਗੁਪਤਾ ਕਹਿੰਦਾ, ਉਹਦੀ ਜਿਹੜੀ ਤੀਜੀ ਕਿਤਾਬ ਹੈ ਹਿਸਟਰੀ ਆਫ ਦੀ ਸਿੱਖਸ, ਉਹ ਕੰਪੈਰੀਜ਼ਨ ਕਰਦਾ ਦਿੱਲੀ ਦੇ ਰਾਜ ਨੇ, ਰਾਜਿਆਂ ਨੇ ਕੀਤਾ ਉਹਨਾਂ ਦਾ ਕੰਪੈਰੀਜ਼ਨ ਕਰਦਾ 9 ਮਹੀਨੇ ਦੇ ਖਾਲਸੇ ਦੇ ਰਾਜ ਨਾਲ। ਉਹਦੇ 'ਚੋਂ ਲਿਖਦਾ ਵੀ 9 ਮਹੀਨਿਆਂ 'ਚ ਦਿੱਲੀ ਦੇ ਵਿੱਚ ਇੱਕ ਵੀ ਡਾਕਾ ਨਹੀਂ ਪਿਆ, 9 ਮਹੀਨਿਆਂ 'ਚ ਦਿੱਲੀ 'ਚ ਕੋਈ ਚੋਰੀ ਨਹੀਂ ਹੋਈ, 9 ਮਹੀਨਿਆਂ 'ਚ ਦਿੱਲੀ 'ਚ ਇੱਕ ਵੀ ਗਾਂ ਨਹੀਂ ਵੱਢੀ ਗਈ, 9 ਮਹੀਨਿਆਂ ਦੇ ਵਿੱਚ ਦਿੱਲੀ ਦੀ ਕਿਸੇ ਕੁੜੀ ਦੇ ਸਿਰ ਤੋਂ ਚੁੰਨੀ ਨਹੀਂ ਲਾਈ ਗਈ 9 ਮਹੀਨਿਆਂ 'ਚ। ਸਾਰਾ ਵਪਾਰ ਮੰਡਲ ਇਕੱਠਾ ਹੋ ਕੇ ਬਾਬਾ ਜੀ ਕੋਲ ਆਇਆ, ਬਾਬਾ ਬਘੇਲ ਸਿੰਘ ਕੋਲ, ਅਤੇ ਬਾਬਾ ਜੀ ਨੇ ਮਾਫ਼ੀ ਮੰਗੀ। ਕਹਿੰਦੇ ਜਦੋਂ ਕੋਈ ਕੌਮ ਹਮਲਾਵਰ ਹੋ ਕੇ ਆ ਜਾਏ ਨਾ ਭਾਈ, ਅਤੇ ਗਲਤੀਆਂ ਹੋ ਜਾਂਦੀਆਂ ਸਾਡੇ ਭਜੰਗੀਆਂ ਤੋਂ, ਕੋਈ ਗਲਤੀਆਂ ਹੋ ਗਈਆਂ ਹੋਣਗੀਆਂ, ਮਾਫ਼ ਕਰਿਓ ਜੀ। ਅਤੇ ਸਾਰਾ ਵਪਾਰ ਮੰਡਲ ਬਾਬਾ ਬਘੇਲ ਸਿੰਘ ਦੇ ਮੂਹਰੇ ਗੋਡਿਆਂ ਭਾਰ ਹੋ ਗਿਆ। ਕਹਿੰਦੇ ਖਾਲਸਾ ਜੀ, ਇਹ ਗੱਲ ਤੁਸੀਂ ਕੀ ਕੀਤੀ? ਦਿੱਲੀ ਨੇ ਪਹਿਲੀ ਵਾਰੀ ਕੋਈ ਹਮਲਾਵਰ ਵੇਖਿਆ ਜਿਹਨੇ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਨੂੰ ਹੱਥ ਨਹੀਂ ਪਾਇਆ, ਹਜੇ ਤਾਂ 9 ਮਹੀਨੇ ਰਾਜ ਸੀ ਭਾਈ। ਜਦੋਂ ਮੈਂ ਪੜ੍ਹਦਾ ਹੁੰਦਾ ਸੀ ਨਾ ਇਹ ਇਤਿਹਾਸ ਵੀ ਦਿੱਲੀ ਵਾਸੀ ਬਾਬਾ ਬਘੇਲ ਸਿੰਘ ਦੇ ਚਰਨੀ ਹੱਥ ਲਾਉਂਦੇ ਸੀ, ਮੈਨੂੰ ਲੱਗਦਾ ਸੀ ਕਿਤੇ ਸਾਡੇ ਬੰਦਿਆਂ ਨੇ ਵਧਾ ਚੜ੍ਹਾ ਕੇ ਤਾਂ ਨਹੀਂ ਲਿਖਤਾ। ਫਿਰ ਜਦੋਂ ਕਿਸਾਨ ਮੋਰਚੇ 'ਚ ਆਪਾਂ ਰਹੇ ਨਾ, ਅਤੇ ਜਦੋਂ ਮੋਰਚਾ ਫਤਿਹ ਹੋਇਆ ਅਤੇ ਉੱਥੋਂ ਤੁਰਨ ਲੱਗੇ, ਦਿੱਲੀ ਦੇ ਲੋਕ ਰੋਣ ਲੱਗ ਗਏ। ਪਤਾ ਲੱਗਿਆ ਵੀ ਇਹ ਵਰਤਾਰਾ ਸੱਚ ਸੀ ਜਿਹੜਾ ਪੁਰਾਣਾ ਸੀ। ਜਦੋਂ ਅਸੀਂ ਧਰਨੇ ਲਾਉਣ ਆਉਂਦੇ ਹਾਂ, ਮੋਰਚੇ ਲਾਉਣ ਆਉਂਦੇ ਹਾਂ, ਉਦੋਂ ਵੀ ਤੁਰਨ ਲੱਗਿਆ ਅਤੇ ਸਾਡੇ ਲੋਕ ਰੋਂਦੇ ਆ ਜਦੋਂ ਅਸੀਂ ਰਾਜ ਕਰਨ ਆਏ ਹੋਵਾਂਗੇ। ਇਹ ਰਾਜ ਆ ਭਾਈ ਸਾਡਾ 9 ਮਹੀਨੇ ਦਾ। ਜੇ ਆਪਾਂ ਸ਼ੇਰੇ ਪੰਜਾਬ ਵਾਲਾ ਚਲਾਉਣਾ ਹੁੰਦਾ ਸਾਖੀ ਲੰਬੀ ਹੋ ਜਾਂਦੀ। ਇੱਕ ਸਾਖੀ ਨਾਲ ਆਪਾਂ ਸਮਾਪਤੀ ਕਰਦੇ ਹਾਂ। ਕਦੇ ਕੋਈ ਐਸਾ ਕਾਰਨ ਜਾਂ ਚਾਂਸ ਬਣ ਸਕਦਾ ਸੀ ਵੀ ਕੋਈ ਬੰਦਾ ਸਾਡੇ ਭੇਖ ਵਾਲਾ ਗਲਤੀ ਕਰਦਾ ਹੋਵੇ? ਉੱਥੇ ਸਿੱਖਾਂ ਦਾ ਵਤੀਰਾ ਕੀ ਰਿਹਾ? ਸਰਹੰਦ ਜਿੱਤੀ ਬਾਬਿਆਂ ਨੇ, ਅਤੇ ਸਰਹੰਦ ਦੇ ਉੱਤੇ ਕਿਹੜੇ ਸਿੰਘ ਨੂੰ ਸਰਹੰਦ ਦੀ ਸੂਬੇਦਾਰੀ ਦੇ ਕੇ ਜਾਣੀ ਹੈ, ਸਰਦਾਰ ਕਿਹਨੂੰ ਬਣਾਉਣਾ ਸਰਹੰਦ ਦਾ? ਉੱਥੇ ਚਰਚਾ ਚੱਲ ਰਹੀ ਹੈ ਕਿ ਭਾਈ ਬੁੱਢਾ ਸਿੰਘ ਆਏ, ਭਾਈ ਕਿਆਂ 'ਚੋਂ ਸੀ ਉਹ, ਭਾਈ ਫਤਿਹ ਚੰਦ, ਭਾਈ ਫਤਿਹ ਸਿੰਘ ਹੋਰਾਂ 'ਚੋਂ ਜਿਹੜੇ ਉਹ ਬਠਿੰਡੇ ਵਾਲੇ, ਭਾਈ ਬੁੱਢਾ ਸਿੰਘ ਆਏ ਅਤੇ ਭਾਈ ਬੁੱਢਾ ਸਿੰਘ ਆ ਕੇ ਬਾਬਾ ਜੱਸਾ ਸਿੰਘ ਨੂੰ ਬੇਨਤੀ ਕਰਦੇ ਆ, ਮਹਾਰਾਜ ਮੈਨੂੰ ਦੇ ਜਾਓ ਸਰਹੰਦ, ਮੈਨੂੰ ਦੇ ਜਾਓ, ਅਤੇ ਇਹਦਾ ਮਾਮਲਾ 80,000 ਰੁਪਇਆ ਮੈਂ ਤੁਹਾਨੂੰ ਉਤਾਰ ਦਿੰਦਾ, ਸਰਹੰਦ ਤੁਸੀਂ ਮੇਰੇ ਹਵਾਲੇ ਕਰ ਜਾਓ। ਬਾਬਾ ਜੱਸਾ ਸਿੰਘ ਤੁਰਨ ਲੱਗੇ, ਕਹਿੰਦੇ ਬਾਬਾ ਜੱਸਾ ਸਿੰਘ ਆਲੂ ਵਾਲੀ ਆ, ਦੇਖ ਖਾਲਸੇ ਦਾ ਨਿਆਂ ਪ੍ਰਬੰਧ ਚੇਤੇ ਰੱਖਣਾ, ਕਿਸੇ ਤਰੀਕੇ ਦੀ ਕੋਈ ਗਲਤੀ ਨਾ ਹੋ ਜਾਏ। ਇਹ ਉਹੀ ਨਿਆਂ ਪ੍ਰਬੰਧ ਸੀ, ਬਾਬਾ ਬਘੇਲ ਸਿੰਘ ਨੇ ਵੀ ਦਿੱਲੀ 'ਚ ਇਹੀ ਚਲਾਇਆ ਸੀ, ਸਰਹੰਦ 'ਚ ਵੀ ਇਹੀ ਚੱਲਣਾ ਸੀ। ਬਾਬਾ ਬਘੇਲ ਸਿੰਘ ਨੇ ਦਿੱਲੀ ਵਾਸੀਆਂ ਨੂੰ ਕਿਹਾ ਸੀ ਘੋੜ ਸਵਾਰ ਸਿੰਘ ਸਾਰੀ ਰਾਤ ਸ਼ਾਹਜਹਾਨਾਬਾਦ 'ਚ ਦਿੱਲੀ 'ਚ ਗਸ਼ਤ ਕਰਿਆ ਕਰਨਗੇ, ਕਿਸੇ ਤਰੀਕੇ ਦੀ ਕੋਈ ਵੀ ਸ਼ਿਕਾਇਤ ਘੋੜ ਸਵਾਰ ਸਿੰਘਾਂ ਨੂੰ ਦੇਣੀ ਹੈ। ਜੇ ਘੋੜ ਸਵਾਰ ਸਿੰਘ ਕੋਈ ਗਲਤੀ ਕਰਦਾ, ਕਤਵਾਲੀ ਬੈਠੇ ਸਿੰਘ ਨੂੰ ਸ਼ਿਕਾਇਤ ਕਰਨੀ ਹੈ, ਕਤਵਾਲੀ ਬੈਠਾ ਗਲਤੀ ਕਰਦਾ ਉਹਦੀ ਮਿਸਲ ਦੇ ਮੁਖੀ ਨੂੰ ਸ਼ਿਕਾਇਤ ਕਰਨੀ ਹੈ, ਮਿਸਲ ਦਾ ਮੁਖੀ ਗਲਤੀ ਕਰਦਾ ਚਬੂਤਰੇ ਦੇ ਬੈਠੇ ਸਿੰਘ ਨੂੰ ਸ਼ਿਕਾਇਤ ਕਰਨੀ ਹੈ, ਚਬੂਤਰੇ ਵਾਲਾ ਗਲਤੀ ਕਰਦਾ ਅਕਾਲ ਬੁੰਗੇ 'ਤੇ ਜਾ ਕੇ ਸਿੰਘ ਨੂੰ ਸ਼ਿਕਾਇਤ ਕਰਨੀ ਹੈ, ਅਕਾਲ ਬੁੰਗੇ ਵਾਲਾ ਗਲਤੀ ਕਰਦਾ ਫਿਰ ਬੈਠੇ ਆ ਮਹਾਰਾਜ ਆਪੇ ਸਜ਼ਾ ਦੇਣਗੇ। ਦਿੱਲੀ ਵਾਲੇ ਹੈਰਾਨ ਹੋ ਰਹੇ ਸੀ ਵੀ ਐਸਾ ਰਾਜ ਵੀ ਹੋ ਸਕਦਾ। ਭਾਈ ਬੁੱਢਾ ਸਿੰਘ ਨੂੰ ਬਾਬਾ ਜੱਸਾ ਸਿੰਘ ਨੇ ਕਿਹਾ ਐਸਾ ਰਾਜ ਹੈ ਭਾਈ ਖਾਲਸੇ ਦਾ, ਦੇਖੀ ਕਿਸੇ ਦੇ ਤਕਲੀਫ ਨਾ ਹੋਵੇ, ਕਿਸੇ ਨੂੰ ਰਾਜ ਕਾਇਮ ਕਰਨ ਲੱਗੇ ਹਾਂ। ਬਾਬਾ ਜੀ ਹੋਰਾਂ ਨੇ ਚਾਲਾ ਮਾਰਿਆ, ਹਜੇ ਕੋਈ 2 ਕੋਹ ਵੀ ਨਹੀਂ ਗਏ ਹੋਣ, ਪਿੱਛੇ ਬੀਬੀਆਂ ਭੱਜੀਆਂ ਆਉਣ ਰੋਂਦੀਆਂ ਰੋਂਦੀਆਂ, ਕਈਆਂ ਦੇ ਕੱਪੜੇ ਵੀ ਪਾੜੇ ਵੀ। ਬਾਬਾ ਜੀ ਨੇ ਜਦੋਂ ਪਿੱਛੇ ਚੀਕਾਂ ਸੁਣੀਆਂ ਅਤੇ ਘੋੜੇ ਤੋਂ ਉਤਰੇ, ਉਤਰੇ ਜਦੋਂ ਬੀਬੀਆਂ ਨੇੜੇ ਆਈਆਂ, ਪੁੱਛਿਆ ਕੀ ਹੋਇਆ ਭਾਈ, ਤੁਹਾਡੇ ਨਾਲ ਆ ਵਿਹਾਰ ਕਿਹਨੇ ਕਰਤਾ? ਬਾਬਾ ਜੀ ਜਿਹਨੂੰ ਤੁਸੀਂ ਸਰਹੰਦ 'ਚ ਵਾ ਕੇ ਆਏ ਹਾਂ, ਉਹਨੇ ਸਾਨੂੰ ਲੁੱਟਿਆ ਕੁੱਟਿਆ ਅਤੇ ਸਾਡਾ ਆਹ ਹਾਲ ਕੀਤਾ। ਬਾਬਾ ਜੀ ਸਿੰਘਾਂ ਨੂੰ ਕਹਿੰਦੇ ਘੋੜੇ ਮੋੜੋ, ਘੋੜੇ ਮੋੜੇ, ਸਰਹੰਦ ਆਏ, 80,000 ਰੁਪਇਆ ਭਾਈ ਬੁੱਢਾ ਸਿੰਘ ਦੇ ਮੂੰਹ 'ਤੇ ਮਾਰਿਆ, ਤੈਨੂੰ ਆਹ ਕੰਮ ਕਰਨ ਲਈ ਵਾ ਕੇ ਗਏ ਸੀ, ਜੇ ਆਹੀ ਕੁਛ ਕਰਨਾ ਸੀ ਤਾਂ ਜਿਹੜੇ ਪਹਿਲਾਂ ਬੈਠੇ ਸੀ ਉਹ ਮਾੜੇ ਸੀ, ਉਹ ਕਾਹਤੋਂ ਬਦਲਣੇ ਸੀ ਜੇ ਤੂੰ ਆਹੀ ਕੁਛ ਕਰਨਾ ਸੀ? ਉੱਥੇ ਝਾੜਾਂ ਪਾਈਆਂ ਭਾਈ ਬੁੱਢਾ ਸਿੰਘ ਨੂੰ, ਅਤੇ ਸਿੰਘਾਂ ਨੂੰ ਕਿਹਾ ਇਹਨੂੰ ਸਜ਼ਾ ਲਾਓ, ਅਤੇ ਸਾਰੇ ਸਰਹੰਦ ਵਾਸੀਆਂ ਤੋਂ ਬਾਬੇ ਜੱਸਾ ਸੋਹਣੇ ਮਾਫ਼ੀ ਮੰਗੀ ਹੈ, ਖਾਲਸੇ ਦਾ ਰਾਜ ਹੈ, ਇਹ ਥੋੜ੍ਹਾ ਵੀ ਰਾਜਾ ਗਲਤੀ ਕਰਦਾ ਫਿਰ ਇਹਦੇ ਦੂਜੇ ਉਹਦੀਆਂ ਗਲਤੀਆਂ 'ਤੇ ਪਰਦੇ ਪਾਉਂਦੇ ਫਿਰਨ, ਇਹ ਨਹੀਂ ਭਾਈ ਖਾਲਸੇ ਦਾ ਰਾਜ ਇਹ ਹੈ ਜਿੱਥੇ ਜਾ ਕੇ ਆਪਦੇ ਨੂੰ ਵੀ ਝਿੜਕਣਾ ਅਤੇ ਯਾਦ ਕਰਾਉਂਦੇ ਰਹਿਣਾ, ਕਾਣਿਆ ਕਾਣਿਆ ਤੇਰਾ ਰਾਜ ਨਹੀਂ ਖਾਲਸੇ ਦਾ ਰਾਜ ਹੈ, ਤੇਰਾ ਹੋਵੇ ਤਾਂ ਗਲਤੀ ਕਰ ਲੇਗਾ, ਖਾਲਸੇ ਦੇ ਰਾਜ 'ਚ ਗਲਤੀ ਨਹੀਂ ਹੋ ਸਕਦੀ। ਮੈਨੂੰ ਬਾਪੂ ਜੀ ਬੈਠੇ ਮੈਨੂੰ ਯਾਦ ਆਉਂਦਾ, ਇਹਨਾਂ ਨੇ ਮੈਨੂੰ ਕੱਲ੍ਹ ਕਿਹਾ ਘੋੜਿਆਂ ਵਾਲੀ ਸਾਖੀ ਸੁਣਾਇਓ ਭਾਈ, ਜਦੋਂ ਕਹਿੰਦੇ ਬਾਬਾ ਬਘੇਲ ਸਿੰਘ ਲਾਲ ਕਿਲੇ 'ਚ ਦਾਖਲ ਹੋਏ ਨਾ, ਇਹ ਸਾਖੀ ਸਮਝ ਲੱਗਣ ਦਾ, ਜਿਵੇਂ ਮੈਂ ਕਿਸਾਨ ਮੋਰਚੇ ਦੀ ਗੱਲ ਕੀਤੀ ਹੈ, ਇਹ ਸਮਝਣ ਦਾ ਵਰਤਾਰਾ ਹੁੰਦਾ ਕਈ ਵਾਰੀ ਕੋਈ ਸਾਖੀ ਤੁਹਾਨੂੰ ਕਿਵੇਂ ਸਮਝ ਲੱਗਦੀ ਹੈ। 26 ਜਨਵਰੀ ਨੂੰ ਜਦੋਂ ਲਾਲ ਕਿਲੇ 'ਤੇ ਨਿਸ਼ਾਨ ਝੂਲਿਆ, ਅਤੇ ਆਪਾਂ ਦੇਖ ਰਹੇ ਹਾਂ ਵੀ ਜਦੋਂ ਸਿੰਘ ਘੋੜਿਆਂ ਵਾਲੇ ਗਏ ਅਤੇ ਉਹ ਘੋੜੇ ਜਾ ਰਹੇ ਆ ਆਮ ਚਾਲ ਦੇ ਵਿੱਚ,
ਜਦੋਂ ਖੱਬੇ ਨੂੰ ਮੁੜ ਕੇ ਲਾਲ ਕਿਲ੍ਹਾ ਮੂਹਰੇ ਵੇਖਿਆ ਸਾਰੇ ਘੋੜੇ ਸੀਖ ਪਾਓ ਹੋ ਗਏ, ਸਾਰੇ ਘੋੜੇ, ਹੁਣ ਵੀ ਤੁਸੀਂ ਵੀਡੀਓ ਦੇਖੋ ਕੱਢ ਕੇ, ਸਾਰੇ ਘੋੜੇ ਸੀਖ ਪਾਓ ਹੋ ਗਏ। ਮੈਂ ਹੈਰਾਨ, ਮੈਂ ਕਈ ਸਿੰਘਾਂ ਨੂੰ ਪੁੱਛਿਆ ਘੋੜਿਆਂ ਨੂੰ ਕਿਵੇਂ ਪਤਾ ਲੱਗਿਆ ਲਾਲ ਕਿਲ੍ਹਾ ਆ ਗਿਆ? ਉਹ ਕਹਿੰਦੇ ਜੀ ਕਿਹੜਾ ਪਹਿਲੀ ਵਾਰੀ ਆਏ ਆ, ਇਹ ਕਈ ਵਾਰੀ ਆ ਚੁੱਕੇ ਆ ਪਹਿਲਾਂ। ਫਿਰ ਮੈਨੂੰ ਸਿੰਘਾਂ ਨੇ ਦੱਸਿਆ ਵੀ ਬਾਬਾ ਬਘੇਲ ਸਿੰਘ ਜਦੋਂ ਆਏ ਸੀ ਤੇ ਘੋੜਿਆਂ ਦਾ ਵਤੀਰਾ ਕੀ ਸੀ ਲਾਲ ਕਿਲ੍ਹੇ ਦੇ ਮੂਹਰੇ ਆ ਕੇ? ਸਿਰਫ ਉਦਣ ਨਹੀਂ ਜਿੱਦਣ ਤਿੰਨਾਂ ਦਿਨਾਂ 'ਚ ਦਿੱਲੀ ਜਿੱਤੀ, ਜਦੋਂ ਸ਼ਾਹ ਆਲਮ ਨੇ ਸਿੰਘਾਂ ਨੂੰ ਸੱਦਿਆ ਸੀ ਵੀ ਆ ਕੇ ਜੀ ਆਪ ਜੀ ਦੇ ਦਰਸ਼ਨ ਕਰਨੇ ਆ, ਲਾਲ ਕਿਲ੍ਹੇ 'ਚ ਦਰਸ਼ਨ ਦਿਓ ਮਹਾਰਾਜ, ਤੇ ਉਦੋਂ ਵੀ ਬਾਬਿਆਂ ਨੇ ਸ਼ਰਤ ਇਹੀ ਰੱਖੀ ਸੀ ਨਾ ਵੀ ਘੋੜੇ 'ਤੇ ਚੜ੍ਹੇ ਚੜ੍ਹਾਈ ਆਵਾਂਗੇ ਅਤੇ ਆਪਦੇ ਨਿਸ਼ਾਨ ਨਗਾਰੇ ਲੈ ਕੇ ਆਵਾਂਗੇ, ਅਤੇ ਇੱਥੇ ਆ ਕੇ ਤੁਹਾਡਾ ਬਾਦਸ਼ਾਹ ਇਹ ਨਾ ਕਵੇ ਇਹ ਹੱਥ ਕੱਢੋ ਜੀ ਮਲਾਈਏ। ਹੁਣ ਤੱਕ ਇਹ ਦੁਨੀਆਂ ਦੇ ਵਿੱਚ ਇਹ ਮਰਿਆਦਾ ਚੱਲਦੀ ਹੈ ਵੀ ਕਿਸੇ ਦੇਸ਼ ਦਾ ਰਾਸ਼ਟਰਪਤੀ ਦੂਜੇ ਦੇਸ਼ 'ਚ ਜਾਂਦਾ, ਉਹ ਗੱਡੀ 'ਚ ਆਉਂਦਾ, ਉਤਰਦਾ ਗੱਡੀ 'ਚ, ਦੂਜਾ ਆ ਕੇ ਉਹਨੂੰ ਮਿਲਦਾ ਹੱਥ ਜਾਂ ਮਿਲਾਉਂਦੇ ਅੰਦਰ, ਖਾਲਸੇ ਦਾ ਥੋੜ੍ਹਾ ਇਹ ਵਰਤਾਰਾ ਹੁੰਦਾ। ਚੜ੍ਹੇ ਚੜ੍ਹਾਏ ਆਵਾਂਗੇ ਘੋੜਿਆਂ 'ਤੇ, ਨਿਸ਼ਾਨ ਨਗਾਰੇ ਲੈ ਕੇ ਆਵਾਂਗੇ, ਅਤੇ ਉਦੋਂ ਵੀ ਸਿੰਘਾਂ ਦੇ ਘੋੜਿਆਂ ਦਾ ਇਹੀ ਵਰਤਾਰਾ ਸੀ। ਹੁਣ ਵੀ ਜਦੋਂ ਤੁਸੀਂ ਇਹ ਦਿੱਲੀ ਵਾਲੇ ਮਨਾਉਂਦੇ ਆ ਫਤਿਹ ਦਿਵਸ ਲਾਲ ਕਿਲ੍ਹੇ, ਅਤੇ ਤੁਸੀਂ ਜੇ ਹੁਣ ਵੀ ਕਿਤੇ ਉਹਨਾਂ ਦਿਨਾਂ 'ਚ ਉੱਥੇ ਹੋਵੋ, ਤੁਸੀਂ ਦੇਖੋ ਜਦੋਂ ਸਿੰਘ ਘੋੜੇ ਲਿਜਾਂਦੇ ਆ ਲਾਲ ਕਿਲ੍ਹੇ ਦੇ ਮੂਹਰੇ ਜਾ ਕੇ, ਘੋੜਿਆਂ ਨੂੰ ਪਤਾ ਨਹੀਂ ਕੀ ਹੋ ਜਾਂਦਾ। ਅਤੇ ਭਾਈ ਜੇ ਘੋੜਿਆਂ ਨੂੰ ਕੁਛ ਹੁੰਦਾ ਲਾਲ ਕਿਲ੍ਹੇ ਦੇ ਮੂਹਰੇ ਜਾ ਕੇ, ਸਾਨੂੰ ਵੀ ਹੋਣਾ ਚਾਹੀਦਾ। ਮਹਾਰਾਜ ਮਿਹਰ ਰੱਖਣ, ਲਾਲ ਕਿਲ੍ਹਾ ਕੀ ਇੱਥੇ ਵਾਈਟ ਹਾਊਸ ਦੇ ਝੰਡੇ ਝੂਲਣੇ ਆ ਖਾਲਸੇ ਦੇ, ਸੱਚੇ ਪਾਤਸ਼ਾਹ ਮਿਹਰ ਰੱਖਣ। ਸੱਚੇ ਪਾਤਸ਼ਾਹ ਮਿਹਰ ਕਰਨ, ਸਾਨੂੰ ਉਹੀ ਦ੍ਰਿੜਤਾ ਦੇਣ ਜਿਹੜੀ ਬਾਬਾ ਜੱਸਾ ਸਿੰਘ ਸੀ, ਉਹੀ ਦ੍ਰਿੜਤਾ ਦੇਣ ਜਿਹੜੀ ਬਾਬਾ ਬਘੇਲ ਸਿੰਘ ਸੀ, ਉਹੀ ਦ੍ਰਿੜਤਾ ਦੇਣ ਜਿਹੜੀ ਸੰਤ ਜਰਨੈਲ ਸਿੰਘ ਸੀ। ਉਹ ਦ੍ਰਿੜਤਾ ਸਾਡੇ 'ਚ ਆਊਗੀ ਭਾਈ, ਰਾਜ ਤਾਂ ਸਾਡੇ ਮਗਰ ਭੱਜਿਆ ਫਿਰੂ। ਮੇਰੇ ਤੋਂ ਬੋਲਦੇ ਤੋ ਕੋਈ ਗਲਤੀ ਹੋ ਗਈ ਮਾਫ਼ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਿ ਸ੍ਰੀ ਅਕਾਲ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਨੂੰ ਬਹੁਤ ਹੀ ਵਡਮੁੱਲੀਆਂ ਵਿਚਾਰਾਂ ਦੀ ਸਾਂਝ ਪਾ ਰਹੇ ਸਨ ਪੰਥ ਦੇ ਮਹਾਨ ਸ਼ਖਸੀਅਤ ਅਤੇ ਸਤਿਕਾਰਯੋਗ ਭਾਈ ਜਗਦੀਪ ਸਿੰਘ ਜੀ ਫਰੀਦਕੋਟ ਵਾਲੇ। ਭਾਈ ਸਾਹਿਬ ਜੀ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਹੁਣ ਅਸੀਂ ਬੇਨਤੀ ਕਰਦੇ ਹਾਂ ਗੁਰੂ ਘਰ ਦੇ ਵਜ਼ੀਰ ਭਾਈ ਮੁੱਖ ਵਜ਼ੀਰ ਭਾਈ ਰਣਜੀਤ ਸਿੰਘ ਜੀ ਹੁਣਾਂ ਨੂੰ ਕਿ ਉਹ ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਭਾਈ ਜਗਦੀਪ ਸਿੰਘ ਜੀ ਨੂੰ ਸਰੋਪਾ ਦੀ ਭੇਟਾ ਕਰਾਉਣਗੇ। ਭਾਈ ਜਗਦੀਪ ਸਿੰਘ ਜੀ,

0: एक बार फिर तो आईया हुई सारिया संगत का बहुत बहुत धन्यवाद। अगर कोई सिंह भाई जगदीप सिंह जी उन्होंने मिलना चाहता है तो कुछ समय ले प्रबंधक कमेटी के ऑफिस के भाई साहब जा रहे हैं, आप जी मिल सकते हो। गुरु प्यारी सतसंग जी पिछले कुछ दिनों विच भाई जसवीर सिंह जी सेखों अकाल चलाना कर गए सन, जिन्हां दे निमित परिवार वालों उन्हां दी आत्मा शांति दे लई सहज पाठ दे भोग रखाए गए सन। हुण आप जी नूं ਭੋਗਾਂ ਦੇ ਆਰੰਭਤਾ ਕਰਨ ਜਾ ਰਹੇ ਹਨ ਭਾਈ ਜਗਦੇਵ ਸਿੰਘ ਜੀ ਜਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾਂ ਅਲਾਹਣੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ ਸਿਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦਾ ਲਾਇਆ, ਮੁਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ, ਜਾਨੀ ਘੱਤ ਚਲਾਇਆ, ਲਿਖਿਆ ਆਇਆ ਰੁਨੇ ਵੀਰ ਸਬਾਏ, ਕਾਇਆ ਹੰਸ ਥੀ ਆਵੇ ਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ, ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ, ਧੰਨ ਸਿਰੰਦਾ ਸੱਚਾ ਪਾਤਸ਼ਾਹ, ਜਿਨ ਜਗ ਧੰਦਾ ਲਾਇਆ। ਸਾਹਿਬ ਸਿਮਰਹੁ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ, ਇੱਥੇ ਧੰਦਾ ਕੂੜਾ ਚਾਰ ਦੇਹਾਂ, ਆਗਿਆ ਸਰ ਪਰ ਜਾਣਾ ਜਿਉਂ ਮਿਹਮਾਣਾ, ਕਾਹੇ ਗਾਰਬ ਕੀਜੈ ਜਿਤ ਸੇਵਿਆ।

ਕਹਿਣ ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹੋ ਸੰਸਾਰੋ ਜਲ ਥਲ ਮਹੀ ਅਲ ਰਵ ਰਹਿਆ ਸਾਚੜਾ ਸਿਰਜਣਹਾਰੋ ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾਕਾ ਅੰਤ ਨ ਪਾਇਆ ਆਇਆ ਤਿਨਕਾ ਸਫਲ ਭਇਆ ਹੈ।

वे भौ भाग ऊंचा नहीं कहना मन मैं रहना आपे जाने जानो मरण मुनसा सूर्या हक है जो हुए मरह परवानो नानक किसनों बाबा रोई है बाजी है एहो संसारो कीता वेखे साहिब अपना कुदरत करे बीचारो कुदरत बीचारे धारण धारे जिनकी आसो जाने आपे वेखे आपे बूझे आपे हुक्म पछाणे जिन किछ किया सोई जाने ताका रूप अपारो नानक किसनो बाबा रोई है बाजी है ए संसारो वड़हंस महला पहला दखनी सच सरंदा सच्चा जानी है सचड़ा पर्वत गारो जिन आपी ने आप साजिया सचड़ा अलख अपारो दोए पुड़ जोड़ विछोड़ियन गुरबिन घोर अंधारो सूरज चंद सिरजियन एहन इस चलत विचारो सचड़ा साहिब सच तू सचड़ा देह प्यारो रहाओ तुद सिरजी मेदनी दुख सुख देवन हारो नारी पुरख सिरजे बिख माया मोह प्यारो खानी बाणी तेरिया देह जिया आधारो कुदरत तख्त रचाया सच निबेड़न हारो आवागमन सिरजिया तू थिर करनो करने हारो जमण मरना आए गया बदक जियो बिकारो ਭੂਡੜੈ ਨਾਮ ਵਿਸਾਰਿਆ ਬੂਡੜੈ ਕਿਆ ਤਿਸ ਚਾਰੋ ਗੁਣ ਛੋੜ ਬਿਖ ਲੱਦਿਆ ਅਵਗੁਣ ਕਾਬਣ ਜਾਰੋ ਸਦੜੇ ਆਏ ਤਿਨਾ ਜਾਨੀਆ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਛੁੰਨਿਆ ਵਿਛੁੜਿਆ ਮੇਲਣ ਹਾਰੋ ਰੂਪ ਨਾ ਜਾਣੈ ਸੋਹਣੀ ਐ ਹੁਕਮ ਬੱਧੀ ਸਿਰਕਾਰੋ ਬਾਲਕ ਬਿਰਧ ਨਾ ਜਾਣਨੀ ਤੋੜ ਨਹੇਤ ਪਿਆਰੋ ਨੌ ਦਰ ਠਾਕੇ ਹੁਕਮ ਸੱਚੈ ਹੰਸ ਗਿਆ ਗੈਣਾ ਰੇ ਸਾ ਧਨ ਛੁੱਟੀ ਮੁੱਠੀ ਝੂਠ ਵਿਧਣੀਆਂ ਮਿਰਤਕੜਾ ਅੰਗਨੜੇ ਬਾਰੇ ਸੁਰਤ ਮੂਈ ਮਰ ਮਾਈਏ ਮਹਿਲ ਰੁੰਨੀ ਦਰ ਬਾਰੇ ਰਹੋ ਰੋਵਹੁ ਕੰਤ ਸਮਹੇਲੀ ਹੋ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਵਾਲਿਆ ਕੱਪੜ ਪੱਟ ਅੰਬਾਰੇ ਵਾਜੇ ਵੱਜੀ ਸੱਚੀ ਬਾਣੀਆਂ ਪੰਚ ਮੂਏ ਮਨ ਮਾਰੇ ਜਾਨੀ ਵਿਛੁਨੜੇ ਮੇਰਾ ਮਰਨ ਭਇਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਐ ਫਿਰ ਸਚੜੈ ਹੇਤ ਪਿਆਰੇ ਤੁਸੀਂ ਰੋਵਹੁ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ ਹਾਂ ਮੁੱਠੜੀ ਧੰਦੈ ਧਾਵਣੀਆ ਫਿਰ ਛੋਡਿਆੜੀ ਵਿਧਣ ਕਾਰੇ ਘਰ ਘਰ ਕੰਤ ਮਹੇਲੀਆ ਰੂੜੈ ਹੇਤ ਪਿਆਰੇ ਮੈਂ ਫਿਰ ਸੱਚ ਸਾਲਾਹਣਾ ਹਾਂ ਰਹੱਸਿਆੜੀ ਨਾਮ ਪਤਾਰੇ ਗੁਰ ਮਿਲਿਆ ਵੇਸ ਪਲਟਿਆ ਸਾ ਧਨ ਸੱਚ ਸੀਗਾਰੋ ਆਵਹੋ ਮਿਲਹੋ ਸਹੇਲੀ ਹੋ ਸਿਮਰਹੋ ਸਿਰਜਣ ਹਾਰੋ ਬਈਅਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੋ ਗਾਵਹੁ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵੜਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚੜਾ ਦੂਰ ਨਾ ਭਾਲੀਐ ਘਟ ਘਟ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਵੈ ਭਿੜਕਾਚੀ ਜਿਨ ਥਾਪੀ ਵਿਦ ਜਾਣੈ ਸੋਈ ਕਿਆ ਕੋ ਕਹੈ ਵਖਾਣੋ ਜਿਨ ਜਗ ਥਾਪ ਵਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਅੱਧ ਪੰਧੈ ਹੈ ਸੰਸਾਰੋ ਵਾ ਸਿਰ ਸਿਰ ਸੱਚੜੈ ਲਿਖਿਆ ਦੁੱਖ

ਸੰਗਲ ਸਿਰ ਮਾਰੇ ਊਬੋ ਨਾ ਦੀਸੈ ਘਰ ਬਾਰੋ ਇਬਕੇ ਰਾਹੇ ਜੰਮਨ ਨਾਹੀ ਪਛਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਲੀ ਨਾਹੀ ਸਾਚਾ ਇਹੋ ਵਿਚਾਰੋ ਬਾਬਾ ਰੋਵਹਿ ਰਵਹਿ ਸੋ ਜਾਣੀਐ ਮਿਲ ਰੋਵੈ ਗੁਣ ਸਾਰੇ ਵਾ ਰੋਵੈ ਮਾਇਆ ਮੁੱਠੜੀ ਧੰਦੜਾ ਰੋਵਣ ਹਾਰੇ ਵਾ ਧੰਦਾ ਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ ਜਿਉਂ ਬਾਜੀਗਰ ਭਰਮੈ ਭੁੱਲੈ ਝੂਠ ਮੁੱਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰੈ ਰਾਖੇ ਨਾਨਕ ਸਹਿਜ ਸੁਭਾਏ ਵੜਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹੋ ਜੱਗ ਝੂਠ ਪਸਾਰੋਵਾ ਸੱਚਾ ਘਰ ਸੱਚੜੈ ਸੇਵੀਐ ਸੱਚ ਖਰਾ ਸਚਿਆਰੋਵਾ ਕੂੜ ਲੱਭ ਜਾਂ ਥਾਏ ਨਾ ਪਾਸੀ ਅੱਗੇ ਲਹਿ ਨਾ ਠਾਓ ਅੰਤਰ ਆਓ ਨਾ ਬੈਸੋ ਕਹੀਐ ਜਿਉਂ ਸੁਣੀਐ ਘਰ ਕਾਓ ਜੰਮਣ ਮਰਨ ਵੱਡਾ ਵੇਛੋੜਾ ਬਿਨਸੈ ਜੱਗ ਸਵਾਏ ਲਭ ਧੰਦੈ ਮਾਇਆ ਜਗਤ ਭੁਲਾਇਆ ਕਾਲ ਖੜਾ ਰੂ ਆਏ ਬਾਬਾ ਆਵ ਹੋ ਭਾਈ ਹੋ ਗੱਲ ਮਿਲੈ ਮਿਲ ਮਿਲ ਦੇਹ ਅਸੀਸਾਂ ਹੈ ਬਾਬਾ ਸੱਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆਂ ਦੇ ਅਸੀਸਾਂ ਹੈ ਆਸੀਸਾਂ ਦੇ ਵਹੁ ਭਗਤ ਕਰੇ ਵਹੁ ਮਿਲਿਆ ਕਾ ਕਿਆ ਮੇਲੋ ਇੱਕ ਭੂਲੇ ਨਾ ਵਹੁ ਥੇ ਹੋ ਥਾ ਵਹੁ ਗੁਰ ਸ਼ਬਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸ਼ਬਦ ਸਮਾਣਾ ਜੁਗ ਜੁਗ ਸਾਚੈ ਵੇਸੇ ਸਾਜਨ ਸਹਿਣ ਮਿਲੋ ਸੰਜੋਗੀ ਗੁਰਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮਹਿ ਦੁੱਖ ਸੁਖ ਲੇਖ ਲਿਖਾਇਆ ਲਿਖਿਆੜਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ ਬਹਿ ਸਾਚੈ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣਿਆ ਰੀ ਕਾਮਣ ਪਾਏ ਬਹੁ ਰੰਗੀ ਗਲ ਤਾਗਾ ਹੋਛੀ ਮਤ ਭਇਆ ਮਨ ਹੋਛਾ ਗੁੜਸਾ ਮੱਖੀ ਖਾਇਆ ਨਾਮ ਰਜਾਦ ਆਇਆ ਕਲ ਭੀਤਰ ਨਾਂਗੋ ਬੰਧ ਚਲਾਇਆ।

ਨਾਨਕ ਜੁਗ ਜੁਗ ਜਾਣ ਸਿਜਾਣਾ, ਰੋਵੈ ਸੱਚ ਸਮਾਲੇ ਭੈਰੋ ਵੈ ਗੁਣਸਾਰ ਸਮਾਲੇ, ਕੋ ਮਰੈ ਨਾ ਮੋਇਆ ਨਾਲੇ ਨਾਨਕ।

ਨਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹੀ ਨ ਕੋਇ ਕਹੁ ਨਾਨਕ ਸੁਨ ਰੇਵਨਾ ਤਿਹ ਸਿਮਰਤ ਗਤ ਹੋਇ ਜਿਹ ਸਿਮਰਤ ਗਤ ਪਾਈਐ ਤਿਹ ਭਜ ਰੇ ਤੈ ਮੀਤ ਕਹੁ ਨਾਨਕ ਸੁਨ ਰੇਵਨਾ।

ਮਹਿਮਾਨ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤਿਹ ਭਜ ਮਨਾ ਭੋ ਨਿਧ ਉਤਰਹਿ ਪਾਰ ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੀਂ ਜੇਹੇ ਕੰਚਨ ਲੋਹ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ

ਖਾਨ ਜਿਹ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ਕਹ ਨਾਨਕ ਸੁਨ ਰੇ ਮਨਾ ਤਿਹ ਨਰ ਮਾਥੈ ਭਾਗ ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹ ਨਾਨਕ ਸੁਨ ਰੇ ਮਨਾ ਤਿਹ ਘਟ ਬ੍ਰਹਮ ਨਿਵਾਸ।

ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਇੱਕ ਸੰਗ ਪੰਚ ਬਰੰਗਨ ਸੰਗ ਅਲਾਪ ਹੈ ਅਠੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬਿਲਾਵਲੀ ਪੁਨਿਆਕੀ ਗਾਵੈ ਬੰਗਲੀ ਪੁਨ ਅਸਲੇਖੀ ਕੀ ਭਈ ਬਾਰੀ ਏ ਭੈਰੋ ਕੀ ਪੰਚੋ ਨਾਰੀ ਪੰਚਮ ਹਰਖ ਦਿਸਾਖ ਸੁਨਾਵੈ ਬੰਗਾਲਮ ਮਾਧ ਮਾਧਵ ਗਾਵੈ ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲ ਕੌਸਕ ਆਲਾਪ ਹੈ ਸੰਗ ਰਾਗਨੀ ਪੰਚੋ ਥਾਪ ਹੈ ਗੋਂਡ ਕਰੀ ਅਰਦੇਵ ਗੰਧਾਰੀ ਗੰਧਾਰੀ ਸੀਹੁਤੀ ਉਚਾਰੀ ਧਨਾਸਰੀ ਏ ਪੰਚੋ ਗਾਈ ਮਾਲ ਰਾਗ ਕੌਸਕ ਸੰਗਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕੌਸਕ ਉਭਾਰਾ ਖੋ ਖਟੋ ਭੋਰਾ ਨਦ ਗਾਏ ਅਸ਼ਟਮਾਲ ਕੌਸਕ ਸੰਗ ਲਾਏ ਪੁਨ ਆਇਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਅਹੀਰੀ ਲੈ ਭਾਰ ਜਾ ਸੰਗ ਲਾਈ ਪੰਚੋ ਆਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸਬਾਨ ਓ ਆਹੇ ਬਿਨੋਦਾ ਗਾਵੈ ਸਰਸ ਬਸੰਤ ਕਮੋਦਾ।

ਆਓ ਕੰਨ ਰੱਖ ਲਿਆਨਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵੈ ਗਾਵ ਹੈ ਪੰਚੋ ਸੰਗ ਬਰੰਗਨ ਲਾਵ ਹੈ ਬੈਰਾਰੀ ਕਰਨਾਟੀ ਧਰੀ ਗਵਰੀ ਗਾਵੈ ਆਸਾ ਬਰੀ ਤੇ

ਵਾਹਿਗੁਰੂ ਜੀ। ਰਾਮ ਕਲੀ ਸਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਗਦਾਤਾ ਸੋਏ ਭਗਤ ਵਸ਼ਲ ਤਿਹੋ ਲੋਏ ਜੀਓ, ਗੁਰ ਸ਼ਬਦ ਸਮਾ

ਭਗਤ ਤੇ ਹਰ ਪਾਇਆ, ਹਰ ਭਾਣਾ ਗੁਰ ਪਾਇਆ, ਗੁਰ ਜਾਵੇ ਹਰ ਪ੍ਰਭ ਪਾਸ ਜੀਓ, ਸਤਿਗੁਰ ਕਰੇ ਹਰ ਪਹਿ ਬੇਨਤੀ, ਮੇਰੀ ਪੈਜ ਰੱਖੋ ਅਰਦਾਸ ਜੀਓ, ਪੈਜ ਰੱਖੋ ਹਰ ਜਨਹ ਕੇਰੀ, ਹਰ ਦੇਹੋ ਨਾਮ ਨਿਰੰਜਨੋ, ਅੰਤ ਚਲਦਿਆਂ ਹੋਏ ਬੇਲੀ, ਜਮਦੂਤ ਕਾਲ ਨਿਖੰਜਨੋ, ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀਓ, ਹਰ ਧਾਰ ਕਿਰਪਾ ਸਤਿਗੁਰ ਮਿਲਾਇਆ, ਧਨ ਧਨ ਕਹਿ ਸਾਬਾਸ਼ ਜੀਓ, ਮੇਰੇ ਸਿੱਖ ਸੁਣੋ ਪੁੱਤ ਭਾਈ ਹੋ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਓ, ਹਰ ਭਾਣਾ ਗੁਰ ਪਾਇਆ, ਮੇਰਾ ਹਰ ਪ੍ਰਭ ਕਰੇ ਸਾਬਾਸ਼ ਜੀਓ, ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੇ, ਆਨੰਦ ਅਨਹਦ ਵਜਹ ਵਾਜੇ, ਹਰ ਆਪ ਗਲ ਮੇਲਾਵੇ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਰ ਨਿਰਜਾਸ ਜੀਓ, ਤੁਰ ਲਿਖਿਆ ਪ੍ਰਵਾਣਾ ਫਿਰੈ ਨਾਹੀ, ਗੁਰ ਜਾਏ ਹਰ

ਮਿਤ ਪੈਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਭਾਵੇ। ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈ ਨਾਵੇ। ਸਤਿਗੁਰੂ ਪ੍ਰਤੱਖ ਹੁੰਦਾ ਬਹਿਰਾਜ ਆਪ ਟਿਕਾਇਆ ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ।

ਵਡਿਆਈ ਤੁਰ ਲਿਖਿਆ ਲੇਖ ਰਜਾਏ ਜੀਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ
0: ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਕੋਈ ਨਾ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ

ਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ।

ਸਿੰਘਾਂ ਪਾਸੋਂ ਸਹਿਜ ਪਾਠ ਦੀ ਸੇਵਾ ਨਿਭਾਉਂਦਿਆਂ ਕੀਰਤਨ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਬਖਸ਼ਿਸ਼ ਕਰਨੀ, ਅੱਗੇ ਤੋਂ ਸਮੱਤ ਬਖਸ਼ਣੀ, ਪੜ੍ਹੀ ਬਾਣੀ ਕੀਰਤਨ ਦਾ ਫਲਾਦੇਸ਼, ਵਿਛੜੀ ਹੋਈ ਜੀਵਾਤਮਾ ਨੂੰ ਬਖਸ਼ਿਸ਼ ਕਰਨਾ, ਪਾਤਸ਼ਾਹ ਕਿਰਪਾ ਕਰਨੀ, ਇਸ ਸੰਸਾਰਕ ਯਾਤਰਾ ਦੌਰਾਨ ਭਾਈ ਜਸਵੀਰ ਸਿੰਘ ਹੋਰਾਂ ਪਾਸੋਂ ਜਾਣੇ ਅਣਜਾਣੇ ਵਿੱਚ ਹੋਈਆਂ ਭੁੱਲਾਂ ਲਈ ਖਿਮਾ ਬਖਸ਼ਣੀ, ਅੱਗੇ ਤੋਂ ਆਪਣੇ ਚਰਨਾਂ ਵਿੱਚ ਸਦੀਵੀ ਤੌਰ ਤੇ ਨਿਵਾਸ ਬਖਸ਼ਿਸ਼ ਕਰਨਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ, ਪਰਿਵਾਰ ਵੱਲੋਂ ਸਰਦਾਰ ਜਸਵੀਰ ਸਿੰਘ ਹੋਰਾਂ ਦੀ ਯਾਦ ਅੰਦਰ ਆਪ ਜੀ ਲਈ ਸੁੰਦਰ ਵਸਤਰ ਭੇਂਟ ਕੀਤਾ।

ਹੋਈਆਂ ਨੇ ਸੋ ਖਜ਼ਾਨੇ ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ, ਪੰਚਾਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ

ਕੇ ਦੀਰਘ ਆਯੂ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ, ਉੱਚ ਵਿਦਿਆ ਦੀ ਦਾਤ ਬਖਸ਼ਣੀ, ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸਮਤ ਬਖਸ਼ਣੀ, ਕਿਰਪਾ ਕਰਨੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ

ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਭੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿ ਨਾ। ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ। ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ। ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ,

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਣਾ ਰਾਓ ਨਾ ਕੋ ਰਹਿ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ ਸ਼ੇਖ ਹਯਾਤੀ ਜੱਗ ਨਾ ਕੋਈ ਥਿਰ ਰਹਿਆ ਜਿਸ ਆਸਣ ਹਮ ਬੈਠੇ

ਕਹੋ ਨਾਨਕ ਥਿਰ ਕਸ਼ ਨਹੀਂ, ਸੁਪਨੇ ਜਿਉ ਸੰਸਾਰ, ਸੋ ਕਹੋ ਟਲ ਗੁਰ ਸੇਵੀਐ ਐਹਨਿਸ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਤੀਜਾ, ਕਾਚਾ ਧਨ ਸੰਚ ਹੈ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਾਵਾਰ। ਕਾਚਾ ਧਨ ਸੰਚ ਹੈ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਾਵਾਰ। ਵਿਖਿਆ ਕੈ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੇ ਜਾਏ, ਰਹਾਓ ਮਨਮੁਖ ਭੂਲੇ ਸਭ ਮਰਹਿ ਗਵਾਰ, ਭਵ ਜਲ ਡੂਬੇ ਨਾ ਉਰਵਾਰ ਨਾ ਪਾਰ, ਸਤਿਗੁਰ ਭੇਟੇ ਪੂਰੇ ਭਾਗ, ਸਾਚ ਰਤੇ ਐਹਨਿਸ ਬੈਰਾਗ, ਚੌ ਯੁਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰੇ ਭਾਗ ਹਰ ਨਾਮ ਸਮਾਣੀ, ਸਿੱਧ ਸਾਧਿਕ ਤਰਸ ਹੈ ਸਭ ਲੋਏ, ਪੂਰੇ ਭਾਗ ਪ੍ਰਾਪਤ ਹੋਏ, ਸਭ ਕਿਛ ਸਾਚਾ ਸਾਚਾ ਹੈ ਸੋਏ, ਊਤਮ ਬ੍ਰਹਮ ਪਛਾਣੈ ਕੋਏ, ਸੱਚ ਸਾਚਾ ਸੱਚ ਆਪ ਦ੍ਰਿੜਾਏ, ਨਾਨਕ ਆਪੇ ਵੇਖੈ ਆਪੇ ਸੱਚ ਲਾਏ, ਸਭ ਕਿਛ ਸਾਚਾ ਸਾਚਾ ਹੈ ਸੋਏ, ਊਤਮ ਬ੍ਰਹਮ ਪਛਾਣੈ ਕੋਏ, ਸੱਚ ਸਾਚਾ ਸੱਚ ਆਪ ਦ੍ਰਿੜਾਏ,

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਾਵਨ ਹਜ਼ੂਰੀ ਅੰਦਰ ਸਰਦਾਰ ਜਸਵੀਰ ਸਿੰਘ ਜੀ ਸੇਖੋਂ ਹੋਰਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਜੁੜ ਬੈਠੀ ਸਾਧ ਸੰਗਤ ਜੀ, ਆਪ ਸਰਬੱਤ ਸੰਗਤ ਦਾ ਸਮੂਹ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਆਪ ਜੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦੇ ਹੋਏ ਇਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਣ ਲਈ ਪਹੁੰਚੇ ਹੋ। ਬੇਨਤੀ ਹੈ ਕਿ ਹੁਣ ਬਾਹਰ ਆਪ ਜੀ ਕਾਊਂਟਰ ਤੋਂ ਕੜਾਹ ਪ੍ਰਸ਼ਾਦ ਲੈ ਕੇ, ਫਿਰ ਬੇਨਤੀ ਹੈ ਪਰਿਵਾਰ ਵੱਲੋਂ ਕਿ ਲੰਗਰ ਵਿੱਚੋਂ ਲੋੜ ਅਨੁਸਾਰ ਪ੍ਰਸ਼ਾਦ ਪਾਣੀ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਦੱਸ ਰਿਹਾ ਪਾਸੋਂ ਸੇਵਾਵਾਂ ਨਿਭਾਉਂਦੀਆਂ ਹੋਈਆਂ ਭੁੱਲਾਂ ਲਈ ਖਿਮਾ ਜਾਚਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸੋ ਇੰਨੇ ਕੁ ਹਾਜ਼ਰੀ ਆਪ ਸੰਗਤ ਦਸਰਾ ਪਾਸੋਂ ਪ੍ਰਵਾਨ ਕਰਿਓ ਹੋਈਆਂ ਭੁੱਲਾਂ ਚੁੱਕਾ ਰਿਖਿਮਾ ਬਖਸ਼ ਕਰੋ ਬੁਲਾਓ ਜੀ ਫਤਿਹ ਸਾਰੀ ਸੰਗਤ ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਤਸੰਗਤ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਫਿਰੋਜ਼ਪੁਰ ਵਾਲੇ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਾਤਸ਼ਾਹ ਰਹਿਮਤ ਕਰਨ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ। ਹੁਣ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋ ਰਹੇ ਨੇ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ। ਇਸ ਤੋਂ ਪਹਿਲਾਂ ਕਿ ਭਾਈ ਸਾਹਿਬ ਕੀਰਤਨ ਆਰੰਭ ਕਰਨ ਇੱਕ ਦੋ ਬੇਨਤੀਆਂ ਨੇ। ਜਿਸ ਤਰ੍ਹਾਂ ਆਪ ਜੀ ਜਾਣਦੇ ਹੋ ਕਿ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਪਾਠ ਬੋਧ ਸਮਾਗਮ ਦੀ ਸੰਪੂਰਨਤਾ 16 ਅਗਸਤ ਵਾਲੇ ਦਿਨ ਹੋਵੇਗੀ ਔਰ ਇਸੇ ਦਿਨ ਸਵੇਰੇ 7 ਵਜੇ ਗੁਰਦੁਆਰਾ ਸਾਹਿਬ ਦੇ ਗੈਲਰੀ ਹਾਲ ਵਿੱਚ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਨੇ ਖੰਡੇ ਬਾਟੇ ਕੀ ਪੋਹਲ ਛਕਣੀ ਹੈ ਅੰਮ੍ਰਿਤ ਭੁਲਾਖੀਆਂ ਨੂੰ ਬੇਨਤੀ ਹੈ ਕਿ ਆਪਣੇ ਨਾਮ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਿੱਚ ਲਿਖਵਾਉਣ ਦੀ ਕਿਰਪਾਲਤਾ ਕਰੋ। ਔਰ ਦੂਜੀ ਬੇਨਤੀ ਸਤਸੰਗਤ ਜੀ ਆਪ ਜੀ ਨੂੰ ਬੜੀ ਨਿਮਰਤਾ ਸਹਿਤ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਬੜੀ ਅਪਾਰ ਬਖਸ਼ਿਸ਼ ਹੈ। ਕੈਲਗਰੀ ਦੀ ਸੰਗਤ ਬੜੀ ਪ੍ਰੇਮ ਭਾਵਨਾ ਵਾਲੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਕਈ ਵਾਰ ਦਰਬਾਰ ਸਾਹਿਬ ਵਿੱਚ ਕੁਝ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਕਿ ਉਹਨਾਂ ਸੰਬੰਧੀ ਬੇਨਤੀ ਕਰਨੀ ਅਤ ਲਾਜ਼ਮੀ ਹੋ ਜਾਂਦੀ ਹੈ, ਭਾਵੇਂ ਮਨ ਨਹੀਂ ਕਰਦਾ। ਖਾਸ ਤੌਰ 'ਤੇ ਜਦੋਂ ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ ਹੁੰਦਾ, ਲਗਾਤਾਰ ਕਈ ਦਿਨ ਤੋਂ ਇਹ ਗੱਲ ਚੱਲ ਰਹੀ ਹੈ ਕਿ ਸੰਗਤ ਵਿੱਚ ਜਦੋਂ ਪਾਠ ਚੱਲ ਰਿਹਾ ਹੁੰਦਾ ਜੇ ਕੀਰਤਨ ਹੋ ਰਿਹਾ ਹੋਵੇ ਗੱਲਾਂ ਫਿਰ ਵੀ ਨਹੀਂ ਕਰਨੀਆਂ ਚਾਹੀਦੀਆਂ। ਦੀਵਾਨ ਵਿੱਚ ਜਦੋਂ ਅਸੀਂ ਆ ਗਏ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿੰਨਾ ਕੁ ਸਮਾਂ ਬਹਿਣਾ ਹੈ ਆਪ ਵੀ ਆਨੰਦ ਲਓ ਅਤੇ ਬਾਕੀ ਸੰਗਤ ਜਿਹੜੀ ਸਾਡੇ ਆਲੇ ਦੁਆਲੇ ਆਸੇ ਪਾਸੇ ਬੈਠੀ ਹੈ ਉਹਨੂੰ ਵੀ ਬਾਣੀ ਦਾ ਆਨੰਦ ਮਾਨਣ ਦੇਣਾ ਚਾਹੀਦਾ। ਆਪਾਂ ਗੁਰੂ ਘਰੋਂ ਕੁਝ ਲੈਣ ਲਈ ਆਉਂਦੇ ਹਾਂ ਅਤੇ ਜੇ ਅਸੀਂ ਗੁਰੂ ਦਰਬਾਰ ਵਿੱਚ ਬਹਿ ਕੇ ਗੱਲਾਂ ਕਰਨ ਲੱਗ ਜਾਈਏ, ਫੋਨ ਸੁਣਨ ਲੱਗ ਜਾਈਏ, ਫਿਰ ਸਾਡੀ ਬਿਰਤੀ ਤਾਂ ਖੰਡਿਤ ਹੋਈ ਹੈ। ਜਿਹੜੇ ਸਾਡੇ ਆਲੇ ਦੁਆਲੇ ਬੈਠੇ ਸ਼ਬਦ ਦਾ ਰਸ ਮਾਣਦੇ ਨੇ ਉਹਨਾਂ ਦੀ ਬਿਰਤੀ ਵੀ ਗੁਰੂ ਨਾਲੋਂ ਟੁੱਟ ਜਾਂਦੀ ਹੈ। ਜਿਸ ਤਰ੍ਹਾਂ ਦੁਨੀਆ 'ਤੇ ਗੁਰੂ ਨਾਲ ਜੋੜਨ ਵਰਗਾ ਪੁੰਨ ਕੋਈ ਨਹੀਂ ਅਤੇ ਗੁਰੂ ਨਾਲੋਂ ਤੋੜਨ ਵਰਗਾ ਪਾਪ ਹੀ ਕੋਈ ਨਹੀਂ, ਫਿਰ ਆਪਾਂ ਬਿਨਾਂ ਗੱਲੋਂ ਗੁਰਦੁਆਰਾ ਸਾਹਿਬ ਆ ਕੇ ਵੀ ਪਾਪਾਂ ਦੇ ਭਾਗੀ ਬਣ ਜਾਂਦੇ ਹਾਂ। ਬੇਨਤੀ ਹੈ ਸਾਧ ਸੰਗਤ, ਜੇ ਗੱਲਾਂ ਕਰਨੀਆਂ ਹੋਣ ਤਾਂ ਗੁਰਦੁਆਰਾ ਸਾਹਿਬ ਦੀ ਬਹੁਤ ਵੱਡੀ ਪਾਰਕਿੰਗ ਲਾਟ ਹੈ, ਉੱਥੇ ਜਾ ਕੇ ਗੱਲਾਂ ਕੀਤੀਆਂ ਜਾ ਸਕਦੀਆਂ ਨੇ। ਜੇ ਉੱਥੇ ਵੀ ਨਹੀਂ ਜਾਣਾ ਤਾਂ ਘੱਟੋ ਘੱਟ ਪੌੜੀਆਂ ਤੋਂ ਥੱਲੇ ਉਤਰ ਕੇ ਜੋੜਾ ਘਰ ਵਿੱਚ ਜਾ ਕੇ ਵੀ ਗੱਲਾਂ ਕੀਤੀਆਂ ਜਾ ਸਕਦੀਆਂ ਨੇ। ਵੈਸੇ ਇੰਨੀ ਗੱਲ ਕੋਈ ਜ਼ਰੂਰੀ ਨਹੀਂ ਹੁੰਦੀ ਕਿ ਆਪਾਂ ਦਰਬਾਰ ਸਾਹਿਬ ਦੇ ਵਿੱਚ ਉਦੋਂ ਕਰਨੀ ਜਦੋਂ ਪਾਠ ਹੋ ਰਿਹਾ ਅਤੇ ਉੱਚੀ ਉੱਚੀ ਕਰਨੀ ਹੈ। ਇੱਕ ਦਿਨ ਲਗਾਤਾਰ ਇੱਕ ਬੀਬੀ ਨੇ 5 ਮਿੰਟ ਫੋਨ ਸੁਣਿਆ ਅਤੇ ਮੈਂ ਰਹਿਰਾਸ ਸਾਹਿਬ ਦਾ ਪਾਠ ਕਰ ਰਿਹਾ ਸੀ। ਹੁਣ ਮੇਰਾ ਧਿਆਨ ਸਾਰਾ ਉੱਧਰ ਅਤੇ ਜਿੰਨਾ ਸਮਾਂ ਬੀਤਿਆ ਫਿਰ ਸੁਰਤੀ ਕਿੱਥੇ ਟਿਕਣੀ ਸੀ ਸਤਸੰਗਤ? ਕਿਉਂਕਿ ਪਾਠ ਕਰਨ ਲਈ, ਕੀਰਤਨ ਕਰਨ ਲਈ, ਕਥਾ ਕਰਨ ਲਈ ਸੁਰਤ ਦਾ ਇਕਾਗਰ ਹੋਣਾ ਜ਼ਰੂਰੀ ਹੈ। ਜੇ ਕੀਰਤਨ ਕਰਨ ਵਾਲਿਆਂ ਦੀ, ਪਾਠ ਕਰਨ ਵਾਲਿਆਂ ਦੀ ਖੁਦ ਦੀ ਸੁਰਤ ਟਿਕਾਣੇ ਨਹੀਂ, ਸੁਰਤ ਟਿਕੀ ਨਹੀਂ, ਸ਼ਬਦ ਨਾਲ ਜੁੜੀ ਨਹੀਂ, ਤਾਂ ਤੁਹਾਨੂੰ ਕਿਵੇਂ ਜੋੜ ਦਿਆਂਗੇ ਅਸੀਂ? ਬੇਨਤੀ ਹੈ ਸਤਸੰਗਤ, ਤੁਸੀਂ ਸਹਿਯੋਗ ਦਿਓ। ਗੁਰੂ ਘਰ ਦੇ ਅੰਦਰ ਜਦੋਂ ਆਉਣਾ, ਕਈ ਵਾਰ ਫੋਨ ਦੀਆਂ ਬਿੱਲਾਂ ਇੱਥੇ ਆ ਕੇ ਵੱਜਦੀਆਂ ਨੇ। ਜਦੋਂ ਅਸੀਂ ਕਿਸੇ ਦਫ਼ਤਰ ਵਿੱਚ ਜਾਂਦੇ ਹਾਂ ਉਦੋਂ ਅਸੀਂ ਕਿਉਂ ਨਹੀਂ ਭੁੱਲਦੇ ਕਿ ਅਸੀਂ ਫੋਨ ਬੰਦ ਕਰਨਾ? ਉਦੋਂ ਸਾਰੇ ਜਾਣੇ ਅਸੀਂ ਫੋਨ ਦੀ ਬਿੱਲ ਬੰਦ ਕਰਕੇ ਜਾਂਦੇ ਹਾਂ। ਛੋਟੇ ਮੋਟੇ ਕਿਸੇ ਅਫਸਰ ਨੂੰ ਮਿਲਣਾ ਹੋਵੇ, ਕਿਸੇ ਡਾਕਟਰ ਦੀ ਅਪੁਆਇੰਟਮੈਂਟ ਹੋਵੇ, ਉੱਥੇ ਅਸੀਂ ਸਾਰੇ ਫੋਨ ਬੰਦ ਕਰਕੇ ਜਾਂਦੇ ਹਾਂ। ਪਰ ਇੱਥੇ ਇੱਕ ਸੱਚਾ ਪਾਤਸ਼ਾਹ ਬੈਠਾ, ਇਹਦਾ ਸਾਨੂੰ ਅਦਬ ਰੱਖਣਾ ਚਾਹੀਦਾ। ਗੁਰੂ ਦਰਬਾਰ ਦੀ ਮਰਿਆਦਾ ਬਹੁਤ ਵੱਡੀ ਚੀਜ਼ ਹੈ। ਠੀਕ ਹੈ ਕਿ ਬੱਚੇ ਸਾਤੋਂ ਨਹੀਂ ਸੰਭਾਲੇ ਜਾਂਦੇ, ਉਹ ਵੱਖਰੀ ਗੱਲ, ਅਸੀਂ ਨਹੀਂ ਕਹਿੰਦੇ। ਪਹਿਲਾਂ ਬਹੁਤ ਬੇਨਤੀਆਂ ਕੀਤੀਆਂ ਨੇ, ਅਰਦਾਸ ਹੁੰਦੀ ਹੈ, ਬੱਚੇ ਦਗੜ ਦਗੜ ਕਰਦੇ ਇੱਧਰ ਨੂੰ ਜਾਂਦੇ ਨੇ, ਇੱਧਰ ਨੂੰ ਜਾਂਦੇ ਨੇ, ਬੱਚਿਆਂ ਦੀਆਂ ਮਾਵਾਂ ਇੱਥੇ ਹੀ ਹੁੰਦੀਆਂ ਨੇ, ਕਿਤੇ ਬਾਹਰ ਨਹੀਂ ਹੁੰਦੀਆਂ। ਬੇਨਤੀ ਹੈ ਸਾਧ ਸੰਗਤ ਜੀ, ਮਜਬੂਰੀ ਹੈ ਸਾਡੀ। ਅਤੇ ਦੂਜੀ ਇੱਕ ਬੇਨਤੀ ਹੋਰ ਹੈ, ਕਈ ਵਾਰ ਅਰਦਾਸ ਅਰਦਾਸ ਕਰਦਾ, ਮੈਂ ਨੋਟ ਕੀਤਾ, ਅਰਦਾਸ ਦੇ ਵਿੱਚ ਇੱਕ ਹੀ ਆਦਮੀ ਅਰਦਾਸ ਕਰ ਸਕਦਾ, 2-4 ਬੰਦੇ ਅਰਦਾਸ ਨਹੀਂ ਕਰ ਸਕਦੇ ਇਕੱਠੇ। ਹੁਣ ਇੱਧਰ ਅਸੀਂ ਅਰਦਾਸ ਕਰ ਰਹੇ ਹਾਂ, ਉੱਧਰ ਬਰਾਬਰ ਹੀ ਸਾਡੇ 2 ਬੀਬੀਆਂ ਅਰਦਾਸ ਕਰ ਰਹੀਆਂ ਹੁੰਦੀਆਂ ਨੇ ਉੱਚੀ ਬੋਲ ਕੇ, ਇੱਧਰ 2 ਭਾਈ ਖੜ੍ਹੇ ਅਰਦਾਸ ਕਰੀ ਜਾਂਦੇ ਨੇ, ਸਤਸੰਗਤ ਇਸ ਤਰ੍ਹਾਂ ਅਰਦਾਸ ਨਹੀਂ ਹੁੰਦੀ। ਬੇਨਤੀ ਹੈ ਤੁਹਾਡੇ ਅੱਗੇ ਹੱਥ ਜੋੜ ਕੇ, ਜਦੋਂ ਅਰਦਾਸ ਕਰਨ ਵਾਲਾ ਅਰਦਾਸ ਕਰਦਾ ਉਹਨੂੰ ਅਰਦਾਸ ਕਰ ਲੈਣ ਦਿਆ ਕਰੋ। ਉਹਨੇ ਆਪਣੀ ਅਰਦਾਸ ਨਹੀਂ ਕਰਨੀ, ਉਹਨੇ ਤੁਹਾਡੀ ਅਰਦਾਸ ਹੀ ਕਰਨੀ ਹੁੰਦੀ ਹੈ। ਇਹ ਨਹੀਂ, ਇਹ ਪਤਾ ਨਹੀਂ ਕਿੱਥੋਂ ਮਰਿਆਦਾ ਨਵੀਂ ਨਵੀਂ ਅਸੀਂ ਤੋਰ ਲੈਂਦੇ ਹਾਂ। ਜਦੋਂ ਅਰਦਾਸ ਕਰਨੀ ਹੈ, ਅਰਦਾਸ ਕਰਨ ਵਾਲਾ ਗ੍ਰੰਥੀ ਸਿੰਘ ਅਰਦਾਸ ਕਰੇਗਾ, ਉਹ ਅਰਦਾਸ ਦੇ ਵਿੱਚ ਤੁਸੀਂ ਹੱਥ ਜੋੜ ਕੇ ਖੜ੍ਹਨਾ, ਅੰਤਰਾਤਮੇ ਤੋਂ ਤੁਸੀਂ ਅਰਦਾਸ ਵਿੱਚ ਹਾਜ਼ਰ ਰਹਿਣਾ। ਜ਼ਰੂਰੀ ਨਹੀਂ ਕਿ ਸ਼ਬਦਾਂ ਰਾਹੀਂ ਜ਼ੁਬਾਨ ਤੋਂ ਬੋਲ ਕੇ ਅਸੀਂ ਸਾਰੇ ਹਾਜ਼ਰੀ ਲਵਾਈਏ। ਅੱਜ ਇੱਕ ਜਣਾ ਬੋਲ ਰਿਹਾ, ਕੱਲ੍ਹ ਨੂੰ ਸਾਰੀ ਸੰਗਤ ਬੋਲਣ ਲੱਗ ਜਾਏਗੀ ਅਤੇ ਕੀ ਬਣੇਗਾ। ਇਹ ਬੇਨਤੀਆਂ ਸਤਸੰਗਤ ਬਹੁਤ ਜ਼ਰੂਰੀ ਨੇ, ਮੈਂ ਚਾਹੁੰਦਾ ਨਹੀਂ ਸੀ, ਪਰ ਹਰ ਰੋਜ਼ ਹੀ ਉਸੇ ਤਰ੍ਹਾਂ ਹੁੰਦਾ, ਹਰ ਰੋਜ਼ ਹੀ ਡਿਸਟਰਬੈਂਸ, ਹਰ ਰੋਜ਼ ਹੀ ਫੋਨਾਂ ਦੀਆਂ ਬਿੱਲਾਂ ਬਣ ਵੱਜਦੀਆਂ ਨੇ, ਹਰ ਰੋਜ਼ ਹੀ ਅਸੀਂ ਇੱਥੋਂ ਤੱਕ ਕਿ ਕਈ ਵਾਰ ਬਿਲਕੁਲ ਉਹ ਸਾਹਮਣੇ ਜਿਹੜਾ ਐਗਜ਼ਿਟ ਡੋਰ ਹੈ ਉਹਦੇ ਕੋਲ ਬੀਬੀਆਂ ਬੈਠੀਆਂ ਉੱਥੇ ਫੋਨ ਸੁਣਦੀਆਂ ਨੇ। ਜੇ ਫੋਨ ਹੀ ਸੁਣਨਾ ਤਾਂ ਤੁਸੀਂ ਬਾਹਰ ਵੀ ਜਾ ਸਕਦੇ ਹੋ। ਸਤਸੰਗ 'ਤੇ ਨਿੱਤ ਨਿੱਤ ਗੱਲਾਂ ਨਹੀਂ ਹੁੰਦੀਆਂ, ਚੰਗੀਆਂ ਨਹੀਂ ਲੱਗਦੀਆਂ ਗੁਰੂ ਦਰਬਾਰ ਵਿੱਚ ਇਹ ਗੱਲਾਂ। ਸੋ ਬੇਨਤੀ ਪ੍ਰਵਾਨ ਕਰਿਓ, ਜੇ ਫੋਨ ਸੁਣਨਾ ਕੋਸ਼ਿਸ਼ ਕਰੋ ਬਾਹਰ ਜਾ ਕੇ ਗੱਲਾਂ ਕਰਨੀਆਂ, ਬਾਹਰ ਜਾ ਕੇ ਗੁਰੂ ਦਰਬਾਰ ਵਿੱਚ ਆਪਾਂ ਕੋਈ ਹੋਰ ਗੱਲ ਨਹੀਂ ਕਰਨੀ, ਇੱਥੇ ਸ਼ਬਦ ਦੀ ਗੱਲ ਹੋਣੀ ਚਾਹੀਦੀ ਹੈ, ਕਥਾ ਕੀਰਤਨ ਅਤੇ ਬਾਣੀ ਦਾ ਆਨੰਦ ਆਪਾਂ ਮਾਣਦੇ ਹਾਂ। ਜੇ ਮੈਂ ਬੋਲਦਿਆਂ ਤੁਹਾਡੀ ਸ਼ਾਨ ਦੇ ਖਿਲਾਫ਼ ਕੋਈ ਸ਼ਬਦ ਬੋਲਿਆ ਹੋਵੇ ਤਾਂ ਮੇਰੀ ਝੋਲੀ ਪਾਉਣਾ, ਅਤੇ ਜਿਹੜੀਆਂ ਬੇਨਤੀਆਂ ਕੀਤੀਆਂ ਨੇ ਉਹ ਪ੍ਰਵਾਨ ਕਰਨੀਆਂ। ਆਓ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ ਆਪ ਜੀ ਨੂੰ ਕੀਰਤਨ ਸਰਵਣ ਕਰਵਾਉਣਗੇ, ਇਸੇ ਤਰ੍ਹਾਂ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਰ ਜਨ ਕੇਵੜ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ

ਜਨ ਜੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ।

ਅਹਨ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪ ਹੈ।

ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ

ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ।

ਐਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਸੋ

ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪ੍ਰਥਮੇ ਸਰਬ

ਮਾਫੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਪੜੀ ਬਾਣੀ ਕਥਾ ਕੀਰਤਨ ਢਾਡੀ ਵਾਰਾਂ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਾਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ, ਗਰੀਬ ਨਿਵਾਜ ਦਰ ਆਈ ਸੰਗਤ

ਦੀ ਸ਼ੁਭ ਆਗਿਆ ਪਾਲਣ ਦੀ ਸਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈ ਵਿੱਚ ਬਰਕਤਾਂ ਪਾਉਣੀਆਂ, ਕਿਰਪਾ ਕਰੋ ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ।

ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ, ਤੂੰ ਸਮਰੱਥ ਅਕਥ ਅਗੋਚਰ, ਜੀਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਤੂੰ ਸਮਰੱਥ ਅਕਥ ਅਗੋਚਰ, ਜੀਉ